0: ਜੋਬਨ ਹਾਰਿਆ, ਜੋਬਨ ਹਾਰਿਆ, ਜੋਬਨ ਹਾਰਿਆ।
1: ਪੌੜੀ ਤੁਰੇ ਪੁਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਾ ਮਾੜੀਆਂ ਲੈ ਬੈਠੇ ਘਰ ਪਸਾਰਿਆ, ਚੀਜ਼ ਕਰਮਾ ਪਾਵਦੇ ਹਰ ਬੂਜਾ ਨਹੀਂ ਹਾਰਿਆ, ਕਰ ਫੁਰਮੈਸ਼ ਖਾਇਆ ਵੇਖ ਮੈਲ ਤੇ ਮਰਨ ਵਿਸਾਰਿਆ, ਜਰ ਆਈ ਜੋਬਨ ਹਾਰਿਆ।

0: ਦਿੱਤੋਂ ਨਿਰਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁਝਿਆ
1: ਤਿਨਾ ਸੂਤਕ ਨਾਹੀ ਪੌੜੀ ਸਤਿਗੁਰ ਵੱਡਾ ਕਰਸਲਾ।
2: ਜਿਸ ਵਿੱਚ ਵੱਡੀਆਂ ਵਡਿਆਈਆਂ ਸਮਿਲਤ ਨਦਰੀਆਂ ਆਈਆਂ, ਜਾਤ ਸੁਪਾਣਾ ਮਨ ਵਸਾਈਆਂ, ਕਰੋ ਕੁਮਸਤ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨੌ ਨਿਦਬਾਈਆਂ।

ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੜਨ ਸਲੋਕ, ਕੋਥੀ ਦਾਈ ਸੱਟਿਆ ਕਿਸੇ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ।

ਸ਼ਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦੁਰਗੇ ਸੁੱਟੀਏ ਮੋਥੁੱਕਾ ਫਿੱਕੇ ਪਾਏ ਫਿੱਕਾ।

ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ।

ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਇਹੋ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ।

0: ਉੱਪਰ ਕਾਲੀ ਹੈ, ਉੱਪਰ ਕਾਲੀ ਹੈ, ਉੱਪਰ ਕਾਲੀ ਹੈ।
1: ਪੌੜੀ ਜਿਸੇ ਵੇ ਸੁਖ ਪਾਈਏ, ਸੋ ਸਭ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ ਸਾ ਘਾਲ ਵੀਰੀ ਕਿਉਂ ਘਾਲੀਏ। ਮੰਦਾ ਮੂਲ ਕੀ ਚੀਜ਼ਦੇ ਲੰਬੀ ਲੰਬੀ ਨਦ ਨਿਹਾਲੀਏ। ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ। ਪਿਛਲਾ ਹੇ ਉੱਪਰ ਘਾਲੀਏ, ਪਿਛਲਾ ਹੇ ਉੱਪਰ ਘਾਲੀਏ।

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਸੁਣੋ ਕਲੀਓ ਵਜੋ ਪੇ ਦੂਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਕੇ ਤੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਮਨਾ ਤਿਸ ਕਹੀ ਐਸਾ ਵਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ।

ਕਰੋੜੀ ਨਾਨਕ ਅੰਤ ਨਾ ਜਾਪਨੀ ਹਰਤਾ ਕੇ ਭਰਾਵਾਰ ਆਪ ਕਰੈ ਸਾਖੀ ਫਿਰ ਆਪ ਕਰੈ ਮਾਰ ਇੱਕ ਨਾ ਗਲੀ ਜੰਜੀਰੀਆਂ ਤੁਰੀ ਚਰੇ ਵਸਿਆ ਆਪ ਕਰੈ ਕਰੇ ਆਪ ਹੋ ਕੇ ਸਿਓ ਕਰੀ ਪੁਕਾਰ

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਜ਼ਰੀਏ। ਤੁਮ ਰਾਮ ਭਜਨ ਗਾਓ, ਤੁਮ ਰਾਮ ਭਜਨ ਕਰੋ।

ਇਹ ਮਨੁੱਖ ਜੀਵਨ ਮਨੁੱਖ ਨੂੰ ਮਿਲਿਆ ਹੀ ਤਾਂ ਹੈ ਕਿ ਈਸ਼ਵਰ ਦੇ ਨਾਲ ਉਹਦੀ ਬੰਦਗੀ ਕਰ ਸਕੇ, ਉਹਦੇ ਨਾਲ ਪਿਆਰ ਕਰ ਸਕੇ ਅਤੇ ਉਹਦੇ ਵਿੱਚ ਸਮਾ ਸਕੇ, ਆਪਣੇ ਆਪ ਨੂੰ ਪਹਿਚਾਣ ਸਕੇ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਤੇ ਆਓ ਸੁਣਦੇ ਹਾਂ ਕਬੀਰ ਜੀ ਦਾ ਇਹ ਭਜਨ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਆਕਾਸ਼ਵਾਣੀ ਦਾ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ
1: ਜੇ। ਵਧੀਆ ਚੌਲ ਘਰ ਚ ਬਣਦੇ ਹੋਣ ਤੇ ਆਂਢੀ ਗੁਆਂਢੀ ਪਤਾ ਲੱਗ ਜਾਂਦਾ।
0: ਸਹੀ ਗੱਲ,
1: ਬਾਸਮਤੀ ਜਿਹੜੀ ਹੈ ਨਾ,
0: ਖੁਸ਼ਬੂਦਾਰ
1: ਚੀਜ਼ ਹੈਗੀ।
0: ਹੁਣ ਤਾਂ ਸੰਧੂ ਸਾਹਿਬ ਜਿਹੜੀ ਤੁਸੀਂ ਬਾਸਮਤੀ ਦੀ ਗੱਲ ਕੀਤੀ ਹੈ ਨਾ, ਤੇ ਸਾਡੇ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ, ਇੱਕ ਤਾਂ ਝੋਨੇ ਦੀ ਸਿੱਧੀ ਬਿਜਾਈ ਤੇ ਇੱਕ ਬਾਸਮਤੀ ਵੱਲ ਰਕਬਾ।
1: ਹਾਂ, ਪੰਜਾਬ ਦੇ ਕੁਝ ਖਾਸ ਰਕਬੇ ਆ ਜੀ ਰੁਲੀਆ ਰਾਮ ਜੀ,
0: ਬਸ ਇਹੀ ਚੀਜ਼ ਹੈ।
1: ਹਾਂ, ਇਹ ਹਰ ਪਾਸੇ ਨਹੀਂ ਬੀਜਣੀ,
0: ਚਾਹੇ ਮਹਾਰਾਜ ਨੇ ਸਾਨੂੰ ਕਿਸਮਾਂ ਦੇ ਤੀਆਂ ਵੀ ਬਾਸਮਤੀ ਦੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਕੁਛ ਇਲਾਕੇ ਹੈ ਕਿ ਜਿਨ੍ਹਾਂ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਹੀ ਬਿਹਤਰ ਕੁਆਲਿਟੀ ਦੀ ਬਾਸਮਤੀ ਆਪਾਂ ਪੈਦਾ ਕਰ ਸਕਦੇ ਹਾਂ। ਜਿੱਦਾਂ ਹੁਣ ਆਪਾਂ ਜਾਣਦੇ ਹਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ, ਅੰਮ੍ਰਿਤਸਰ ਦਾ ਇਲਾਕਾ, ਹੁਸ਼ਿਆਰਪੁਰ ਦਾ ਇਲਾਕਾ, ਇਹ ਇਲਾਕੇ ਐਸੇ ਹੈ ਅਤੇ ਕਿਉਂਕਿ ਇੱਥੇ ਵਾਤਾਵਰਨ ਇੱਦਾਂ ਦਾ ਹੈ ਕਿ ਉਹ ਠੰਡਕ ਜਿਹੜੀ ਬਾਸਮਤੀ ਨੂੰ ਚਾਹੀਦੀ ਹੈ ਉਹ ਮਿਲ ਜਾਂਦੀ ਹੈ।
1: ਮਿਲ ਜਾਂਦੀ ਹੈ ਜੀ, ਕਿਉਂਕਿ ਇਹਨੂੰ ਜਦੋਂ ਆਪਾਂ ਕਹਿੰਦੇ ਕਿ ਪੱਕਣ ਸਮੇਂ ਇੱਕ ਖਾਸ ਵਾਤਾਵਰਨ ਦੀ ਲੋੜ
0: ਪੈਂਦੀ ਹੈ, ਪੈਂਦੀ ਹੈ,
1: ਤਾਂ ਕਿ ਜਿਹੜਾ ਚੌਲਾਂ ਦਾ ਸਹੀ ਆਕਾਰ ਤੇ ਖੁਸ਼ਬੂ
0: ਹੀ ਨਹੀਂ ਬਣਦੀ ਜੀ। ਦੇਖੋ ਇਹੀ ਫਰਕ ਹੈ ਵੀ ਜੇ ਹੁਣ ਖੁਸ਼ਕ ਇਲਾਕੇ ਦੇ ਵਿੱਚ ਆਪਾਂ ਬਾਸਮਤੀ ਪੈਦਾ ਕਰਦੇ ਹਾਂ ਤੇ ਇਸ ਇਲਾਕੇ 'ਚ ਪੈਦਾ ਕਰਦੇ ਹਾਂ, ਤੁਸੀਂ ਚੌਲਾਂ ਦੇ ਚੱਕ ਕੇ ਮੁੱਠੀ ਭਰ ਕੇ ਦੇਖ ਲਓ, ਖੁਸ਼ਬੂ ਤੋਂ ਪਤਾ ਲੱਗ ਜਾਂਦਾ।
1: ਤੇ ਇਹਦੀ ਪਛਾਣ ਹੀ ਖੁਸ਼ਬੂ ਕਰਕੇ ਹੈ ਜੀ।
0: ਬਿਲਕੁਲ,
1: ਤੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੀ ਮੰਗ ਹੈ ਜੀ,
0: ਮੰਗ ਹੈ
1: ਜੇ ਅਸੀਂ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰੀਏ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਦੇਖੋ ਸਿਫਾਰਿਸ਼ ਕੀਤੀ ਹੈ ਕਿ ਢੁਕਵੀਂ ਕਿਸਮ ਦੀ ਚੋਣ ਕਰਕੇ ਆਪਣੇ ਇਲਾਕੇ ਨਾਲ ਵਧੀਆ ਪਨੀਰੀ ਤਿਆਰ ਕਰੀਏ, ਅਤੇ ਪੈਸਾ ਪੈਸਾ ਹੈ ਜੀ।
0: ਦੇਖੋ ਜਿਹੜਾ ਕਿਸਮ ਨਾਲ ਸਿਫਾਰਿਸ਼ ਕੀਤੀ ਹੀ ਬੀਜਣੀ ਜਿਹੜੀ, ਕਿਉਂਕਿ ਅੱਗੇ ਜਾ ਕੇ ਸੰਧੂ ਸਾਹਿਬ ਫਿਰ ਮੰਡੀਕਾਰੀ ਦੇ ਵਿੱਚ ਬੜੀ ਦਿੱਕਤ ਆ ਜਾਂਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹੈ ਯੂਨੀਵਰਸਿਟੀ ਵੱਲੋਂ, ਸਾਨੂੰ ਉਹਨਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ ਗੁਆਂਢੀ ਰਾਜਾਂ 'ਚ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਕਿਸਮ ਲੈ ਆਉਂਦੇ ਹਾਂ,
1: ਗੈਰ ਪ੍ਰਮਾਣਿਤ ਕਿਸਮਾਂ,
0: ਗੈਰ ਪ੍ਰਮਾਣਿਤ ਕਿਸਮ ਹੋ ਜਾਂਦੀ, ਸਾਡੇ ਇਲਾਕੇ ਲਈ ਉਹ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਨਹੀਂ ਬੀਜਣਾ ਚਾਹੀਦਾ।
1: ਹਾਂ, ਦੇਖੋ ਰੁਲੀਆ ਰਾਮ ਜੀ, ਪੰਜਾਬ ਬਾਸਮਤੀ ਨੰਬਰ 7 ਕਿਸਮ ਆ ਇੱਕ, ਤੇ ਪੂਸਾ ਬਾਸਮਤੀ 17-18, ਬੜਾ ਸੌਖਾ ਨਾਮ ਹੈ ਦੇਖੋ ਜੀ, 17-18, ਤੇ ਪੂਸਾ ਬਾਸਮਤੀ 16-37 ਹੈਗੀ ਆ, ਬਾਸਮਤੀ ਨੰਬਰ 5 ਹੈ, CSR 30 ਨੰਬਰ ਹੈ, ਅਤੇ ਪੂਸਾ ਬਾਸਮਤੀ 1509, ਬੜੀ ਵਧੀਆ ਪੁਰਾਣੀ ਕਿਸਮ ਹੈ,
0: ਪੁਰਾਣੀ ਕਿਸਮ
1: ਹੈ, ਅਤੇ 11-21 ਦਾ ਜਵਾਬ ਹੀ ਨਹੀਂ ਜੀ।
0: ਬਿਲਕੁਲ,
1: ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਕਿਸਾਨ ਵੀਰ ਪਸੰਦ ਕਰਦੇ ਜੀ,
0: ਰਕਬਾ ਵੀ ਹੈ 11-21 ਥੱਲੇ, ਜ਼ਿਆਦਾ ਰਕਬਾ ਹੈ,
1: ਵਧੀਆ। ਸੋ ਇਸ ਤਰੀਕੇ ਦੀਆਂ ਇਹ ਕਿਸਮਾਂ ਨੇ, ਕਿਸਮ ਦੀ ਚੋਣ ਕਰਕੇ, ਅਤੇ ਦੇਖੋ ਪਨੀਰੀ ਜਦੋਂ ਬੀਜਣੀ ਆ ਨਾ, ਆਹ ਜਿਹੜਾ ਪਹਿਲਾ ਪੰਦਰਵਾੜਾ ਸਭ ਤੋਂ ਢੁਕਵਾਂ ਹੈ ਜੀ।
0: ਬਿਲਕੁਲ,
1: ਪਛੇਤ ਨਾ ਕਰੋ,
0: ਆਹ ਪਛੇਤ ਨਾਲ ਤਾਂ ਫਿਰ ਨੁਕਸਾਨ ਹੋ।
1: ਹਾਂ, ਕਿਉਂਕਿ ਜਦੋਂ ਪਛੇਤ ਕਰਾਂਗੇ 25-30 ਦਿਨ ਦੀ ਪਨੀਰੀ ਆਪਾਂ ਪੁੱਟ ਕੇ ਲਾਉਣੀ, ਫਿਰ ਪੁੱਟ ਕੇ ਲਾਉਣ ਵੇਲੇ ਵੀ ਸਮੱਸਿਆ ਆਊਗੀ।
0: ਆਊਗੀ ਜੀ, ਆਊਗੀ ਆਊਗੀ ਪੱਕਾ।
1: ਸੋ ਜਿਹੜੀਆਂ ਕਿਸਮਾਂ ਦੀ ਗੱਲ ਕਰ ਰਹੇ ਸੀ ਨਾ, ਜਿਹੜੀ ਪਹਿਲਾ ਪੰਦਰਵਾੜੇ 'ਚ ਬੀਜਣੀਆਂ ਉਹ ਕਿਸਮਾਂ ਵੱਖਰੀਆਂ, ਅਤੇ ਜੇ ਪਛੇਤੀਆਂ ਦੂਜੇ ਪੰਦਰਵਾੜੇ 'ਚ ਬੀਜਣੀਆਂ ਉਹ ਵੱਖਰੀਆਂ ਨੇ ਰੁਲੀਆ ਰਾਮ, ਪੱਕਣ ਦੇ ਹਿਸਾਬ ਨਾਲ ਜਿਹੜਾ ਨਾ ਉਹ ਰੱਖਿਆ ਗਿਆ।
0: ਠੀਕ,
1: ਜਿੱਦਾਂ ਜੇ ਪਹਿਲੇ ਪੰਦਰਵਾੜੇ ਦੀ ਰੁਲੀਆ ਰਾਮ ਜੀ ਗੱਲ ਕਰੋ, ਤਾਂ ਪੰਜਾਬ ਬਾਸਮਤੀ ਨੰਬਰ 7 ਆ, 5 ਪੂਸਾ

0: ਬਨਸਪਤੀ 11-21 16-37 ਅਤੇ 17-18
1: ਜੀ
0: ਪਹਿਲਾ ਪੰਦਰਵਾੜਾ
1: ਠੀਕ
0: ਬਹੁਤ ਢੁਕਵਾਂ ਇਹਦੀ ਪਨੀਰੀ ਬੀਜਣ ਦਾ ਅਤੇ ਸੀ ਐੱਸ ਆਰ 30 ਅਤੇ ਪੂਸਾ ਬਾਸਮਤੀ 1509 ਦੋ ਹੀ ਕਿਸਮਾਂ ਨੇ ਜੀ
1: ਅੱਛਾ
0: ਜੇ ਪਛੜ ਜਾਓ
1: ਦੂਜੇ ਪੰਦਰਵਾੜੇ
0: 'ਚ ਅਤੇ ਉਸ ਹਿਸਾਬ ਨਾਲ ਮਹੀਨੇ ਮਹੀਨੇ ਬਾਅਦ ਆਪਾਂ ਨੇ ਪੁੱਟ ਕੇ ਪਨੀਰੀ ਜਾੜੀ ਆਪਣੀ
1: ਉਹ ਤਾਂ ਦੇਖੋ ਆਪਾਂ ਸਾਰੇ ਜਾਣਨੇ 25-30 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ ਗੰਢ ਬਣਨੀ ਚਾਹੀਦੀ ਜੇ ਗੰਢ ਪੱਕ ਗਈ ਦੇਖੋ ਉਹ ਤਾਂ ਫਿਰ ਦਿੱਕਤ ਆਊਗੀ
0: ਹਾਂ ਬਹੁਤੀ ਜਿਹੜੀ ਵੱਡੀ ਉਮਰ ਦੀ ਪਨੀਰੀ ਜਿਹੜੀ ਹੈ ਨਾ ਉਹ ਨਹੀਂ ਲਾਉਣੀ ਚਾਹੀਦੀ ਜੀ ਸੋ ਵਧੀਆ ਆਪਾਂ ਦੇਖੋ ਕਿ ਖੇਤ ਨੂੰ ਜਿਹੜਾ ਨਾ ਇੱਕ ਸਮੱਸਿਆ ਆ ਜਾਂਦੀ ਰੁਲੀਆ ਰਾਮ ਜੀ ਕਿ ਕਈ ਵਾਰ ਨਿਮਾਟੋਡ ਦੀ ਸਮੱਸਿਆ ਆਉਂਦੀ ਆ
1: ਇਹ ਤਾਂ ਦੇਖੋ ਸੰਧੂ ਸਾਹਿਬ ਜਿਹੜੇ ਤੁਸੀਂ ਜ਼ਿਕਰ
0: ਪਹਿਲਾਂ ਸੋਧ ਲਓ ਜ਼ਮੀਨ
1: ਇਹੀ
0: ਪਨੀਰੀ ਬੀਜਣ ਤੋਂ ਪਹਿਲਾਂ
1: ਪਨੀਰੀ ਬੀਜਣ ਤੋਂ ਪਹਿਲਾਂ ਇਹੀ ਅਸ ਕੇ ਜਾਈਏ ਕਿਉਂਕਿ ਇਹ ਗੱਲ ਬੜੀ ਇੱਕ ਜਿੱਦਾਂ ਕਹਿੰਦੇ ਨਾ ਵੀ ਇਹਦੇ 'ਚ ਸਾਡਾ ਹਜ਼ਾਰਾਂ ਦਾ ਫਾਇਦਾ ਹੈ ਜੇ ਅਸੀਂ ਜਿੱਥੇ ਪਨੀਰੀ ਲਾਉਣੀ ਆ ਉਹਨੇ ਖੱਤੇ ਨੂੰ ਸੋਧ ਕੇ ਪਨੀਰੀ ਨੂੰ ਬੀਜੀ ਹੈ ਜਿੱਦਾਂ ਨਿਮਾਟੋਡ ਦੀ ਤੁਸੀਂ ਗੱਲ ਕੀਤੀ ਹੈ ਅਤੇ ਉਹ ਫਸਲ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਸਾਰੀ ਫਸਲ ਦੇ ਵਿੱਚ
0: ਅੱਛਾ ਜਿਹੜੀ ਪਨੀਰੀ ਬੀਜਣੀ ਹੈ ਨਾ ਉਹ ਜਗ੍ਹਾ ਦੀ ਚੋਣ ਦਾ ਵੀ ਖਿਆਲ ਰੱਖੋ
1: ਹਾਂ ਇਹ ਤਾਂ
0: ਪਹਿਲਾਂ ਉੱਥੇ ਕੋਈ ਨਾ ਬੀਜੀ ਨਾ ਹੋਵੇ
1: ਹਾਂ ਦੁਬਾਰਾ ਨਾ ਪਨੀਰੀ ਉੱਥੇ ਬੀਜੋ ਜਿਹੜੀ ਜਗ੍ਹਾ 'ਤੇ ਇੱਕ ਵਾਰੀ
0: ਬੀਜੀ ਹੋਈ ਆ
1: ਅਤੇ ਦੂਸਰੀ ਵਾਰ ਪਨੀਰੀ ਦਾ ਉੱਥੇ
0: ਰਲਾ ਹੋ ਜਾਂਦਾ ਦੇਖੋ ਹੁਣ ਆਪਾਂ ਯਕੀਨ ਦੇਖੋ ਰੋੜੀ ਆਰਾਮ ਜੀ ਗੱਲ ਕਰਦੇ ਹਾਂ ਚਲੋ ਫਸਲ ਦਾ ਪੈਦਾ ਕਰਦੇ ਹੀ ਹਾਂ ਕਈ ਕਿਸਾਨ ਵੀਰਾਂ ਦਾ ਨਾਮ ਹੈ ਉਹ ਸਿਰਫ ਪਨੀਰੀ ਹੀ ਪੈਦਾ ਕਰਦੇ ਆ ਜੀ
1: ਬਿਲਕੁਲ ਜੀ
0: ਕਿਉਂਕਿ ਬੜੀ ਵਿਕਦੀ ਹੈ ਖਾਲਸ ਪਨੀਰੀ ਜਿਹਦੇ ਵਧੀਆ ਤਿਆਰ ਕੀਤੀ ਹੋਵੇ ਸੋ ਇਸ ਤਰੀਕੇ ਨਾਲ ਜੇ ਬੜੀ ਮਹਿੰਗੀ ਕਈ ਵਾਰ ਲੋੜ ਪੈਣ ਤੇ ਮਿਲਦੀ ਵੀ ਨਹੀਂ ਜੀ
1: ਮਿਲਦੀ ਨਹੀਂ ਜੀ ਬੁੱਕ ਕਰਾਉਣੀ ਪੈਂਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਨੀਰੀਆਂ ਵਾਲੇ ਕਿਸਾਨ ਹੈ ਉਹਨਾਂ ਕੋਲ ਤਾਂ ਫਿਰ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਮੈਨੂੰ ਇੰਨੇ ਖੱਤੇ ਦੀ ਪਨੀਰੀ ਚਾਹੀਦੀ ਹੈ
0: ਜੋ
1: ਉਹ ਨਾ ਬਣਾਉਣਾ ਪੈਂਦਾ
0: ਨਾ ਜੇ ਦੇਖੋ ਵਧੀਆ ਆਪਾਂ ਪੈਦਾ ਕਰਾਂਗੇ ਇੱਕ ਵਾਰੀ
1: ਹਾਂ
0: ਤੇ ਨਾਮ ਤੁਹਾਡਾ ਬਣ ਗਿਆ ਤੇ ਦੂਰ ਦੂਰ ਤੋਂ ਆਪੇ
1: ਇਹ ਤਾਂ ਹੁਣ ਦੇਖੋ ਜੀ ਪਨੀਰੀਆਂ ਦਾ ਦੇਖੋ ਪਨੀਰੀਆਂ ਦਾ ਕੰਮ ਜਿਹੜੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹੈ ਅਤੇ ਉੱਥੇ ਵੀ ਇਹੀ ਚੀਜ਼ ਹੈ ਉੱਥੇ ਵੀ ਪੈਸਾ ਵਾਹਵਾ ਕਮਾਉਂਦੇ ਆ ਪਰ ਗੱਲ ਉਹੀ ਹੈ ਕਿ ਉਹ ਜਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਹੈ ਕਿ ਪਨੀਰੀ ਨੂੰ ਆਪਾਂ ਪੈਦਾ ਕਿੱਦਾਂ ਕਰਨਾ ਹੈ
0: ਜੋ ਦੇਖੋ ਮਾਹਰ ਆਪਾਂ ਨੂੰ ਸਿਫਾਰਿਸ਼ ਕਰਦੇ ਆ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹਨਾਂ ਦੀ ਸਲਾਹ ਲੈ ਲਓ ਉਹਦੀ ਸਲਾਹ ਦੇ ਮੁਤਾਬਕ ਜੇ ਵਧੀਆ ਆਪਾਂ ਕੰਮ ਕਰਾਂਗੇ ਤਾਂ ਫਾਇਦੇ ਹੀ ਵਧੀਆ ਹੋਣਗੇ
1: ਉਹ ਗੱਲ ਤਾਂ ਦੇਖੋ ਜੀ ਨਜ਼ਰ ਹੈ ਕਿ ਜੇ ਬਰੀਕੀ ਦੀ ਨਜ਼ਰ ਦੇ ਨਾਲ ਪਨੀਰੀ ਦਾ ਮਤਲਬ ਇਹੀ ਹੈ ਕਿ ਛੋਟੀਆਂ ਛੋਟੀਆਂ ਮਹੀਨ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਆਪਾਂ ਨੇ ਅਮਲ ਦੇ ਵਿੱਚ ਲੈ ਕੇ ਆਉਣਾ ਹੈ ਇਹ ਆਲਾ ਸੇਟ ਕੰਮ ਨਹੀਂ ਕਰਨਾ ਫਸਲ ਵਾਲਾ ਵੀ ਚਲੋ ਬੀਜ ਤੀਜੀ ਦੇਖ ਰੇਖ ਨਹੀਂ ਕਰਨੀ ਇਹ ਤਾਂ ਜਿੱਦਾਂ ਇਹ ਹੈ ਵੀ ਜ਼ਮੀਨ ਦੀ ਸੋਧ ਤੋਂ ਲੈ ਕੇ ਕਾਸ਼ਤਕਾਰੀ ਤੱਕ ਬੀਜ ਦੀ ਮਾਤਰਾ ਬੀ ਬਿਜਾਈ ਦਾ ਢੰਗ ਜ਼ਮੀਨ ਦੀ ਕਿਸਮ ਸਾਰੀਆਂ ਚੀਜ਼ਾਂ ਹੀ ਜਗ੍ਹਾ ਦੀ ਚੋਣ ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈ ਕਾਮਯਾਬ ਪਨੀਰੀ ਉਗਾਉਣ ਲਈ ਬਹੁਤ ਹੀ ਜ਼ਿਆਦਾ
0: ਬਹੁਤ ਜ਼ਰੂਰੀ ਹੈ ਜੀ ਇਹ ਆਪਾਂ ਹੁਣ ਕਹਿੰਦੇ ਹਾਂ ਦੇਖੋ ਬੀਜ ਨੂੰ ਜੇ ਪਾਣੀ 'ਚ ਭਿਉਂ ਲਓ ਅਤੇ ਕਈ ਗੱਲਾਂ ਹੋ ਜਾਂਦੀਆਂ ਵੀ ਜਿਹੜਾ ਹਲਕਾ ਬੀਜ ਉੱਪਰ ਤਰ ਪੈਂਦਾ ਸੁੱਟ ਦਿਓ ਉਹਨੂੰ
1: ਬਿਲਕੁਲ
0: ਜਿਹੜਾ ਥੱਲੇ ਬੈਠ ਗਿਆ ਉਹ ਆਪਾਂ ਉਹਨੂੰ ਉਹਦੀ ਪਨੀਰੀ
1: ਕਰਕੇ ਜਿੱਦਾਂ ਤੁਸੀਂ ਮਾਟਰਾਂ ਦੀ ਗੱਲ ਕਰਦੇ ਹੋ ਮਾਟਰ ਵੀ ਕਹਿੰਦੇ ਹੁੰਦੇ ਪਾਣੀ ਪੀਏ ਪੁਣ ਕੇ ਅਤੇ ਬੀਜ ਪਾਈਏ ਚੁਣ ਕੇ ਉਹ ਇਹੀ ਗੱਲ
0: ਸੋ ਦੇਖੋ ਉਹਦੇ ਨਾਲ ਜੇ ਹੁਣ 8 ਕਿਲੋ ਬੀਜ ਅਸੀਂ ਪਾਉਣਾ ਹੈ ਅਤੇ ਜਿਹੜਾ ਉਹ ਥੱਲੇ ਬੈਠਿਆ ਬੀਜ ਹੀ ਪਾਉਣਾ ਹੈ ਤਾਂ ਕਿ ਜਿਹੜੀ ਹੁੰਦੀ ਨਾ ਰੁਲੀਆ ਰਾਮ ਜੀ ਕਿ ਚਲੋ ਪਨੀਰੀ ਤਿਆਰ ਕਰਨੇ ਬੁੱਟ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਤਾਂ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ
1: ਪੈਂਦਾ ਜੀ ਪੈਂਦਾ ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ
0: ਪਨੀਰ ਦਾ ਵੀ ਧਿਆਨ ਰੱਖਣਾ
1: ਪਨੀਰੀ ਪੁੱਟਣ ਦਾ ਧਿਆਨ ਰੱਖਣਾ ਜੀ ਖਾਸ ਤੌਰ ਦੇ ਉੱਤੇ ਜਦੋਂ ਪਨੀਰੀ ਪੁੱਟਦੇ ਹਾਂ ਉਹਦਾ ਢੰਗ ਤਰੀਕਾ ਕੀ ਹੈ ਉਹ ਵੀ ਬੜਾ ਜ਼ਰੂਰੀ ਹੈ
0: ਉਹ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਜਿਹੜੇ ਖੇਤ ਤਿਆਰੀ ਕਰਦੇ ਹਾਂ ਨਾ ਵੀ ਇਸ ਤਰੀਕੇ ਦਾ ਵੀ ਰੱਖੋ ਵੀ ਸੌਖੀ ਪੁੱਟੀ ਜਾਏ
1: ਬਿਲਕੁਲ ਜੀ ਬਿਲਕੁਲ
0: ਆਪਾਂ ਕਹਿੰਦੇ ਹਾਂ ਵੀ ਜਿਹੜੀ ਰੂੜੀ ਦੀ ਖਾਦ ਨਾ ਵਾਹਵਾ ਪਾਉਂਦੇ ਹਾਂ ਤਾਂ ਕਿ ਜੜ੍ਹਾਂ ਬਹੁਤੀਆਂ ਡੂੰਘੀਆਂ ਨਾ ਜਾਣ
1: ਬਿਲਕੁਲ
0: ਫਿਰ ਪੁਟਾਈ ਸਮੇਂ ਫਿਰ ਆਪਾਂ ਨੂੰ ਔਖੇ ਨਹੀਂ ਹੁੰਦੇ ਜੀ ਉਹ
1: ਬਿਲਕੁਲ ਜੀ ਇਹ ਤਾਂ ਇਹੀ ਆ ਵੀ ਹੱਥ ਹੀ ਪਾਉਣਾ ਤੁਸੀਂ ਜ਼ੋਰ ਨਹੀਂ ਲਾਉਣਾ ਫਿਰ ਤਾਂ
0: ਜੜ੍ਹ ਟੁੱਟ ਗਈ ਤਾਂ ਫਿਰ ਫਾਇਦਾ
1: ਚੜ੍ਹ ਗਈ ਤਾਂ ਫਿਰ ਕਹਿੰਦੇ ਹੁੰਦੇ ਫਸਲ ਦਾ ਜਿਹੜਾ ਹੈ
0: ਉਹ ਕੋਈ ਫਾਇਦਾ ਹੀ ਨਹੀਂ ਜੀ ਉਹਦਾ
1: ਫਿਰ ਆਪਾਂ ਦੇਖਾਂਗੇ ਬੂਟੇ ਜਿਹੜੇ ਕੁਕੜੀਆਂ ਨੂੰ ਗਰਦਨਾ ਮਰੋੜੀ ਬੈਠੇ ਹੁੰਦੇ ਆ ਉਹਦਾ ਉਹ ਹਿਸਾਬ ਕਿਤਾਬ ਇਹੀ ਹੁੰਦਾ ਸੋ ਇਹ ਚੀਜ਼ਾਂ ਜਿਹੜੀਆਂ ਹੈ ਛੋਟੀਆਂ ਛੋਟੀਆਂ ਗੱਲਾਂ ਅਤੇ ਜੇ ਇਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਨਜ਼ਰਸਾਨੀ ਕਰਦੇ ਹਾਂ ਅਤੇ ਫਾਇਦਾ ਸਾਡਾ ਜਿਹੜਾ ਫਸਲ ਦੇ ਵਿੱਚ ਸਾਨੂੰ ਮਿਲਦਾ ਚੱਲੀਏ ਆਪਾਂ ਜੀ
0: ਜੈ ਹਿੰਦ ਜੀ
1: ਜੈ ਜੀ

ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਅਤੇ ਆਓ ਹੁਣ ਮਾਨਸ ਗਾਂ ਦੇ ਤਹਿਤ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦੀ 119ਵੀਂ ਕੜੀ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਆਓ ਹੁਣ ਅਸੀਂ ਤੁਹਾਨੂੰ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਦਿੰਦੇ ਚੱਲੀਏ ਪਰਿਚੇ ਦੇ ਤਹਿਤ।

0: 7:02 ਤੇ ਤੁਸੀਂ ਸੁਣੋਗੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ। ਪ੍ਰੋਗਰਾਮ ਮਹਿਕ ਪੰਜਾਬ ਦੀ, ਇਹ ਪ੍ਰੋਗਰਾਮ ਤੁਸੀਂ ਸੁਣੋਗੇ 8:40 ਤੇ। ਨੌ ਵੱਜ ਕੇ ਦੋ ਮਿੰਟ ਤੇ ਸਮਾਂ ਹੋਏਗਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ, ਜਿਹਦੇ ਵਿੱਚ ਅੱਜ ਤੁਸੀਂ ਬੇਗਮ ਪਰਵੀਨ ਸੁਲਤਾਨਾ ਦਾ ਸ਼ਾਸਤਰੀ ਗਾਇਨ ਸੁਣੋਗੇ। ਰਾਗ ਹੋਏਗਾ ਦੀਨ ਤੋੜੀ ਅਤੇ ਨਾਲ ਹੀ ਪੰਡਿਤ ਜਗਦੀਸ਼ ਪ੍ਰਸਾਦ ਇਹਨਾਂ ਦਾ ਉਪ ਸ਼ਾਸਤਰੀ ਗਾਇਨ ਠੁਮਰੀ ਰਾਗ ਮਿਸ਼ਰ ਪਹਾੜੀ 'ਤੇ ਆਧਾਰਿਤ ਸੁਣੋਗੇ। ਸਾਢੇ 9 ਵਜੇ ਗਜ਼ਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਔਰ ਟੈਲੀਫੋਨਿਕ ਬੇਸ ਪ੍ਰੋਗਰਾਮ ਹੈਲੋ ਫਰਮਾਇਸ਼ ਇਹਦਾ ਸਮਾਂ ਰਹੇਗਾ 10:02। ਵਟਸਐਪ 'ਤੇ ਆਧਾਰਿਤ ਤੁਹਾਡੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਰੋਜ਼ਾਨਾ ਦੀ ਤਰ੍ਹਾਂ 11:05 'ਤੇ ਚੱਲੇਗਾ ਔਰ 12:05 'ਤੇ ਸਮਾਂ ਹੋਏਗਾ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ ਦਾ। ਬਾਅਦ ਦੁਪਹਿਰ 1:15 ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਲੋਕ ਗੀਤਾਂ 'ਤੇ ਆਧਾਰਿਤ ਸਾਡਾ ਪ੍ਰੋਗਰਾਮ ਰੰਗਲੀ ਧਰਤੀ ਇਹਨੂੰ ਤੁਸੀਂ ਸੁਣ ਸਕੋਗੇ 2:30, ਜਿਹਦੇ ਵਿੱਚ ਅੱਜ ਸੋਹਣ ਸਿੰਘ ਸੀਤਲ ਅਤੇ ਉਹਨਾਂ ਦੇ ਸਾਥੀ ਕਲਾਕਾਰ ਇਹ ਆਪਣੀ ਕਲਾ ਨੂੰ ਪੇਸ਼ ਕਰਨਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ 4:02 'ਤੇ ਤੁਸੀਂ ਸੁਣ ਸਕੋਗੇ ਸਦਾ ਬਹਾਰ ਗੀਤ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰੋਜ਼ਾਨਾ ਦੀ ਤਰ੍ਹਾਂ ਸ਼ਾਮ 6:30 ਰਹੇਗਾ, ਜਿਹਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਅਵਤਾਰ ਸਿੰਘ ਬਿਲਿੰਗ ਦਾ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ ਇਹਦੀ 13ਵੀਂ ਅਤੇ ਆਖਰੀ ਕੜੀ ਸੁਣ ਸਕੋਗੇ। ਸੱਤ ਵੱਜ ਕੇ 40 ਮਿੰਟ 'ਤੇ ਵਿਵਿਧਾ ਪ੍ਰੋਗਰਾਮ ਦੇ ਤਹਿਤ ਹਿੰਦੀ ਵਾਰਤਾ ਸੁਣੋਗੇ। ਵਾਰਤਾਕਾਰ ਹੋਣਗੇ ਡਾਕਟਰ ਰੇਖਾ ਕਾਲੀਆ ਭਾਰਦਵਾਜ ਅਤੇ ਵਾਰਤਾ ਦਾ ਵਿਸ਼ਾ ਹੋਏਗਾ ਜੀਵਨ ਚੱਲਣੇ ਕਾ ਨਾਮ ਹੈ, ਇਹਦਾ ਪ੍ਰਥਮ ਪ੍ਰਸਾਰਣ। ਜ਼ਿੰਦਗੀ ਹਸੀਨ ਹੈ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ 8:00। ਰਾਤ 9:30 ਪੰਜਾਬੀ ਨਾਟਕ ਚਿੱਟੇ ਦਾ ਕੁਣ ਇਹ ਸੁਣ ਸਕੋਗੇ। ਔਰ 10:02 'ਤੇ ਮਿਊਜ਼ੀਕਲ ਫੀਚਰ, ਜਿਹਦੇ ਵਿੱਚ ਅੱਜ ਤੁਸੀਂ ਮਲਵਈ ਗਿੱਧੇ 'ਤੇ ਵਿਚਾਰ ਸੁਣ ਸਕੋਗੇ। ਔਰ ਰਾਤ 10:30 ਤੁਸੀਂ ਸੁਣੋਗੇ ਗਜ਼ਲਾਂ। ਇਹ ਸਨ ਹੁਣ ਤੱਕ ਦੇ ਸਾਡੇ ਬਾਕੀ ਰਹਿੰਦੇ ਪ੍ਰੋਗਰਾਮ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣ ਸਕੋਗੇ ਖਬਰਾਂ ਸੰਸਕ੍ਰਿਤ ਦੇ ਵਿੱਚ ਸਾਡੇ ਦਿੱਲੀ ਕੇਂਦਰ ਤੋਂ। ਬਸ ਕੁਝ ਪਲ ਦਾ ਇੰਤਜ਼ਾਰ ਅਤੇ ਫਿਰ ਹੋਣਗੇ
1: इयम् आकाशवाणी सम्प्रति वार्ताः श्रूयन्ताम् प्रवाचकः डॉक्टर गणेश हेगडे।

173 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਆ ਹੁਣ ਤੁਹਾਨੂੰ ਹੁਣ ਤੱਕ ਦੇ ਮੁੱਖ ਸਮਾਚਾਰ ਨਾਲ ਜਾਣੂ ਕਰਵਾ ਦਿੰਦੇ ਹਾਂ ਨਿਊਜ਼ ਹੈਡਲਾਈਨ ਦੇ ਤਹਿਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ ਵਿੱਚ ਉਹਨਾਂ ਦੀ ਅਗਵਾਈ ਲਈ ਸੈਸ਼ਲਜ਼ ਦਾ ਸਰਵੋੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਅਨੀਮੀਆ ਮੁਕਤ ਭਾਰਤ ਮੁਹਿੰਮ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨਿਯਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ 'ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ 500 ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕੀਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮੌਜੂਦਾ ਜੱਜ ਜਸਟਿਸ ਮਹਾਬੀਰ ਸਿੰਘ ਸਿੱਧੂ ਅਤੇ ਅਚਨਚੇਤ ਅਤੇ ਬੇਵਕਤੀ ਦੇਹਾਂਤ ਨੂੰ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਤਹਿਤ ਪਲਸ ਪੋਲੀਓ ਰੋਧੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ। ਰਾਵੀ ਦਰਿਆ ਵਿੱਚ ਅਚਾਨਕ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਦੇ ਮਕੌੜਾ ਪੱਤਨ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜਿਆ। ਨੇੜਲੇ ਕਈ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋਇਆ। ਭਾਰਤ ਅਤੇ ਅਹਿਮਦਾਬਾਦ ਵਿੱਚ ਮਰਦਾਂ ਦੇ ABC ਵਾਲੀਬਾਲ ਕੱਪ ਵਿੱਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣੇ ਗਏ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ ਔਰ ਸਮਾਂ ਹੋ ਗਿਆ ਸਾਡੇ ਰੋਜ਼ਾਨਾ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ ਦਾ ਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਸੋਹਣੇ ਸਵੇਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਗੌਰਵ ਦੀ ਪਿਆਰ ਭਰੀ ਨਮਸਕਾਰ। ਜੀ ਹਾਂ ਸਰੋਤਿਓ, ਕੀ ਹਾਲ ਚਾਲ ਹੈ? ਅੱਜ ਫਿਰ ਇੱਕ ਵਾਰੀ ਤੁਹਾਡੇ ਨਾਲ ਤੁਹਾਡਾ ਦੋਸਤ ਗੌਰਵ ਤਿਆਰ ਹੈ। ਤਾਂ ਫਿਰ ਤਿਆਰ ਹੋ ਅੱਜ ਨਵੇਂ ਖੰਭਾਂ ਦੇ ਨਾਲ ਨਵੀਂ ਉਡਾਨ ਭਰਨ ਦੇ ਲਈ, ਕਿਉਂਕਿ ਹਰ ਦਿਨ ਇੱਕ ਨਵਾਂ ਦਿਨ ਹੁੰਦਾ ਹੈ ਔਰ ਪੁਰਾਣੇ ਦਿਨ ਵਿੱਚ ਜੋ ਗੱਲਾਂ ਹੋ ਜਾਂਦੀਆਂ ਉਹ ਅਸੀਂ ਅਕਸਰ ਭੁੱਲ ਜਾਣਾ ਹੀ ਪਸੰਦ ਕਰਦੇ ਹਾਂ, ਕਿਉਂਕਿ ਹਰ ਰੋਜ਼ ਇੱਕ ਜ਼ਿੰਦਗੀ ਨਵਾਂ ਸਾਹ ਦਿੰਦੀ ਹੈ। ਔਰ ਜਦੋਂ ਰਾਤੀ ਅਸੀਂ ਸੌਂਦੇ ਹਾਂ ਤਾਂ ਉਦੋਂ ਇਹ ਪਤਾ ਨਹੀਂ ਹੁੰਦਾ ਕਿ ਅਗਲਾ ਸਾਹ ਆਏਗਾ ਕਿ ਨਹੀਂ, ਕੱਲ੍ਹ ਦਾ ਅਸੀਂ ਦਿਨ ਵੇਖਾਂਗੇ ਕਿ ਨਹੀਂ। ਔਰ ਜਦੋਂ ਫਿਰ ਸਵੇਰੇ ਉੱਠ ਕੇ ਅਗਲੇ ਦਿਨ ਵੱਲ ਨੂੰ ਚੱਲਦੇ ਹਾਂ ਤਾਂ ਸਭ ਤੋਂ ਪਹਿਲਾਂ ਈਸ਼ਵਰ ਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਹੈ। ਜੀ ਹਾਂ, ਈਸ਼ਵਰ ਦਾ ਸ਼ੁਕਰਾਨਾ ਕਰੋ ਕਿ ਇੱਕ ਨਵਾਂ ਦਿਨ, ਨਵਾਂ ਸਾਹ ਜਿਹੜਾ ਹੈ ਸਾਨੂੰ ਮਿਲਿਆ, ਔਰ ਉਸ ਦਿਨ ਨੂੰ ਆਪਾਂ ਕਿੱਦਾਂ ਹੋਰ ਵਧੀਆ ਬਣਾ ਸਕਦੇ ਹਾਂ, ਕਿਹੜੇ ਟੀਚੇ ਜਿਹੜੇ ਅਧੂਰੇ ਰਹਿ ਗਏ ਨੇ ਉਹ ਕੀਤੇ ਜਾ ਸਕਦੇ ਨੇ, ਕਿਹੜੇ ਕੰਮ ਜਿਹੜੇ ਅਸੀਂ ਕੱਲ੍ਹ ਛੱਡ ਦਿੱਤੇ ਸੀ ਅੱਜ ਕਰਾਂਗੇ, ਉਹਦੀ ਇੱਕ ਲਿਸਟ ਬਣਾਉਣੀ ਨਾ ਬੜੀ ਜ਼ਰੂਰੀ ਹੈ। ਉਹ ਲਿਸਟ ਚਾਹੇ ਦਿਮਾਗ 'ਚ ਬਣਾ ਲਓ, ਚਾਹੇ ਉਹ ਲਿਸਟ ਨੂੰ ਬਣਾ ਲਓ ਪੇਪਰ ਦੇ ਵਿੱਚ, ਔਰ ਜਦੋਂ ਦੇਖੋਗੇ ਕਿ ਉਹ ਲਿਸਟ ਬਣ ਜਾਏਗੀ ਨਾ, ਫਿਰ ਆਪਣੇ ਆਪ ਜਿਹੜੇ ਤੁਹਾਡੇ ਕਦਮ ਹੈ ਨਾ ਉਸ ਪਾਸੇ ਤੁਰ ਵੀ ਪੈਣਗੇ, ਕਿਉਂਕਿ ਇਹ ਹਮੇਸ਼ਾ ਜਿਹੜਾ ਸਾਡਾ ਮਨ ਹੈ ਨਾ ਔਰ ਦਿਮਾਗ ਹੈ, ਜੋ ਇਹਨੂੰ ਲਿਖਿਆ ਜਾਂਦਾ ਹੈ, ਜੋ ਇਹਨੂੰ ਕਿਹਾ ਜਾਂਦਾ ਹੈ, ਉਹ ਕਰਨਾ ਸ਼ੁਰੂ ਕਰ ਦਿੰਦਾ, ਬਸ਼ਰਤੇ ਆਪਾਂ ਉਹਨੂੰ ਚੰਗੇ ਢੰਗ ਨਾਲ ਗੱਲ ਕਹੀਏ।

ਤਾਂ ਫਿਰ ਜ਼ਿੰਦਗੀ ਜਿਹੜੀ ਹੈ ਨਾ ਇਹ ਚੱਲੇਗੀ ਇਹਦਾ। ਜਿੰਨਾ ਤੁਸੀਂ ਜ਼ਿੰਦਗੀ ਨੂੰ ਖੁਸ਼ ਰੱਖੋਗੇ ਓਨਾ ਹੀ ਤੁਸੀਂ ਵਧੀਆ ਵੀ ਰਹੋਗੇ। ਕਿਉਂਕਿ ਕਹਿੰਦੇ ਨੇ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ, ਮੁਰਦਾ ਦਿਲ ਕੀ ਖਾਕ ਜੀਣਗੇ। ਬਿਲਕੁਲ ਗੱਲ ਠੀਕ ਹੈ ਕਿ ਮੁਰਦਾ ਜਿਹੜੇ ਦਿਲ ਨੇ ਉਹ ਜੀ ਵੀ ਨਹੀਂ ਸਕਦੇ, ਕਿਉਂਕਿ ਜੇ ਤੁਹਾਡੇ ਮਨ ਦੇ ਵਿੱਚ ਖਿਆਲ ਹੀ ਨੈਗੇਟਿਵ ਨੇ ਤਾਂ ਪੋਜ਼ਿਟਿਵ ਗੱਲਾਂ ਕਿੱਦਾਂ ਹੋਣਗੀਆਂ। ਪੋਜ਼ਿਟਿਵ ਗੱਲਾਂ ਲਈ ਤੁਹਾਨੂੰ ਪੋਜ਼ਿਟਿਵਿਟੀ ਚਾਹੀਦੀ ਹੈ, ਔਰ ਪੋਜ਼ਿਟਿਵਿਟੀ ਕਿਤੋਂ ਹੋਰੋਂ ਨਹੀਂ ਮਿਲਦੀ, ਤੁਹਾਨੂੰ ਆਪਣੇ ਅੰਦਰੋਂ ਹੀ ਲੱਭਣੀ ਪੈਣੀ ਹੈ, ਆਲੇ ਦੁਆਲੇ ਤੋਂ, ਪੇੜ ਪੌਦਿਆਂ ਤੋਂ, ਤੁਹਾਡੇ ਰਿਸ਼ਤੇਦਾਰਾਂ ਤੋਂ, ਤੁਹਾਡੇ ਦੋਸਤਾਂ ਤੋਂ, ਜਾਂ ਜ਼ਿੰਦਗੀ ਦੀਆਂ ਰੋਜ਼ ਹੋ ਰਹੀਆਂ ਨਵੇਂ ਨਵੇਂ ਰੰਗਾਂ ਤੋਂ ਤੁਸੀਂ ਜ਼ਿੰਦਗੀ ਜਿਹੜੀ ਹੈ ਨਾ ਉਹ ਜੀਣੀ ਸਿੱਖ ਸਕਦੇ ਹੋ। ਅਤੇ ਆਪਾਂ ਵੀ ਹੁਣ ਚੱਲੀਏ ਇੱਕ ਗੀਤ ਵੱਲ ਨੂੰ, ਕਿਉਂਕਿ ਇਹ ਗੀਤ ਸਾਨੂੰ ਸਿਖਾ ਸਕਦਾ ਹੈ ਕਿ ਜ਼ਿੰਦਗੀ ਰੋਜ਼ ਨਵੇਂ ਰੰਗ ਜਿਹੜੇ ਹੈ ਉਹ ਲੈ ਕੇ ਆਉਂਦੀ ਹੈ, ਔਰ ਇਹਦੇ ਨਵੇਂ ਰੰਗ ਅਸੀਂ ਕਿੱਦਾਂ ਮੰਨਣੇ ਹੈ। ਤਾਂ ਫਿਰ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਵਿੱਚ ਸ਼ੋਭਿਤ ਹੈ ਜੋ ਸਾਨੂੰ ਸਿੱਧਾ ਪਰਮਾਤਮਾ ਅਤੇ ਇਨਸਾਨੀਅਤ ਨਾਲ ਜੋੜਦੇ ਹਨ। ਸ੍ਰੋਤਿਓ, ਸੰਤ ਕਬੀਰ ਜੀ ਦਾ ਜਨਮ ਕਾਸ਼ੀ ਵਿਖੇ ਹੋਇਆ ਸੀ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਜੁਲਾਹਾ ਪਰਿਵਾਰ ਵੱਲੋਂ ਕੀਤਾ ਗਿਆ। ਕਬੀਰ ਜੀ ਨੇ ਕਦੇ ਕਿਤਾਬੀ ਪੜ੍ਹਾਈ ਨਹੀਂ ਕੀਤੀ, ਪਰ ਉਹਨਾਂ ਕੋਲ ਜੋ ਵਿਵਹਾਰਕ ਅਤੇ ਰੂਹਾਨੀ ਗਿਆਨ ਸੀ ਉਹ ਵੱਡੇ ਵੱਡੇ ਵਿਦਵਾਨਾਂ ਕੋਲ ਵੀ ਨਹੀਂ ਸੀ। ਕਬੀਰ ਜੀ ਖੁਦ ਫਰਮਾਉਂਦੇ ਨੇ, ਮਸੇ ਕਾਗਜ਼ ਛੂਜੋ ਨਹੀਂ, ਕਲਮ ਗਹੀ ਨਹੀਂ ਹਾਥ, ਯਾਨੀ ਉਹਨਾਂ ਦੇ ਕਦੇ ਕਾਗਜ਼ ਜਾਂ ਕਲਮ ਨੂੰ ਹੱਥ ਲਾਇਆ ਹੀ ਨਹੀਂ, ਪਰ ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲੇ ਹਰ ਸ਼ਬਦ ਵਿੱਚ ਪਰਮਾਤਮਾ ਦਾ ਹੀ ਨੂਰ ਹੈ। ਉਹਨਾਂ ਨੇ ਸਾਰੀ ਉਮਰ ਕੱਪੜਾ ਬਣਨ ਦਾ ਕੰਮ ਕੀਤਾ ਅਤੇ ਸਾਦਾ ਜੀਵਨ ਬਤੀਤ ਕਰਦੇ ਹੋਏ ਆਪਣੀ ਸੋਚ ਨੂੰ ਉੱਚਾ ਰੱਖਿਆ। ਕਬੀਰ ਜੀ ਇੱਕ ਅਜਿਹੇ ਕ੍ਰਾਂਤੀਕਾਰੀ ਸੰਤ ਸਨ ਜਿਨ੍ਹਾਂ ਨੇ ਸਮਾਜ ਵਿੱਚ ਫੈਲੇ ਪਾਖੰਡ, ਊਚ ਨੀਚ, ਜਾਤ ਪਾਤ ਅਤੇ ਧਾਰਮਿਕ ਵਿਤਕਰੇ 'ਤੇ ਕਰਾਰੀ ਚੋਟ ਕੀਤੀ। ਉਹਨਾਂ ਨੇ ਹਮੇਸ਼ਾ ਕਿਹਾ ਔਰ ਸਿਖਾਇਆ ਕਿ ਪਰਮਾਤਮਾ ਕਿਸੇ ਖਾਸ ਧਰਮ, ਮੰਦਰ ਜਾਂ ਮਸਜਿਦ ਵਿੱਚ ਨਹੀਂ ਰਹਿੰਦਾ, ਉਹ ਤਾਂ ਹਰ ਇਨਸਾਨ ਦੇ ਦਿਲ ਵਿੱਚ ਵਸਦਾ ਹੈ। ਉਹ ਇਹ ਵੀ ਦੱਸਦੇ ਨੇ ਕਿ ਈਸ਼ਵਰ ਨੂੰ ਪਾਉਣ ਦਾ ਜਿਹੜਾ ਰਸਤਾ ਹੈ ਉਹ ਲੋਕਾਂ ਦੇ ਦਿਲਾਂ 'ਚੋਂ ਹੀ ਗੁਜ਼ਰਦਾ ਹੈ। ਅੱਜ ਕਬੀਰ ਜੀ ਦੇ ਜੀਵਨ ਦੇ ਇੱਕ ਬਹੁਤ ਹੀ ਪਿਆਰੀ ਅਤੇ ਪ੍ਰੇਰਨਾਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ। ਇੱਕ ਵਾਰੀ ਕਾਸ਼ੀ ਦੇ ਇੱਕ ਵਿਦਵਾਨ ਕੋਲੋਂ ਬੈਠੇ ਸਨ ਅਤੇ ਜੋ ਆਪਣੀ ਵਿੱਦਿਆ 'ਤੇ ਬਹੁਤ ਅਹੰਕਾਰ ਕਰਦਾ ਸੀ ਅਤੇ ਕਬੀਰ ਜੀ ਨਾਲ ਉਹ ਸ਼ਾਸਤਰਾਰਥ ਕਰਨਾ ਚਾਹੁੰਦਾ ਸੀ। ਕਬੀਰ ਜੀ ਨੇ ਉਸ ਵੇਲੇ ਆਪਣੇ ਖੱਡੀ ਦੇ ਉੱਤੇ ਸੂਤ ਕੱਤੇ ਹੋਇਆ ਸੀ ਔਰ ਜਿਹੜਾ ਉਹ ਵਿਦਵਾਨ ਸੀ ਉਹ ਕਬੀਰ ਜੀ ਨੂੰ ਦੇਖਦਿਆਂ ਬੜੇ ਘਮੰਡ ਨਾਲ ਕਹਿੰਦਾ ਹੈ ਕਿ ਕਬੀਰ ਤੂੰ ਅਨਪੜ੍ਹ ਹੈ ਅਤੇ ਸ਼ਾਸਤਰਾਂ ਦਾ ਗਿਆਨ ਤੇਰੇ ਕੋਲ ਹੈ ਨਹੀਂ। ਤੂੰ ਕਹਿੰਦਾ ਹੈ ਕਿ ਤੇਰੇ ਕੋਲ ਸ਼ਾਸਤਰਾਂ ਦਾ ਗਿਆਨ ਹੈ, ਮੇਰੇ ਕੋਲ ਸ਼ਾਸਤਰਾਂ ਦਾ ਗਿਆਨ ਤੇਰੇ ਕੋਲੋਂ ਵੱਧ ਹੈ, ਚੱਲ ਅੱਜ ਆ ਜਾ ਬਹਿਸ ਕਰੀਏ। ਅਤੇ ਕਬੀਰ ਜੀ ਨੇ ਮੁਸਕਰਾਉਂਦੇ ਹੋਏ ਬੜੇ ਸ਼ਾਂਤ ਸੁਭਾਅ ਦੇ ਨਾਲ ਕਿਹਾ ਕਿ ਮੈਂ ਤਾਂ ਸਿੱਧਾ ਸਾਦਾ ਜੁਲਾਹਾ ਹਾਂ, ਮੈਨੂੰ ਬਹਿਸ ਕਰਨੀ ਨਹੀਂ ਆਉਂਦੀ, ਆਪ ਜੋ ਕਹਿੰਦੇ ਹੋ ਮੈਂ ਉਹੀ ਮੰਨ ਲੈਂਦਾ। ਅਤੇ ਉੱਧਰੋਂ ਜਿਹੜਾ ਉਹ ਗਿਆਨਵਾਨ ਸੂਝਵਾਨ ਬੰਦਾ ਸੀ ਉਹ ਕਹਿੰਦਾ ਕਿ ਤੂੰ ਹਾਰ ਮੰਨਦਾ ਅਤੇ ਲਿਖ ਕੇ ਦੇ ਕੇ ਤੂੰ ਮੇਰੇ ਤੋਂ ਹਾਰ ਗਿਆ। ਕਬੀਰ ਜੀ ਕਹਿੰਦੇ ਮੈਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ, ਆਪ ਜੀ ਹੀ ਲਿਖ ਲਵੋ। ਅਤੇ ਫਿਰ ਉਸ ਸ਼ਖਸ ਨੇ ਲਿਖਿਆ ਕਿ ਕਬੀਰ ਹਾਰਿਆ ਅਤੇ ਮੈਂ ਜਿੱਤਿਆ। ਪਰ ਜਿਵੇਂ ਹੀ ਉਹ ਕਾਗਜ਼ ਉਹਨਾਂ ਨੇ ਖੋਲ੍ਹ ਕੇ ਵੇਖਿਆ ਔਰ ਦਿੱਤਾ ਅਤੇ ਉਹਦੇ 'ਤੇ ਲਿਖਿਆ ਸੀ ਕਬੀਰ ਜਿੱਤਿਆ ਅਤੇ ਮੈਂ ਹਾਰਿਆ। ਦੁਬਾਰਾ ਉਹਨਾਂ ਨੇ ਇਹੀ ਕੀਤਾ ਅਤੇ 3-4 ਵਾਰ ਜਦੋਂ ਇਹੀ ਕੀਤਾ ਅਤੇ ਬਾਰ ਬਾਰ ਉਹਦੇ 'ਤੇ ਇਹੀ ਲਿਖਿਆ ਗਿਆ ਤਾਂ ਉਸ ਸ਼ਖਸ ਦਾ ਹੰਕਾਰ ਟੁੱਟ ਗਿਆ ਔਰ ਉਹ ਸਮਝ ਗਿਆ ਕਿ ਗਿਆਨ ਨੂੰ ਕਿਤਾਬਾਂ ਦੇ ਵਿੱਚ ਨਹੀਂ ਬਲਕਿ ਮਨ ਦੀ ਪਵਿੱਤਰਤਾ ਅਤੇ ਨਰਮਤਾ ਦੇ ਵਿੱਚ ਰੱਖਣਾ ਚਾਹੀਦਾ ਹੈ। ਸਰੋਤਿਓ, ਅੱਜ ਦੇ ਇਸ ਭੱਜ ਦੌੜ ਅਤੇ ਭਟਕਾਅ ਵਾਲੇ ਜੀਵਨ ਦੇ ਵਿੱਚ ਕਬੀਰ ਜੀਆਂ ਦੀਆਂ ਸਿੱਖਿਆਵਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਚਾਨਣ ਮੁਨਹਿਰੇ ਦਾ ਜਿਹੜਾ ਕੰਮ ਹੈ ਉਹ ਕਰਦੀਆਂ ਨੇ। ਉਹ ਆਪ ਕਹਿੰਦੇ ਨੇ ਕਬੀਰ ਲਹਿਰੇ ਸਮੁੰਦ ਕੀ ਉਪਜੇ ਬਿਸਮੇ ਆਏ, ਯਾਨੀ ਸਾਡੀ ਇਹ ਜ਼ਿੰਦਗੀ ਪਾਣੀ ਦੇ ਬੁਲਬੁਲੇ ਜਾਂ ਸਮੁੰਦਰ ਦੀ ਇੱਕ ਲਹਿਰ ਵਰਗੀ ਹੈ ਜੋ ਪਲ ਭਰ ਦੇ ਵਿੱਚ ਮਿੱਟ ਜਾਂਦੀ ਹੈ। ਇਸ ਲਈ ਨਫ਼ਰਤ ਅਤੇ ਮਾੜੇ ਕੰਮਾਂ ਨੂੰ ਛੱਡ ਕੇ ਆਪਸ ਦੇ ਵਿੱਚ ਪਿਆਰ ਅਤੇ ਸਤਿਕਾਰ ਨਾਲ ਰਹੋ। ਔਰ ਅੱਜ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਇਹ ਪ੍ਰਣ ਲਈਏ ਕਿ ਕਬੀਰ ਜੀ ਦੀ ਬਾਣੀ ਨੂੰ ਸਿਰਫ ਨਾ ਸੁਣਾਂਗੇ ਬਲਕਿ ਆਪਣੀ ਜ਼ਿੰਦਗੀ ਵਿੱਚ ਵੀ ਉਤਾਰਾਂਗੇ। ਔਰ ਇਸੇ ਖੂਬਸੂਰਤ ਸੋਚ ਦੇ ਨਾਲ ਆਓ ਕਬੀਰ ਜੀ ਦੀ ਹੀ ਬਾਣੀ ਦਾ ਆਨੰਦ ਮਾਣੀਏ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ।

0: ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਆਪਣਾ ਸੋਹਣੀ ਸਵੇਰ। ਔਰ ਸਵੇਰ ਤਾਂ ਸੋਹਣੀ ਹੋ ਹੀ ਜਾਂਦੀ ਹੈ, ਸਾਨੂੰ ਆਪਣੇ ਆਪ ਨੂੰ ਸੋਹਣਾ ਕਰਨਾ ਪੈਂਦਾ। ਔਰ ਸੋਹਣਾਪਨ ਕਹਿੰਦੇ ਨੇ ਕਿ ਅੱਖਾਂ ਦੇ ਵਿੱਚ ਹੁੰਦਾ ਹੈ, ਬਿਊਟੀ ਲਾਈਜ਼ ਇਨ ਦਾ ਆਈਜ਼ ਆਫ ਸਪੈਕਟੇਟਰ। ਔਰ ਜਦੋਂ ਗੱਲ ਅੱਖਾਂ ਦੀ ਕੀਤੀ ਜਾਂਦੀ ਹੈ ਨਾ, ਤਾਂ ਕਈਆਂ ਦੀ ਅੱਖਾਂ ਜਿਹੜੀਆਂ ਬਹੁਤ ਸੋਹਣੀਆਂ ਹੁੰਦੀਆਂ। ਔਰ ਅੱਖਾਂ ਜੀਵਨ ਦੀਆਂ ਨਿਆਮਤ ਹੁੰਦੀਆਂ। ਜੇ ਸੋਚੋ ਸਾਡੇ ਕੋਲ ਸਰੋਤਿਓ ਅੱਖਾਂ ਹੀ ਨਾ ਹੁੰਦੀਆਂ ਤਾਂ ਫਿਰ ਕੀ ਹੁੰਦਾ? ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਇਹਨਾਂ ਦੀ ਦੇਖਭਾਲ ਨਹੀਂ ਕਰਦੇ, ਅਤੇ ਜੇ ਦੇਖਭਾਲ ਨਹੀਂ ਕਰਦੇ ਤਾਂ ਫਿਰ ਕੋਈ ਨਾ ਕੋਈ ਅੱਖਾਂ ਨੂੰ ਜਿਹੜੀ ਬਿਮਾਰੀ ਹੈ ਨਾ ਉਹ ਲੱਗ ਸਕਦੀ ਹੈ। ਔਰ ਅੱਜ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਤਾਨੀਆ ਮੋਦਕਿਲ ਜੀ, ਜਿਹੜੇ ਪ੍ਰੋਫੈਸਰ ਐਂਡ ਹੈੱਡ ਡਿਪਾਰਟਮੈਂਟ ਓਨਥੋਲੋਜੀ ਪਿੰਮਸ ਦੇ ਵਿੱਚ ਕੰਮ ਕਰਦੇ ਨੇ। ਔਰ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਸਾਂਝਾ ਕਰਦੇ ਹਾਂ ਕਿ ਕਿਸ ਤਰ੍ਹਾਂ ਅੱਖਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ। ਨਮਸਕਾਰ ਡਾਕਟਰ ਤਾਨੀਆ ਜੀ। ਹੈਲੋ ਜੀ, ਉਹਨਾਂ ਦੇ ਨਾਲ ਕਨੈਕਸ਼ਨ ਜਿਹੜਾ ਸ਼ਾਇਦ ਸਾਡਾ ਕੱਟ ਗਿਆ, ਲੇਕਿਨ ਗੱਲਬਾਤ ਆਪਾਂ ਜਾਰੀ ਰੱਖਾਂਗੇ। ਔਰ ਅੱਖਾਂ ਦੀ ਅਸੀਂ ਗੱਲ ਕਰ ਰਹੇ ਸੀ, ਔਰ ਅੱਖਾਂ ਜਿਹੜੀਆਂ ਨਿਆਮਤ ਦੇ ਤੌਰ 'ਤੇ ਕੰਮ ਕਰਦੀਆਂ। ਕਦੀ ਵੀ ਤੁਸੀਂ ਦੇਖੋ ਜਿਹੜੀਆਂ ਅੱਖਾਂ ਹੁੰਦੀਆਂ ਨਾ, ਉਹ ਜਦੋਂ ਇਨਸਾਨ ਕੋਈ ਪੈਦਾ ਹੁੰਦਾ ਹੈ ਤਾਂ ਉਹਨੂੰ ਦੋ ਹੀ ਅੱਖਾਂ ਮਿਲਦੀਆਂ, ਔਰ ਉਹ ਦੁਬਾਰਾ ਨਹੀਂ ਮਿਲਦੀਆਂ। ਜਿਹੜੀਆਂ ਦੰਦ ਨੇ ਉਹ ਸਾਨੂੰ ਦੁਬਾਰਾ ਮਿਲ ਸਕਦੇ ਨੇ, ਲੇਕਿਨ ਅੱਖਾਂ ਜਿਹੜੀਆਂ ਉਹ ਦੁਬਾਰਾ ਨਹੀਂ ਮਿਲ ਸਕਦੀਆਂ। ਅਤੇ ਇਹਦੇ ਬਾਬਤ ਡਾਕਟਰ ਸਾਹਿਬ ਹੋਰਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਡੇ ਨਾਲ ਵੀ ਗੱਲ ਕਰਵਾਵਾਂਗੇ। ਫਿਲਹਾਲ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਜ਼ਰੂਰੀ ਹੈ, ਜਿਨ੍ਹਾਂ ਦੇ ਵਿੱਚ ਅਗਰ ਮੈਂ ਸਿਹਤ ਦੀ ਗੱਲ ਕਰਾਂ ਨਾ, ਤਾਂ ਸਿਹਤ ਦੇ ਵਿੱਚ ਤੁਹਾਡੇ ਰੋਜ਼ਾਨਾ ਜੀਵਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਉਹਨੂੰ ਚਲਾਉਂਦੇ ਹੋ, ਔਰ ਰੋਜ਼ਾਨਾ ਤੁਸੀਂ ਕਿਸ ਤਰ੍ਹਾਂ ਸਰੀਰਕ ਕਸਰਤ ਜਿਹੜੀ ਹੈ ਉਹ ਕਰਦੇ ਹੋ, ਕਿਉਂਕਿ ਬਗੈਰ ਕਸਰਤ ਕੀਤੇ ਜਿਹੜਾ ਤੁਹਾਡਾ ਸਰੀਰ ਹੈ ਨਾ, ਕਹਿੰਦੇ ਉਹ ਨਿਠੱਲਾ ਹੋ ਜਾਂਦਾ। ਔਰ ਜਦੋਂ ਸਰੀਰ ਨਿਠੱਲਾ ਹੋ ਜਾਂਦਾ ਤਾਂ ਫਿਰ ਉਹਨੂੰ ਦਵਾਈਆਂ ਦੀ ਲੋੜ ਪੈ ਜਾਂਦੀ ਹੈ। ਔਰ ਜੇ ਸਰੀਰ ਨੂੰ ਦਵਾਈਆਂ ਦੀ ਲੋੜ ਪੈ ਗਈ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਪਹਿਲੇ ਤਾਂ ਦਵਾਈਆਂ 'ਤੇ ਤੁਸੀਂ ਪੈਸੇ ਖਰਚੋਗੇ, ਸਰੀਰ ਦੇ ਉੱਤੇ ਜਿਹੜੇ ਨੁਕਸ ਨੇ ਉਹ ਲਵੋਗੇ, ਔਰ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਉਹ ਦਰਦ ਹੈ ਉਹ ਨਾਸੂਰ ਬਣ ਜਾਂਦਾ। ਅਤੇ ਜੇ ਤੁਸੀਂ ਉਹ ਨਾਸੂਰ ਨਹੀਂ ਬਣਾਉਣਾ ਚਾਹੁੰਦੇ ਤਾਂ ਬੜਾ ਆਸਾਨ ਜਿਹਾ ਕੰਮ ਹੈ, ਰੋਜ਼ ਉੱਠੋ, ਕਸਰਤ ਕਰੋ, ਦੌੜੋ, ਭੱਜੋ, ਕੁੱਦੋ ਅਤੇ ਆਪਣੇ ਆਪ ਨੂੰ ਖੁਸ਼ ਰੱਖੋ। ਔਰ ਇਹ ਵੀ ਇੱਕ ਗੱਲ ਦੱਸਾਂ, ਜਦੋਂ ਤੁਸੀਂ ਕਸਰਤ ਕਰਦੇ ਹੋ ਨਾ ਤਾਂ ਤੁਹਾਡੇ ਸਰੀਰ ਦੀ ਜਿਹੜੀ ਊਰਜਾ ਹੈ ਉਹ ਵੀ ਵੱਧਦੀ ਹੈ। ਕਹਿੰਦੇ ਜਿਹੜਾ ਸਰੀਰ ਦਾ ਡੋਪਾਮਾਈਨ ਹੈ ਨਾ ਉਹ ਬੜਾ ਪੋਜ਼ਿਟਿਵ ਹੋ ਜਾਂਦਾ, ਔਰ ਜਦੋਂ ਡੋਪਾਮਾਈਨ ਪੋਜ਼ਿਟਿਵ ਹੋ ਜਾਂਦਾ ਵੱਧ ਜਾਂਦਾ ਤਾਂ ਤੁਹਾਡੇ ਜਿਹੜੇ ਅੰਦਰ ਦੇ ਖੁਸ਼ੀ ਵਾਲੇ ਹਾਰਮੋਨ ਨੇ ਉਹ ਬੜੇ ਵਧੀਆ ਹੋ ਜਾਂਦੇ ਨੇ, ਜਿਹਦੇ ਨਾਲ ਤੁਹਾਡਾ ਮਨ ਜਿਹੜਾ ਖਿੜਿਆ ਖਿੜਿਆ ਪ੍ਰਸੰਨ ਰਹਿੰਦਾ। ਔਰ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਜਿਹੜੇ ਬੰਦੇ ਹੁੰਦੇ ਆ ਨਾ ਉਹ ਤੁਹਾਨੂੰ ਹਮੇਸ਼ਾ ਹੀ ਖਿੜੇ ਮੱਥੇ ਮਿਲਣਗੇ, ਔਰ ਤੁਸੀਂ ਕਹੋਗੇ ਕਿ ਇਹਦੇ ਕੋਲ ਕੋਈ ਗਿੱਦੜ ਸਿੰਘੀ ਹੈ, ਕੋਈ ਜਾਦੂ ਦੀ ਪੁੜੀ ਹੈ, ਜਿਹਦੇ ਕਰਕੇ ਲੱਗਦਾ ਇਹ ਹੈ ਕਿ ਇਹ ਹਰ ਵੇਲੇ ਖੁਸ਼ ਰਹਿੰਦਾ। ਪਰ ਹਰ ਵੇਲੇ ਉਹ ਖੁਸ਼ ਕਿੱਦਾਂ ਰਹਿੰਦਾ? ਉਹ ਖੁਸ਼ ਰਹਿੰਦਾ ਹੈ ਆਪਣੀ ਸੋਚ ਦੇ ਨਾਲ, ਕਿਉਂਕਿ ਜਿਹੜੀ ਸੋਚ ਹੈ ਨਾ ਅਗਰ ਉਹ ਤੁਸੀਂ ਵੱਡੀ ਰੱਖੋਗੇ ਤਾਂ ਤੁਸੀਂ ਹਮੇਸ਼ਾ ਦੇ ਲਈ ਖੁਸ਼ ਵੀ ਰਹੋਗੇ, ਜਿਹੜੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਨਾ ਉਹ ਵਧੀਆ ਵੀ ਹੋਏਗਾ। ਜ਼ਿੰਦਗੀ ਦੇ ਸਫ਼ਰ ਨੂੰ ਵਧੀਆ ਬਣਾਉਣ ਦੇ ਲਈ ਸਾਡੇ ਕੋਲ ਆ ਗਏ ਨੇ ਕਿਸ਼ੋਰ ਕੁਮਾਰ ਜੀ, ਅਤੇ ਆਓ ਉਹਨਾਂ ਦਾ ਇਹ ਗੀਤ ਸੁਣਦੇ ਹਾਂ, ਉਹਨਾਂ ਕੋਲ ਜਾਣਦੇ ਹਾਂ ਕਿ ਜ਼ਿੰਦਗੀ ਜਿਹੜੀ ਹੈ ਕੱਟਣੀ ਕਿੱਦਾਂ ਚਾਹੀਦੀ ਹੈ।

0: ਜੀ ਸਰੋਤਿਓ, ਅਸੀਂ ਗੱਲ ਕਰ ਰਹੇ ਸੀ ਅੱਖਾਂ ਦੀ, ਔਰ ਅੱਖਾਂ ਦੇ ਮਾਹਰ ਡਾਕਟਰ ਡਾਕਟਰ ਤਾਨੀਆ ਮੌਦਗਿੱਲ ਜੀ ਸਾਡੇ ਨਾਲ ਜੁੜ ਗਏ ਨੇ, ਜਿਹੜੇ ਪ੍ਰੋਫੈਸਰ ਔਰ ਹੈੱਡ ਆਫ ਡਿਪਾਰਟਮੈਂਟ ਨੇ ਅੱਖਾਂ ਦੇ ਡਿਪਾਰਟਮੈਂਟ ਦੇ ਪਿੰਮਸ ਹੋਸਪਿਟਲ ਜਲੰਧਰ ਦੇ ਵਿੱਚ। ਤੋ ਮੈਡਮ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਦਾ ਧੰਨਵਾਦ, ਜਿਨ੍ਹਾਂ ਨੇ ਅੱਖਾਂ ਦੀ ਸਿਹਤ ਵਰਗੇ ਮਹੱਤਵਪੂਰਨ ਵਿਸ਼ੇ ਤੇ ਅੱਜ ਗੱਲ ਕਰਨ ਦਾ ਮੌਕਾ ਦਿੱਤਾ ਹੈ।
0: ਔਰ ਮੈਮ, ਜਿਸ ਤਰ੍ਹਾਂ ਦੇਖਿਆ ਗਿਆ ਕਿ ਅੱਖਾਂ ਰੱਬ ਦੀਆਂ ਦਿੱਤੀਆਂ ਉਹ ਨਿਆਮਤ ਹੈ ਜਿਹੜੀਆਂ ਦੁਬਾਰਾ ਨਹੀਂ ਮਿਲਦੀਆਂ, ਔਰ ਕਈ ਵਾਰੀ ਅੱਖਾਂ ਦੇ ਬਹੁਤ ਸਾਰੇ ਜਿਹੜੇ ਰੋਗ ਨੇ ਉਹ ਹੋ ਜਾਂਦੇ ਨੇ। ਤਾਂ ਅੱਜ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਮੈਮ, ਜਿਹੜੀਆਂ ਅੱਖਾਂ ਹੈ ਉਹ ਕਿੰਨੀਆਂ ਕੁ ਉਹਨਾਂ ਦਾ ਜਿਹੜਾ ਚੈੱਕਅਪ ਹੈ ਔਰ ਜ਼ਰੂਰੀ ਹੈ, ਔਰ ਇਹਦੇ ਰੋਗ ਹੁੰਦੇ ਕਿਉਂ ਨੇ?
1: ਠੀਕ ਹੈ, ਬਿਲਕੁਲ ਤੁਸੀਂ ਠੀਕ ਬੋਲਿਆ ਕਿ ਅੱਖਾਂ ਰੱਬ ਦੀ ਦਿੱਤੀਆਂ ਬਹੁਤ ਅਨਮੋਲ ਦਾਤ ਹਨ, ਤੇ ਸਾਨੂੰ ਇਹਨਾਂ ਦਾ ਬਹੁਤ ਸੰਭਾਲ ਰੱਖਣਾ ਚਾਹੀਦਾ ਹੈ। ਤੇ ਅੱਖਾਂ ਦੇ ਬਹੁਤ ਸਾਰੇ ਰੋਗ ਹੋ ਸਕਦੇ ਨੇ, ਤੇ ਇਹਨਾਂ ਦਾ

0: ਸਾਨੂੰ ਨਿਯਮਿਤ ਤੌਰ ਤੇ ਆਪਣਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ। ਤੇ ਅੱਖਾਂ ਦੇ ਰੋਗ ਖਾਸ ਕਰਕੇ ਇਸ ਲਈ ਹੋ ਸਕਦੇ ਨੇ ਜੇ ਤੁਸੀਂ ਇਹਨਾਂ ਦੀ ਦੇਖਭਾਲ ਨਾ ਕਰੋ। ਜੇ ਤੁਸੀਂ ਇਹਨਾਂ ਦੀ ਅੱਛੀ ਤਰ੍ਹਾਂ ਦੇਖਭਾਲ ਕਰੋਗੇ, ਇਹਨਾਂ ਨੂੰ ਸੰਭਾਲ ਕੇ ਰੱਖੋਗੇ ਤੇ ਰੋਗ ਵੀ ਘੱਟ ਲੱਗੂਗੇ। ਤੇ ਜੇ ਅਸੀਂ ਇਹਦੀ ਰੋਕਥਾਮ ਨਾ ਕਰੀਏ ਰੋਗਾਂ ਦੀ, ਤਾਂ ਸਾਨੂੰ ਕਾਫੀ ਸਾਰੇ ਰੋਗ ਹੋ ਸਕਦੇ ਨੇ।
1: ਜੀ ਮੈਮ, ਔਰ ਮੈਮ ਦੇਖਿਆ ਗਿਆ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਦੋਂ ਲੋਕਾਂ ਦੇ ਜੀਵਨ ਦੇ ਵਿੱਚ ਮੋਬਾਈਲ ਆ ਗਿਆ, ਕੰਪਿਊਟਰ ਆ ਗਏ ਨੇ, ਉਦੋਂ ਇੱਕ ਆਮ ਇਨਸਾਨ ਨੂੰ ਅੱਖਾਂ ਦੀ ਜਾਂਚ ਕਰਾਉਣ ਦੀ ਜਿਹੜੀ ਲੋੜ ਹੈ ਉਹ ਕਿੰਨੀ ਕੁ ਜ਼ਿਆਦਾ ਵੱਧ ਗਈ ਹੈ?
0: ਬਹੁਤ ਜ਼ਿਆਦਾ ਵੱਧ ਗਈ ਹੈ ਮੈਂ ਕਹੂੰਗੀ, ਕਿਉਂਕਿ ਅੱਖਾਂ ਦੀ ਜਿਹੜੀ ਆਪਣਾ, ਅਸੀਂ ਸਾਰਾ ਟਾਈਮ ਸਕਰੀਨ ਤੇ ਲੱਗੇ ਰਹਿੰਦੇ ਹਾਂ, ਠੀਕ ਹੈ, ਨਹੀਂ ਸੋਚਦੇ ਪਏ ਕਿ ਬੱਚੇ ਸਾਡੇ ਉਹ ਖਾਣਾ ਹੀ। ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਕਿ ਜਿਹੜੀ ਮਾਵਾਂ ਨੇ ਜਾਂ ਫਿਰ ਘਰ ਦੇ ਦਾਦਾ ਦਾਦੀ ਨੇ ਜਦ ਖਾਣਾ ਖਾਣਾ ਹੁੰਦਾ ਤੇ ਉਹ ਬੱਚੇ ਦੇ ਅੱਗੇ ਟੀਵੀ ਲਾ ਦੂਗੇ ਜਾਂ ਫੋਨ ਦੇ ਦੂਗੇ, ਤੇ ਬੱਚੇ ਜਿਹੜਾ ਹੈਗਾ ਕਿ ਖਾਣਾ ਫੋਨ ਦੇਖ ਕੇ ਹੀ ਖਾਊਗੇ। ਅਸੀਂ ਬੱਚੇ ਛੱਡੋ, ਵੱਡੇ ਬੁੜੇ ਸਾਰੇ ਜਣੇ ਅੱਜ ਕੱਲ੍ਹ ਫੋਨ ਤੇ ਹੀ ਲੱਗੇ ਰਹਿੰਦੇ ਨੇ, ਤੇ ਫੋਨ ਦੇ ਨਾਲ ਬਹੁਤ ਸਾਰੇ ਤੁਸੀਂ ਕਹੋ ਅੱਖਾਂ ਦੀ ਪ੍ਰੋਬਲਮਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅੱਖਾਂ ਜਿਹੜੀਆਂ ਨੇ ਉਹ ਇੰਨੀ ਦੇਰ ਇੰਨੀ ਤੇਜ਼ ਲਾਈਟ ਦੇ ਸਾਹਮਣੇ ਰਹਿੰਦੀਆਂ ਨੇ, ਹਨੇਰੇ 'ਚ ਬੱਚੇ ਪੜ੍ਹਦੇ ਨੇ ਅੱਖਾਂ ਤੋਂ, ਤੇ ਉਹਦੇ ਨਾਲ ਬਹੁਤ ਜ਼ਿਆਦਾ ਅੱਖਾਂ ਦੀ ਡਰਾਈਨੈਸ ਹੋਣ ਲੱਗ ਪੈਂਦੀ ਹੈ, ਸੁੱਕਾਪਣ ਪੈ ਜਾਂਦਾ, ਸਿਰ ਦਰਦ ਹੋਣ ਲੱਗ ਪੈਂਦਾ, ਧੁੰਦਲਾ ਦਿਖਣ ਲੱਗ ਪੈਂਦਾ, ਤੇ ਇਹ ਸਾਰੀ ਚੀਜ਼ਾਂ ਇਹਨਾਂ ਕਾਰਨ ਹੋਣ ਲੱਗ ਪੈਂਦੀਆਂ ਨੇ।
1: ਜੀ ਮੈਡਮ, ਔਰ ਕਦੋਂ ਉਹ ਚੇਤਾਵਨੀ ਅੱਖਾਂ ਮੈਮ ਦਿੰਦੀਆਂ ਕਿ ਸਾਨੂੰ ਇੱਕ ਡਾਕਟਰ ਕੋਲ ਜਾ ਕੇ ਉਹਦਾ ਜਿਹੜਾ ਚੈੱਕਅਪ ਕਰਾਉਣਾ ਪੈਂਦਾ, ਇਹ ਅੱਖਾਂ ਚੇਤਾਵਨੀਆਂ ਕਦੋਂ ਦਿੰਦੀਆਂ?
0: ਮੈਂ ਕਹੂੰਗੀ ਚੇਤਾਵਨੀ ਦੀ ਸਾਨੂੰ ਵੇਟ ਨਹੀਂ ਕਰਨੀ ਚਾਹੀਦੀ।
1: ਜੀ,
0: ਆਪਣਾ ਨਿਯਮਿਤ ਤੌਰ ਤੇ ਬੱਚਿਆਂ ਨੂੰ ਜ਼ਰੂਰ, ਮਤਲਬ ਸਾਰਿਆਂ ਨੂੰ, ਬੱਚਿਆਂ ਨੂੰ, ਬੁੜਿਆਂ ਨੂੰ, ਸਾਨੂੰ ਸਾਰਿਆਂ ਨੂੰ ਚੈੱਕ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਪਰ ਜੇ ਤੁਸੀਂ ਕਹੋ ਕਿ ਇਹੋ ਜਿਹੀ ਕਿਹੜੀ ਤੁਹਾਡੀ ਬਿਮਾਰੀਆਂ ਨੇ ਜਿਨ੍ਹਾਂ 'ਚ ਜ਼ਰੂਰ ਤੁਹਾਨੂੰ ਪਹਿਲਾਂ ਹੀ ਚਲੇ ਜਾਣਾ ਚਾਹੀਦਾ, ਤੇ ਸਭ ਤੋਂ ਪਹਿਲਾਂ ਤਾਂ ਜੇ ਤੁਹਾਨੂੰ ਦੇਖਣ 'ਚ ਕੋਈ ਵੀ ਪ੍ਰੋਬਲਮ ਹੁੰਦੀ ਹੈ, ਤੇ ਤੁਸੀਂ ਜਾ ਕੇ ਕਿਸੇ ਚਸ਼ਮੇ ਵਾਲੇ ਤੋਂ ਨੰਬਰ ਚੈੱਕ ਕਰਾਉਣ ਤੋਂ ਜਗ੍ਹਾ ਤੁਸੀਂ ਜਾ ਕੇ ਕਿਸੇ ਡਾਕਟਰ ਤੋਂ ਜ਼ਰੂਰ ਪਹਿਲਾਂ ਚੈੱਕ ਕਰਵਾ ਲਓ, ਤੇ ਜੇ ਫਿਰ ਜਾਂ ਤਾਂ ਕੋਈ ਸਿਰ ਦਰਦ ਬਹੁਤ ਜ਼ਿਆਦਾ ਰਹਿ ਰਿਹਾ ਤਾਂ ਵੀ ਚੈੱਕ ਕਰਾਉਣਾ ਚਾਹੀਦਾ, ਅੱਖਾਂ 'ਚ ਭਾਰਾਪਨ ਮਹਿਸੂਸ ਹੋ ਰਿਹਾ ਤਾਂ ਚੈੱਕ ਕਰਾਉਣਾ ਚਾਹੀਦਾ, ਸਾਈਡ ਤੋਂ ਕੋਈ ਗੁਜ਼ਰ ਗਿਆ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲ ਰਿਹਾ, ਜ਼ਰੂਰ ਚੈੱਕ ਕਰਾਓ, ਕੋਈ ਏਦਾਂ ਬਿਜਲੀਆਂ ਜਿਹੀਆਂ ਮਹਿਸੂਸ ਹੁੰਦੀਆਂ ਨੇ ਤਾਂ ਚੈੱਕ ਕਰਾਉਣਾ ਚਾਹੀਦਾ, ਅੱਖਾਂ ਦੇ ਅੱਗੇ ਕਾਲੇ ਕਾਲੇ ਧੱਬੇ ਦਿਖਦੇ ਨੇ,
1: ਜੀ
0: ਜ਼ਰੂਰ ਚੈੱਕ ਕਰਾਓ ਤਦ ਵੀ।
1: ਜੀ, ਔਰ ਕਈ ਵਾਰੀ ਦੇਖਿਆ ਗਿਆ ਹੈ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਅਤੇ ਉਹਨਾਂ ਦੀ ਅੱਖਾਂ ਵੱਡੀਆਂ ਕਰਨ ਦੇ ਲਈ, ਖਾਸ ਕਰਕੇ ਸਾਡੀਆਂ ਦਾਦੀਆਂ ਜਾਂ ਮਾਵਾਂ, ਉਹ ਕੱਜਲ ਵੀ ਅੱਖਾਂ 'ਚ ਪਾਉਂਦੀਆਂ ਨੇ, ਅਤੇ ਇਹਨਾਂ ਦਾ ਕਿੰਨਾ ਕੁ ਫਰਕ ਹੈ? ਕੀ ਇਹ ਪਾਉਣਾ ਚਾਹੀਦਾ ਹੈ ਜਾਂ ਇਹ ਮਿੱਥ ਹੈ ਜਾਂ ਉਹਦੇ ਨਾਲ ਅੱਖਾਂ ਵੱਡੀਆਂ ਹੁੰਦੀਆਂ ਜਾਂ ਰੌਸ਼ਨੀ ਵੱਧਦੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣ ਪਾਓ ਮੈਮ।
0: ਜੇ ਤੁਸੀਂ ਆਪ ਸੋਚੋ, ਕੱਜਲ ਤਾਂ ਦੇਖੋ ਸਾਰੇ ਜਿਹੜੇ ਪਾਉਂਦੇ ਨੇ, ਬੱਚਿਆਂ ਦੇ ਤਾਂ ਬਿਲਕੁਲ ਨਹੀਂ ਪਾਉਣਾ ਚਾਹੀਦਾ, ਤੇ ਉਹ ਸਿਰਫ ਇੱਕ ਤੁਸੀਂ ਕਹੋ ਕਿ ਛਲਾਵਾ ਦਿੰਦਾ ਹੈ ਕਿ ਬੱਚੇ ਦੀ ਅੱਖਾਂ ਵੱਡੀਆਂ ਹੋ ਗਈਆਂ, ਪਰ ਅਸਲ 'ਚ ਵੱਡੀਆਂ ਨਹੀਂ ਹੁੰਦੀਆਂ। ਅੱਖਾਂ ਦੀ ਬਣਾਵਟ ਉਮਰ ਦੇ ਨਾਲ ਆਪੇ ਵੱਡੀਆਂ ਹੋ ਜਾਣੀਆਂ ਅੱਖਾਂ, ਤੇ ਜਿਹੜੀ ਰੱਬ ਨੇ ਬਣਾ ਕੇ, ਜਿਸਨੂੰ ਜਿੱਦਾਂ ਬਣਾ ਕੇ ਭੇਜਿਆ, ਬਹੁਤ ਖੂਬਸੂਰਤ ਬਣਾ ਕੇ ਭੇਜਿਆ, ਤੇ ਤੁਸੀਂ ਕੱਜਲ ਲਾ ਕੇ ਬੱਚਿਆਂ ਦੀ ਅੱਖਾਂ ਨਾ ਖਰਾਬ ਕਰੋ। ਇਹਦੇ ਨਾਲ ਬਹੁਤ ਸਾਰੀ ਇਨਫੈਕਸ਼ਨ ਹੋ ਸਕਦੀਆਂ ਨੇ, ਜੇ ਗਲਤ ਤਰੀਕੇ ਨਾਲ ਪੈ ਜਾਓ ਬੱਚਾ ਹਿੱਲ ਜਾਵੇ, ਤੇ ਅੱਖਾਂ 'ਚ ਬਹੁਤ ਵੱਡੀ ਇੰਜਰੀ ਵੀ, ਮਤਲਬ ਸੱਟ ਵੀ ਲੱਗ ਸਕਦੀ ਹੈ। ਬਿਲਕੁਲ, ਤੁਸੀਂ, ਔਰ ਇਨਫੈਕਸ਼ਨ ਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੋ ਜਾਂਦੀਆਂ ਕੱਜਲ ਦੇ ਨਾਲ, ਬਿਲਕੁਲ ਨਹੀਂ ਲਾਣਾ ਚਾਹੀਦਾ, ਤੇ ਇਹਦੇ ਨਾਲ ਕੋਈ ਵੀ ਕਦੀ ਵੀ ਅੱਖ ਵੱਡੀ ਨਹੀਂ ਹੁੰਦੀ।
1: ਜੀ ਮੈਮ, ਔਰ ਮੈਮ ਕਈ ਦੇਖਿਆ ਗਿਆ ਕਿ ਕਈ ਬੱਚਿਆਂ ਨੂੰ ਜਮਾਂਦਰੂ ਹੀ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਅੱਖਾਂ ਦੀਆਂ, ਅਤੇ ਉਦੋਂ ਕਈ ਵਾਰੀ ਉਹਨਾਂ ਨੂੰ ਜੰਮਦਿਆਂ ਹੀ ਐਨਕ ਲਗਾਉਣੀ ਪੈ ਜਾਂਦੀ ਹੈ ਜਾਂ ਬਹੁਤ ਛੋਟੀ ਉਮਰ ਦੇ ਵਿੱਚ, ਅਤੇ ਬਾਅਦ ਦੇ ਵਿੱਚ ਉਹ ਇੱਧਰ ਉੱਧਰ ਭਟਕਦੇ ਨੇ ਕਿ ਅੱਖਾਂ ਦਾ ਨੰਬਰ ਘੱਟ ਕਰਵਾ ਲਿਆ ਜਾਵੇ ਜਾਂ ਕੋਈ ਦੇਸੀ ਨੁਸਖੇ ਲੈ ਲਿੱਤੇ ਜਾਣ, ਜਾਂ ਕਹੀਏ ਕਿ ਨੀਮ ਹਕੀਮ ਖਤਰਾਏ ਜਾਣ ਵਾਲੀ ਜਿਹੜੀ ਗੱਲ ਹੈ ਉਹ ਹੋ ਜਾਂਦੀ ਹੈ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ?
0: ਮੈਂ ਇਹੀ ਕਹਿਣਾ ਚਾਹੂੰਗੀ ਕਿ ਜਾਗਰੂਕ ਰਹੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੀਮ ਹਕੀਮ ਤੋਂ ਨਹੀਂ ਠੀਕ ਹੁੰਦੀਆਂ। ਜਦੋਂ ਹੀ ਬੱਚਾ ਛੋਟਾ ਹੁੰਦਾ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਉਹਦੀ ਅੱਖ 'ਚ ਚਿੱਟਾ ਹੈਗਾ ਇੱਕ ਅੱਖ 'ਚ, ਜਾਂ ਅੱਖ 'ਚ ਟੇਢਾਪਨ ਹੈਗਾ, ਤੇ ਬੱਚਾ ਕੁਛ ਨਹੀਂ ਦੇਖ ਪਾ ਰਿਹਾ, ਜਾਂ ਫਿਰ ਟੀਚਰ ਕਹਿੰਦੀ ਪਈ ਹੈ ਕਿ

0: ਇਹਨੂੰ ਬੱਚੇ ਨੂੰ ਅੱਛੀ ਤਰ੍ਹਾਂ ਬਲੈਕ ਬੋਰਡ ਨਹੀਂ ਦਿਖਦਾ ਤੇ ਇਹ ਲਿਖ ਹੋਮਵਰਕ ਵਗੈਰਾ ਸਹੀ ਤਰੀਕੇ ਨਾਲ ਨਹੀਂ ਉਤਾਰ ਕੇ ਲਿਆ ਰਿਹਾ, ਜਾਂ ਫਿਰ ਉਹ ਜਦ ਦੇਖਦਾ ਕਿ ਟੀਵੀ ਬਹੁਤ ਨੇੜੇ ਲੈ ਕੇ ਜਾ ਰਿਹਾ ਤੇ ਉਹਦੀ ਅੱਖਾਂ ਜ਼ਰੂਰ ਜਾਂਚ ਕਰਾਓ। ਔਰ ਜੇ ਚਸ਼ਮੇ ਦਾ ਨੰਬਰ ਆਉਂਦਾ ਹੈ ਤੇ ਅੱਜ ਕੱਲ ਦਵਾਈ ਵੀ ਆ ਰਹੀ ਹੈ ਕਿ ਜਿਹਦੇ ਨਾਲ ਅਸੀਂ ਨੰਬਰ ਥੋੜਾ ਸਟੇਬਲ ਕਰ ਸਕਦੇ ਹਾਂ, ਪਰ ਚਸ਼ਮਾ ਉਤਰ ਜਾਏ ਉਸ ਲਈ ਬਚਪਨ ਚ ਅਸੀਂ ਕੁਛ ਨਹੀਂ ਕਰ ਸਕਦੇ ਤੇ ਚਸ਼ਮਾ ਲਗਾਉਣ ਨਾਲ ਨਿਗਾਹ ਬਚੀ ਰਹੇਗੀ। ਨਹੀਂ ਤਾਂ 7 ਸਾਲ ਤੋਂ ਪਹਿਲਾਂ ਜੇ ਤੁਸੀਂ ਨੰਬਰ ਨਹੀਂ ਚੈੱਕ ਕਰਾਉਂਦੇ ਤੇ ਬਾਈ ਚਾਂਸ ਨੰਬਰ ਆ ਜਾਂਦਾ ਹੈ ਤੇ ਉਹ ਨਾ ਲੱਗਿਆ ਹੋਵੇ ਤਾਂ ਬੱਚੇ ਦੀ ਹਮੇਸ਼ਾ ਲਈ ਜਿਹੜੀ ਨਿਗਾਹ ਘੱਟ ਜਾਂਦੀ ਹੈ। ਤੇ ਇਸ ਲਈ ਜ਼ਰੂਰੀ ਹੈ ਕਿ ਜੇ ਚਸ਼ਮੇ ਦਾ ਨੰਬਰ ਆ ਰਿਹਾ ਤੇ ਉਹ ਜ਼ਰੂਰ ਲਗਾਇਆ ਜਾਵੇ।
1: ਜੀ ਮੈਮ, ਔਰ ਮੈਮ ਅੱਜ ਕੱਲ੍ਹ ਦੇ ਖਾਣ ਪੀਣ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਸਾਡੀ ਅੱਖਾਂ ਦੀ ਸਿਹਤ ਨੂੰ?
0: ਦੇਖੋ, ਉਹੀ ਮੈਂ ਕਹਿ ਰਹੀ ਸੀ, ਰੋਕਥਾਮ ਰੱਖੋਗੇ ਤਾਂ ਫਿਰ ਤੁਹਾਡੀ ਜਿਹੜੀ ਕਹਿ ਲਓ ਕਿ ਸਾਰੀ ਸਿਹਤ ਬਹੁਤ ਅੱਛੀ ਰਹਿੰਦੀ ਹੈ ਤੇ ਅੱਖਾਂ ਦੀ ਤਾਂ ਖਾਸ ਕਰਕੇ। ਤੇ ਖਾਣ ਪੀਣ ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਬੈਲੈਂਸਡ ਡਾਇਟ ਲਓ ਜਿਸ 'ਚ ਸਾਰਾ ਕੁਛ ਹੋਵੇ, ਪਰ ਖਾਸ ਕਰਕੇ ਹਰੀ ਸਬਜ਼ੀਆਂ, ਰੰਗ ਬਿਰੰਗੇ ਆਪਣੇ ਆਪਣੇ ਫਲ ਆਉਂਦੇ ਨੇ ਅੱਜ ਕੱਲ੍ਹ ਤਾਂ ਸਾਰੇ ਆ ਰਹੇ ਨੇ, ਤੇ ਜਿੱਦਾਂ ਇੱਕ ਕਹਾਵਤ ਵੀ ਹੈ, ਐਪਲ ਡੇ ਕੀਪਸ ਦਾ ਡਾਕਟਰ ਅਵੇ, ਇਹ ਵੀ ਨਹੀਂ ਬਣੀ ਸੱਚੀ, ਉਹਦੇ ਨਾਲ ਕਾਫੀ ਬਿਮਾਰੀਆਂ ਤੁਹਾਡੀ ਦੂਰ ਰਹਿੰਦੀਆਂ ਨੇ। ਤੇ ਆਪਣਾ ਸੁੱਕੇ ਮੇਵੇ, ਬਦਾਮ ਤੇ ਪ੍ਰੋਟੀਨ ਜ਼ਿਆਦਾ ਲੈਣ ਵਾਲੀ ਪਨੀਰ ਹੋ ਗਿਆ, ਇਹ ਸਾਰੀ ਚੀਜ਼ਾਂ ਨਾਲ ਤੁਹਾਡੀ ਸਿਹਤ ਅੱਛੀ ਰਹਿੰਦੀ ਹੈ ਤੇ ਅੱਖਾਂ ਦੀ ਸਿਹਤ ਵੀ ਅੱਛੀ ਰਹਿੰਦੀ ਹੈ।
1: ਜੀ ਮੈਡਮ, ਔਰ ਮੈਡਮ ਅੱਜ ਕੱਲ੍ਹ ਇਹ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਆਪਾਂ ਕੰਪਿਊਟਰ 'ਤੇ ਬਹੁਤ ਜ਼ਿਆਦਾ ਕੰਮ ਕਰਦੇ ਹਾਂ ਤਾਂ ਅੱਖਾਂ ਥੱਕ ਜਾਂਦੀਆਂ, ਫਿਰ ਕਈ ਲੋਕ ਉਹਨੂੰ ਜ਼ੋਰ ਜ਼ੋਰ ਨਾਲ ਮਲਣਾ ਸ਼ੁਰੂ ਕਰ ਦਿੰਦੇ ਨੇ ਜਾਂ ਅੱਖਾਂ ਦੇ ਵਿੱਚ ਜ਼ੋਰ ਜ਼ੋਰ ਨਾਲ ਪਾਣੀ ਦੇ ਛਿੱਟੇ ਮਾਰਦੇ ਨੇ, ਕੀ ਇਹਦਾ ਕੋਈ ਪੋਜ਼ਿਟਿਵ ਫਰਕ ਪੈਂਦਾ ਹੈ ਜਾਂ ਇਹ ਅੱਖਾਂ ਦੀ ਸਿਹਤ ਲਈ ਬਹੁਤਾ ਜ਼ਿਆਦਾ ਸਹੀ ਨਹੀਂ?
0: ਇਹ ਤੁਸੀਂ ਬਿਲਕੁਲ ਠੀਕ ਬੋਲਿਆ ਕਿ ਅੱਜ ਕੱਲ੍ਹ ਕੰਪਿਊਟਰ ਦੇ ਸਾਹਮਣੇ ਜਦ ਬੈਠਦੇ ਹਾਂ ਤਾਂ ਸਾਨੂੰ ਇਹ ਸਾਰੀ ਪ੍ਰੋਬਲਮਸ ਦਾ ਇਲਾਜ ਜਿਹੜਾ ਉਹ ਆਪਣੇ ਆਪ ਕਰਨ ਲਈ ਪਾਣੀ ਦੇ ਛਿੱਟੇ ਤੇ ਮਲਣਾ ਸ਼ੁਰੂ ਕਰ ਦਿੰਦੇ। ਇਹ ਬਿਲਕੁਲ ਠੀਕ ਨਹੀਂ ਅੱਖਾਂ ਲਈ। ਹੁੰਦਾ ਕੀ ਹੈ, ਜਦ ਤੁਸੀਂ ਬਹੁਤ ਦੇਰ ਸਕਰੀਨ ਦੇ ਅੱਗੇ ਬੈਠਦੇ ਹੋ ਤਾਂ ਅੱਖਾਂ ਦੀ ਜਿਹੜੀ ਆਂਸੂਆਂ ਦੀ ਪਰਤ ਹੈ ਉਹ ਟੁੱਟਣ ਲੱਗ ਪੈਂਦੀ ਹੈ, ਤੇ ਉਹਦੇ ਨਾਲ ਕੀ ਹੈਗਾ ਬਿਲਕੁਲ ਫਿਰ ਲੱਗਦਾ ਕਿ ਅੱਖਾਂ ਸੁੱਕ ਗਈਆਂ ਨੇ ਤਾਂ ਪਾਣੀ ਮਾਰਾਂਗੇ ਤਾਂ ਫਰੈਸ਼ ਹੋ ਜਾਊਗੇ। ਪਾਣੀ ਤੇ ਆਂਸੂਆਂ ਦਾ ਜਿਹੜੀ ਤੁਸੀਂ ਕਹੋ ਕੰਸਿਸਟੈਂਸੀ, ਬਿਲਕੁਲ ਫਰਕ ਹੈ, ਤੇ ਉਹਦੇ ਕਾਰਨ ਤੁਹਾਡੀ ਜਿਹੜੀ ਪਰਤ ਹੈ ਹੋਰ ਜ਼ਿਆਦਾ ਖਰਾਬ ਹੋ ਜਾਏਗੀ। ਤੇ ਮਲਣ ਨਾਲ ਅੱਖਾਂ 'ਚ ਬਹੁਤ ਸਾਰੀ ਹੋਰ ਪ੍ਰੋਬਲਮਸ ਵੀ ਹੋ ਸਕਦੀਆਂ, ਅੱਖਾਂ ਦੇ ਅੰਦਰ ਸੋਜ ਪੈਦਾ ਹੋ ਸਕਦੀ ਹੈ, ਤੁਹਾਡੀ ਪੁਤਲੀ ਜਿਹੜੀ ਹੈਗੀ ਉਹ ਪਤਲੀ ਹੋ ਸਕਦੀ ਹੈ, ਤੇ ਇਸ ਲਈ ਮਲਣਾ ਬਿਲਕੁਲ ਨਹੀਂ ਚਾਹੀਦਾ। ਇਹਦਾ ਇੱਕ ਸਿੰਪਲ ਮੈਂ ਇਲਾਜ ਦੱਸਾਂਗੀ, ਉਹ ਹੈਗਾ 20-20-20 ਰੂਲ, ਜਾਂ ਇਹਨੂੰ 20-20-20 ਰੂਲ ਵੀ ਕਹਿੰਦੇ। ਇਹਦੇ ਨਾਲ ਕੀ ਕਰਨਾ ਹੁੰਦਾ, ਹਰ 20 ਮਿੰਟ ਚ 20 ਸੈਕਿੰਡ ਲਈ 20 ਫੁੱਟ ਦੂਰ ਦੇਖੋ ਤੇ ਨਾਲ ਆਪਣੀ ਅੱਖਾਂ ਵੀ ਝਪਕੋ। 20 ਫੁੱਟ ਦੂਰ ਦੇਖਣ ਦਾ ਮਤਲਬ ਹੈ ਨਾਪਣ ਨਹੀਂ ਜਾਣਾ, ਅਸੀਂ ਖਿੜਕੀ ਤੋਂ ਬਾਹਰ ਦੇਖ ਲਓ ਜਾਂ ਦਰਵਾਜ਼ੇ ਤੋਂ ਬਾਹਰ ਦੇਖ ਲਓ, ਉਹਦੇ ਨਾਲ ਤੁਹਾਨੂੰ ਕਾਫੀ ਬੈਟਰ ਲੱਗੇ
1: ਜੀ। ਮਤਲਬ ਅਗਰ ਜੇ ਆਪਾਂ ਅੱਖਾਂ ਇੱਕ ਜਗ੍ਹਾ ਟਕਾ ਕੇ 20 ਮਿੰਟ ਦੇਖ ਰਹੇ ਹਾਂ ਤਾਂ ਉਸ ਤੋਂ ਬਾਅਦ ਉਹਨੂੰ ਉਸ ਟਿੱਚੇ ਤੋਂ ਦੂਰ ਥੋੜ੍ਹਾ ਦੇਖੀਏ ਤਾਂ ਕਿ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਜਾਂ ਕਹਾਂ ਕਿ ਉਹਨਾਂ ਦੇ ਜਿਹੜੇ ਮਸਲ ਹੈ ਉਹ ਰਿਲੈਕਸ ਹੋ ਜਾਣ।
0: ਮਸਲ ਤੋਂ ਜ਼ਿਆਦਾ ਮੈਂ ਚਲੋ ਬਿਲਕੁਲ ਠੀਕ ਰਿਲੈਕਸ ਹੋ ਜਾਣ ਤੇ ਨਾਲੇ ਤੁਹਾਡੀ ਆਂਸੂਆਂ ਦੀ ਪਰਤ ਨੂੰ ਮੌਕਾ ਮਿਲੇ ਕਿ ਉਹ ਚੰਗੀ ਤਰ੍ਹਾਂ ਫੈਲ ਸਕੇ ਔਰ ਰੀਜਨਰੇਟ ਹੋ ਸਕੇ।
1: ਜੀ ਮੈਮ, ਔਰ ਮੈਮ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਸਾਡੇ ਸਰੋਤਿਆਂ ਨੂੰ, ਤੁਸੀਂ ਸਾਡੇ ਨਾਲ ਜੁੜਿਓ, ਇਹਦੇ ਲਈ ਤੁਹਾਡਾ ਮੈਮ ਦਿਲੋਂ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਜੀ, ਔਲ ਇੰਡੀਆ ਰੇਡੀਓ ਦੇ ਸਰੋਤਾਵਾਂ ਨੂੰ ਮੇਰਾ ਸਾਰਿਆਂ ਨੂੰ ਧੰਨਵਾਦ, ਤੇ ਆਪਣੀ ਅੱਖਾਂ ਦੀ ਜ਼ਰੂਰ ਅੱਛੀ ਤਰ੍ਹਾਂ ਦੇਖਭਾਲ ਕਰੋ, ਇਹ ਅਨਮੋਲ ਦਾਤ ਹੈਗੀ ਹੈ। ਤੇ ਮੈਂ ਇਹ ਕਹੂੰਗੀ ਕਿ ਇਹਦੀ ਤੁਸੀਂ ਜੇ ਅੱਛੀ ਤਰ੍ਹਾਂ ਦੇਖਭਾਲ ਕਰੋਗੇ ਇਹ ਅਲੱਗ ਤਰ੍ਹਾਂ ਦੀ ਇਬਾਦਤ ਹੋਏਗੀ।
1: ਥੈਂਕ ਯੂ ਮੈਮ, ਥੈਂਕਸ ਅ ਲੋਟ, ਥੈਂਕ ਯੂ ਵੈਰੀ ਮੱਚ ਜੀ। ਔਰ ਇਹ ਸਨ ਸਾਡੇ ਨਾਲ ਡਾਕਟਰ ਤਾਨੀਆ ਮੋਦਗਿੱਲ ਜੀ, ਜਿਹੜੇ ਮੁਖੀ ਸਨ ਪੈਮਸ ਹੋਸਪਿਟਲ ਦੇ ਵਿੱਚ, ਔਰ ਜੋ ਉਹਨਾਂ ਨੇ ਗੱਲਾਂ ਦੱਸੀਆਂ ਸਰੋਤਿਓ, ਇਹ ਤੁਹਾਡੇ ਲਈ, ਤੁਹਾਡੇ ਜੀਵਨ ਦੇ ਲਈ ਔਰ ਤੁਹਾਡੀਆਂ ਅੱਖਾਂ ਦੇ ਲਈ ਬਹੁਤ ਜ਼ਰੂਰੀ ਨੇ। ਇਹਨਾਂ ਨੂੰ ਸਮਝੋ, ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਓ, ਔਰ ਉਹ 20-20-20 ਵਾਲਾ ਜਿਹੜਾ ਰੂਲ ਹੈ ਨਾ ਉਹਨੂੰ ਜ਼ਰੂਰ ਆਪਣੇ ਨਾਲ ਲੈ ਕੇ ਚੱਲੋ, ਤਾਂ ਫਿਰ ਐਵੇਂ ਹੀ ਨਹੀਂ ਆਸ਼ਾ ਜੀ ਕਹਿਣਗੇ ਕਿ ਇਨ ਆਂਖੋਂ ਕੀ ਮਸਤੀ ਕੇ ਮਤਵਾਲੇ ਹਜ਼ਾਰੋਂ ਹੀ ਹੈ। ਤੇ ਆਓ ਫਿਰ ਇਹੀ ਗੀਤ ਸੁਣਦੇ ਹਾਂ ਅੱਖਾਂ ਦਾ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: श्रोतियो, आज दिन है 29 जून दा, और आज दा दिन साडे जीवन लई बहुत जरूरी है और बहुत खूबसूरत है, क्योंकि अज का दिन पूरी दुनिया में एक बहुत ही खास मकसद के नाल मनाया जाता है, जिसनों असी कहते हैं इंटरनेशनल डे ऑफ ट्रॉपिक्स, यानी कि अंतरराष्ट्रीय उष्ण कटिबंधी खेतर दिवस। हो सकता है नाम सुनने ना बड़ा वैज्ञानिक या मुश्किल जहा लगे, पर यह सीधा साधा साड़ी धरती ते साड़े मौसम और साड़ी जिंदगी नाल जुड़िया होया है। जाओ इस खूबसूरत दिन बारे थोड़ी जी जानकारी होर लईए। जेकर असी सौखे शब्दों में समझिए तो साड़ी जिहड़ी धरती है ना, इहदे विचकारों लंघण वाली भूमध्य रेखा दे आले दुआले जो इलाका है, जिसनों असी कर्क रेखा यानी कि ट्रॉपिक ऑफ कैंसर अते मकर रेखा यानी ट्रॉपिक ऑफ कैप्रिकन दे विचकार दा हिस्सा कहिंदे आ, उसनों ट्रॉपिक्स किया जाता है। तो साडा प्यारा देश भारत इस खेत्र दे बहुत नेड़े है और इस खेत्र दा हिस्सा भी है। यह इलाका है जिथे सूरज दियां किरणा सीधिया पैंदियां ने, जिथे बहुत ज़्यादा मीह पैंदा है, जिथे दुनिया का सब तो ज़्यादा संघना जंगल है, उत्थे असी कह सकते हैं कि वह जिहड़ा इलाका है वो इलाका साडा उष्ण कटिबंधीय खेत्र है। सो तो की तुसी जानते हो कि दुनिया की लगभग अद्धी आबादी यानी कि 40-45% ਇਸੇ ਟ੍ਰੋਪੀਕਲ ਖੇਤਰ ਦੇ ਵਿੱਚ ਰਹਿੰਦੀ ਹੈ, ਅਤੇ ਇਸ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੀ 80% ਜੈਵ ਵਿਵਿਧਤਾ ਯਾਨੀ ਬਾਇਓਡਾਇਵਰਸਿਟੀ ਦੀ ਜੇ ਆਪਾਂ ਗੱਲ ਕਰੀਏ, ਤਾਂ ਵੱਖ ਵੱਖ ਤਰ੍ਹਾਂ ਦੇ ਪਸ਼ੂ ਪੰਛੀ ਅਨੋਖੇ ਜੀਵ ਅਤੇ ਰੰਗ ਬਿਰੰਗੇ ਪੌਦੇ ਇਹ ਹਿੱਸੇ ਵਿੱਚ ਆਉਂਦੇ ਨੇ, ਜਿਹਨੂੰ ਕਿਹਾ ਜਾਂਦਾ ਵੈ ਉਸ਼ਣ ਕਟਿਬੰਧੀ ਯਾਨੀ ਕਿ ਟ੍ਰੋਪਿਕਸ। ਤੋਂ ਕਿੰਨੀ ਜ਼ਿਆਦਾ ਮਹੱਤਵਤਾ ਰੱਖਦੀ ਹੈ ਅਮੇਜ਼ਨ ਦੇ ਸੰਘਣੇ ਜੰਗਲ ਹੋਣ ਜਾਂ ਸਾਡੇ ਦੇਸ਼ ਦੇ ਪੱਛਮੀ ਘਾਟ, ਇਹ ਸਭ ਇਸੇ ਖੇਤਰ ਦੀ ਦੇਣ ਹੈ। ਇਹ ਇਲਾਕਾ ਸਾਡੀ ਧਰਤੀ ਦੇ ਫੇਫੜਿਆਂ ਵਾਂਗਰ ਕੰਮ ਕਰਦਾ ਹੈ, ਜੋ ਪੂਰੀ ਦੁਨੀਆ ਨੂੰ ਸਾਫ਼ ਹਵਾ ਅਤੇ ਆਕਸੀਜਨ ਦਿੰਦਾ। ਪਰ ਸਰੋਤਿਓ, ਅੱਜ ਦਾ ਇਹ ਦਿਨ ਸਾਨੂੰ ਸਿਰਫ ਇਸ ਖਜ਼ਾਨੇ ਬਾਰੇ ਦੱਸਣ ਲਈ ਨਹੀਂ, ਬਲਕਿ ਸਾਨੂੰ ਇਹ ਚੇਤਾਵਨੀ ਦੇਣ ਲਈ ਵੀ ਹੈ, ਮਨਾਇਆ ਜਾਂਦਾ ਹੈ ਕਿ ਅੱਜ ਜਲਵਾਯੂ ਪਰਿਵਰਤਨ, ਜੰਗਲਾਂ ਦੀ ਅੰਨੇਵਾਹ ਕਟਾਈ ਅਤੇ ਵੱਧਦੀ ਗਰਮੀ ਕਾਰਨ ਇਹ ਖੇਤਰ ਬਹੁਤ ਵੱਡੇ ਖਤਰੇ ਦੇ ਵਿੱਚ ਹੈ। ਜੇਕਰ ਇਹ ਹਿੱਸਾ ਪ੍ਰਭਾਵਿਤ ਹੁੰਦਾ ਹੈ ਤਾਂ ਪੂਰੀ ਦੁਨੀਆ ਦਾ ਮੌਸਮ ਚੱਕਰ ਜਿਹੜਾ ਉਹ ਵਿਗੜ ਸਕਦਾ ਹੈ, ਜਿਸ ਦਾ ਅਸਰ ਸਾਡੀ ਖੇਤੀ, ਪਾਣੀ ਔਰ ਸਭ 'ਤੇ ਹੈ। ਸਾਡੇ ਬਜ਼ੁਰਗਾਂ ਨੇ ਅਤੇ ਸਾਡੀ ਗੁਰਬਾਣੀ ਦੇ ਵਿੱਚ ਵੀ ਸਾਨੂੰ ਕੁਦਰਤ ਦਾ ਸਤਿਕਾਰ ਕਰਨ ਲਈ ਕਿਹਾ ਗਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਮ। ਜਦੋਂ ਅਸੀਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਦਾ ਦਰਜਾ ਦਿੰਦੇ ਹਾਂ ਤਾਂ ਇਹ ਸਾਰੀ

ਸੰਭਾਲ ਕਰਨਾ ਵੀ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਅੱਜ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ 'ਤੇ ਅਸੀਂ ਸਾਰੇ ਆਪਣੇ ਪੱਧਰ 'ਤੇ ਇੱਕ ਛੋਟਾ ਜਿਹਾ ਯੋਗਦਾਨ ਪਾਉਣ ਦਾ ਪ੍ਰਣ ਕਰ ਸਕਦੇ ਹਾਂ ਕਿ ਵੱਧੋ ਵੱਧ ਪੌਦੇ ਲਗਾਈਏ, ਪਾਣੀ ਦੀ ਬਚਤ ਕਰੀਏ ਅਤੇ ਪਲਾਸਟਿਕ ਦੀ ਵਰਤੋਂ ਜਿਹੜੀ ਹੈ ਉਹ ਘੱਟੋ ਘੱਟ ਕਰੀਏ। ਕੁਦਰਤ ਬਹੁਤ ਖੂਬਸੂਰਤ ਹੈ ਸਰੋਤਿਓ, ਇਹ ਸਾਨੂੰ ਬਿਨਾਂ ਮੰਗੇ ਹੀ ਸਭ ਕੁਝ ਦੇ ਦਿੰਦੀ ਹੈ, ਬਸ ਬਦਲੇ ਵਿੱਚ ਥੋੜ੍ਹਾ ਜਿਹਾ ਸਤਿਕਾਰ ਮੰਗਦੀ ਹੈ। ਔਰ ਅੱਜ ਦੀ ਇਸ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਕੁਦਰਤ ਦੇ ਇਸੇ ਹਰਿਆਵਲ, ਨਦੀਆਂ, ਪਹਾੜਾਂ ਅਤੇ ਪੌਦਿਆਂ ਦੀ ਖੂਬਸੂਰਤ ਨੂੰ ਸਲਾਮ ਕਰਦੇ ਹਾਂ। ਅਤੇ ਜੇ ਸਲਾਮ ਹੀ ਕਰਨਾ ਹੈ ਤਾਂ ਉਹ ਸਲਾਮੀ ਜੇ ਗੀਤ ਦੇ ਨਾਲ ਦਿੱਤੀ ਜਾਵੇ ਤਾਂ ਕਿੰਨੀ ਵਧੀਆ ਹੈ, ਕਿਉਂਕਿ ਜਿਹੜੇ ਪੰਛੀ ਹੈ ਨਾ ਉਹ ਵੀ ਸੁਰ ਦੇ ਵਿੱਚ ਗਾਉਂਦੇ ਨੇ। ਅਤੇ ਆਓ ਫਿਰ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ।

0: ਜੀ ਸੋਤਿਓ, ਇਸੇ ਗੀਤ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਨ ਦੀ ਗੌਰਵ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਸੋਹਣੀ ਸਵੇਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਸਵੇਰ ਦੇ 8 ਵਜ ਰਹੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ 8 ਵਜੇ, 8:15 ਵਜੇ ਮੋਰਨਿੰਗ ਨਿਊਜ਼, ਔਰ ਖਬਰਾਂ ਹੋਣਗੀਆਂ ਪੰਜਾਬੀ ਦੇ ਵਿੱਚ 8:30 ਵਜੇ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਪ੍ਰਭਾਤ ਕੇ ਸਾਥ ਮੈਂ ਫਰਹਤਨਾਜ਼। प्रधानमंत्री नरेंद्र मोदी सम्मानीय अतिथि के रूप में सेशल्स के राष्ट्रपति दिवस समारोह में शामिल हुए। मॉरिशस के प्रधानमंत्री डॉक्टर नवीन चंद्र रामगुलाम के साथ भी चर्चा की। अमेरिका और ईरान जवाबी सैन्य कार्रवाई रोकने और कल कतर की राजधानी दोहा में फिर से वार्ता शुरू करने पर सहमत हुए।

0: ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ ਐੱਫ ਆਈ ਐੱਚ ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ 'ਤੇ ਆਯੋਜਿਤ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਭਾਰਤ ਦੀ ਜ਼ਮੀਨੀ ਅਤੇ ਸਮੁੰਦਰੀ ਫੌਜ ਦੀਆਂ ਟੁਕੜੀਆਂ ਨੇ ਵੀ ਰਸਮੀ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ INS ਤਰਕਸ਼ ਅਤੇ INS ਇਕਸ਼ਿਕ ਰਾਜਧਾਨੀ ਵਿਕਟੋਰੀਆ ਵਿੱਚ ਤੈਨਾਤ ਰਹੇ, ਜੋ ਭਾਰਤ ਅਤੇ ਸੈਸ਼ਲਸ ਵਿਚਕਾਰ ਮਜ਼ਬੂਤ ਦੋਸਤੀ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਸੈਸ਼ਲਸ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੇ ਸੱਦੇ 'ਤੇ ਸ਼ਨਿਚਰਵਾਰ ਨੂੰ ਸੈਸ਼ਲਸ ਪਹੁੰਚੇ ਸਨ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਵੀ ਸਮਾਰੋਹ ਵਿੱਚ ਮੌਜੂਦ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੈਸ਼ਲਸ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤ ਦੇ ਵਿਜਨ ਮਹਾਂਸਾਗਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੇ ਸਰਵੋੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਸ਼ਲ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨੇ ਉਹਨਾਂ ਨੂੰ ਵਾਤਾਵਰਣ ਸੁਰੱਖਿਆ, ਨਿਰੰਤਰ ਵਿਕਾਸ ਅਤੇ ਸਮੁੰਦਰੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਉਹਨਾਂ ਦੇ ਯੋਗਦਾਨ ਲਈ ਇਹ ਸਨਮਾਨ ਪ੍ਰਦਾਨ ਕੀਤਾ। ਸਨਮਾਨ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਹ ਸਨਮਾਨ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਸਾਰੇ ਦੇਸ਼ਾਂ ਅਤੇ ਚੁਗਿਰਦੇ ਦੀ ਰੱਖਿਆ ਲਈ ਕੰਮ ਕਰਨ ਵਾਲਿਆਂ ਨੂੰ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਚੁਗਿਰਦੇ ਦੀ ਰੱਖਿਆ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।
1: ਮੇਰੀ ਸੈਸ਼ਲ ਕੀ ਯਾਤਰਾ ਕਾ ਸੰਦੇਸ਼ ਸਪਸ਼ਟ ਹੈ। ਭਾਰਤ ਐਸੇ ਹਿੰਦ ਮਹਾਸਾਗਰ ਕੀ ਕਲਪਨਾ ਕਰਤਾ ਹੈ, ਜਹਾਂ ਸਮੁੰਦਰੀ ਸੁਰੱਖਿਆ ਕੇ ਸਾਥ ਆਰਥਿਕ ਸਮਰੁੱਧੀ ਵੀ ਬੜੇ, ਜਹਾਂ ਹਮਾਰੀ ਸਾਝੇਦਾਰੀ ਆਕਾਰ ਨਹੀਂ ਆਪਸੀ ਸਮਾਨ ਔਰ ਵਿਸ਼ਵਾਸ ਪਰ ਆਧਾਰਿਤ ਹੋ, ਔਰ ਜਹਾਂ ਹਮ ਹਰ ਦੇਸ਼ ਕੇ ਪਾਸ ਪਾਸ ਨਹੀਂ ਸਾਥ ਸਾਥ ਚਲੇ। ਅਵਰ ਵਿਜ਼ਨ ਇਜ਼ ਟੂ ਮੇਕ ਇੰਡੀਅਨ ਓਸ਼ਨ ਇਨ ਟੂ ਐਨ ਓਸ਼ਨ ਆਫ ਓਪਰਚੁਨਿਟੀ।
0: ਸ਼੍ਰੀ ਮੋਦੀ ਨੇ ਕੱਲ੍ਹ ਸੈਸ਼ਲਸ ਵਿੱਚ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮੌਰੀਸ਼ੀਅਸ ਵਿਚਕਾਰ ਚੱਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਭਾਰਤ ਦੇ ਵਿਸ਼ੇਸ਼ ਆਰਥਿਕ ਪੈਕੇਜ ਅਧੀਨ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਮੌਰੀਸ਼ੀਅਸ ਦੇ ਵਿਕਾਸ ਅਤੇ ਪ੍ਰਗਤੀ ਨੂੰ ਵਿਸ਼ੇਸ਼ ਅਹਿਮੀਅਤ ਦਿੰਦਾ ਹੈ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਾਂਝੇ ਪ੍ਰੋਜੈਕਟ ਮੌਰੀਸ਼ੀਅਸ ਵਿੱਚ ਸਿਹਤ ਸੰਪਰਕ, ਨਿਰੰਤਰ ਵਿਕਾਸ ਅਤੇ ਸਮੁੰਦਰੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਬਰਤਾਨੀਆ ਦੇ ਆਪਣੇ ਦੌਰੇ ਤੋਂ ਬਾਅਦ ਗ੍ਰੀਸ ਦੀ ਰਾਜਧਾਨੀ ਏਥਨਸ ਪਹੁੰਚ ਗਏ ਨੇ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਭਾਰਤੀ ਵਪਾਰਕ ਵਫਦ ਵੀ ਗਿਆ ਹੈ। ਇਸ ਫੇਰੀ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਵਫਦ ਏਥਨਸ ਵਿੱਚ ਸਟਾਰਟਅਪਸ ਨਾਲ ਸੰਬੰਧਿਤ ਕਈ ਸਮਾਗਮਾਂ ਵਿੱਚ ਹਿੱਸਾ ਲਏਗਾ। ਭਾਰਤ ਅਤੇ ਗ੍ਰੀਸ ਦੇ ਵਪਾਰਕ ਆਗੂਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਬੁਨਿਆਦੀ ਢਾਂਚੇ, ਡਿਜੀਟਲ ਤਕਨਾਲੋਜੀ, ਰੱਖਿਆ, ਭੋਜਨ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ ਜਾਏਗੀ। ਵਫਦ ਗ੍ਰੀਸ ਦੀਆਂ ਕਈ ਪ੍ਰਮੁੱਖ ਕੰਪਨੀਆਂ ਦਾ ਵੀ ਦੌਰਾ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਹਨਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਕੌਂਸਲ ਦੀ 16ਵੀਂ ਮੀਟਿੰਗ ਵਿੱਚ ਸ਼ੁਰੂ ਕੀਤਾ ਜਾਵੇਗਾ।

0: ਸੀਗਾ। ਸਿਹਤ ਮੰਤਰਾਲੇ ਅਨੁਸਾਰ ਇਹ ਪ੍ਰੋਗਰਾਮ ਪਹਿਲੇ 3 ਸਾਲ ਸੰਪੂਰਨ ਦੇਖਭਾਲ ਦੀ ਸੋਚ 'ਤੇ ਆਧਾਰਿਤ ਹੈ। ਇਸ ਦਾ ਉਦੇਸ਼ ਜਨਮ ਤੋਂ ਲੈ ਕੇ 3 ਸਾਲ ਦੀ ਉਮਰ ਦੇ ਬੱਚਿਆਂ ਲਈ ਘਰ ਦੇ ਨੇੜੇ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਲਈ ਮੌਜੂਦਾ ਘਰ ਘਰ ਜਾ ਕੇ ਦੇਖਭਾਲ ਪ੍ਰੋਗਰਾਮਾਂ ਨੂੰ ਜੋੜਿਆ ਜਾਏਗਾ। ਇਸ ਵਿੱਚ ਬੱਚਿਆਂ ਦਾ ਸ਼ੁਰੂਆਤੀ ਵਿਕਾਸ, ਮਾਵਾਂ ਦੀ ਮਾਨਸਿਕ ਸਿਹਤ ਜਾਂਚ ਅਤੇ ਡਿਜੀਟਲ ਨਿਗਰਾਨੀ ਵੀ ਸ਼ਾਮਲ ਹੋਏਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਾਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਬਾਰੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ।
1: ਮੈਨੂੰ ਤਾਂ ਬੁਲਾਇਆ ਨਹੀਂ ਗਿਆ ਜੀ। ਸਰਕਾਰ ਦਾ ਪੱਖ ਜਿਹੜਾ ਉਹ MLA ਸਾਹਿਬਾਨ ਅਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਅਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਛ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ, ਉਹ 'ਤੇ ਵਿਚਾਰ ਵਟਾਂਦਰਾ ਕਰਾਂਗੇ।
0: ਇਹ ਗੱਲ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਕਾਨੂੰਨ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਅਕਾਲ ਤਖ਼ਤ ਨਾਲ ਸਲਾਹ ਮਸ਼ਵਰੇ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਹਨਾਂ ਸੰਬੰਧੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਦੀ ਵਰਤੋਂ ਕੀਤੀ ਗਈ।
1: ਅਸੀਂ ਜਿਹੜੀ ਵੀਡੀਓ 'ਤੇ ਮਾਸਕ ਵਾਲਾ ਵੀਡੀਓ ਸੀਗਾ, ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ, ਅਤੇ ਮਾਸਕ ਲਾ ਕੇ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ, ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
0: ਅਮਰੀਕਾ ਅਤੇ ਈਰਾਨ ਜਵਾਬੀ ਫੌਜੀ ਕਾਰਵਾਈ ਰੋਕਣ ਅਤੇ ਦੋਹਾਂ 'ਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਗੱਲਬਾਤ ਦਾ ਉਦੇਸ਼ ਹੌਰਮੁਜ਼ ਜਲ ਮਾਰਗ ਬਾਰੇ ਵਿਵਾਦ ਨੂੰ ਹੱਲ ਕਰਨਾ ਹੈ। ਦੋਹਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਦਿਨਾਂ ਵਿੱਚ ਫੌਜੀ ਕਾਰਵਾਈ ਤੇਜ਼ ਹੋ ਗਈ ਸੀ। ਅਮਰੀਕਾ ਨੇ ਈਰਾਨ ਉੱਪਰ ਜੰਗ ਬੰਦੀ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਅਤੇ ਉਸ 'ਤੇ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ। ਜਵਾਬ ਵਿੱਚ ਈਰਾਨ ਨੇ ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਦੋਵੇਂ ਦੇਸ਼ ਹੋਰਮੂਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਆਮ ਵਾਂਗ ਬਣਾਉਣ ਲਈ ਫੌਜੀ ਕਾਰਵਾਈ ਰੋਕਣ ਅਤੇ ਗੱਲਬਾਤ ਨੂੰ ਅੱਗੇ ਤੋਰਨ ਲਈ ਰਾਜ਼ੀ ਹੋਏ ਨੇ। ਸਾਊਦੀ ਅਰਬ ਵਿੱਚ ਦੇਸ਼ ਦੀ ਤੇਲ ਕੰਪਨੀ ਅਰਾਮਕੋ ਨਾਲ ਸੰਬੰਧਿਤ ਹੈਲੀਕਾਪਟਰ ਹੋਰਮੂਜ਼ ਸਟੇਟ ਦੇ ਪੱਛਮ ਵਿੱਚ ਰਾਸ ਤਨੂਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਨਿਯਮਤ ਸਮੇਂ ਦੇ ਅੰਤ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਵੱਲੋਂ ਅਭਿਸ਼ੇਕ ਸ਼ਿਲਾਨੰਦਨ ਲਾਕੜਾ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਦੰਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹਨਾਂ ਨੇ ਕੈਲੀਫੋਰਨੀਆ ਵਿੱਚ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾਇਆ। ICC ਮਹਿਲਾ 2020 ਵਿਸ਼ਵ ਕੱਪ 'ਚ ਬੀਤੀ ਰਾਤ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਲੰਡਨ ਦੇ ਲਾਰਡਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਅਤੇ 170 ਤੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ ਨੇ 19 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਪੁਰਸ਼ ਕ੍ਰਿਕਟ ਵਿੱਚ ਆਇਰਲੈਂਡ ਨੇ ਦੂਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 1-2 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਆਇਰਲੈਂਡ ਨੇ 2 ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਅੰਤ ਵਿੱਚ 94 ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਹੈ ਤੁਹਾਡੇ ਆਪਣੇ ਪ੍ਰੋਗਰਾਮ ਮਹਿਕ ਪੰਜਾਬੀ ਦਾ। ਚੋਣਵੇਂ ਪੰਜਾਬੀ ਫਿਲਮਾਂ 'ਚੋਂ ਲੈ ਗਏ ਚੋਣਵੇਂ ਗੀਤ, ਅਤੇ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬੀ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਆਪਣੇ ਪੈਸੇ ਸੁਰੱਖਿਅਤ ਰੱਖੋ ਤੇ ਸਮਝਦਾਰੀ ਨਾਲ ਨਿਵੇਸ਼ ਕਰੋ। ਜੇ ਜ਼ਿਆਦਾ ਰਿਟਰਨਸ ਦੇ ਪਿੱਛੇ ਭੱਜੋਗੇ ਤਾਂ ਰਿਸਕ ਵੀ ਓਨਾ ਹੀ ਲਓਗੇ,
3: ਤੇ ਫਾਸਟ ਰਿਟਰਨਸ ਤੋਂ ਬਚ ਕੇ
2: ਤੇ ਫਾਸਟ ਬੋਲਿੰਗ ਤੋਂ ਵੀ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
4: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ

ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ। ਔਰ ਹੁਣ ਜਿਹੜਾ ਗੀਤ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ ਉਹਨੂੰ ਗਾਇਆ ਬੀ ਪਰਾਗ ਹੋਰਾਂ ਨੇ, ਔਰ ਬੀ ਪਰਾਗ ਹੋਰਾਂ ਦੀ ਹੈ ਆਵਾਜ਼। ਫਿਲਮ ਹੈ ਜੀ ਸੁਫਣਾ, ਔਰ ਇਹਦੇ ਬੋਲ ਲਿਖੇ ਨੇ ਜਾਨੀ ਨੇ ਔਰ ਇਹਨੂੰ ਕੰਪੋਜ਼ ਵੀ ਕੀਤਾ ਹੈ ਜਾਨੀ ਨੇ। ਅਤੇ ਆਓ ਸੁਣਦੇ ਹਾਂ ਬੀ ਪਰਾਗ ਦਾ ਗਾਇਆ ਇਹ ਗੀਤ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਪ੍ਰੋਗਰਾਮ ਚੱਲ ਰਿਹਾ ਹੈ ਮਹਿਕ ਪੰਜਾਬ ਦੀ। ਅਤੇ ਆਓ ਸੁਣਦੇ ਹਾਂ ਅਗਲਾ ਗੀਤ ਜਿਹਨੂੰ ਗਾਇਆ ਹੈ ਗੁਰਨਾਮ ਭੁੱਲਰ ਨੇ ਔਰ ਫਿਲਮ ਹੈ ਫੁੱਫੜ ਜੀ ਔਰ ਇਹਨੂੰ ਲਿਖਿਆ ਵੀ ਗੁਰਨਾਮ ਭੁੱਲਰ ਹੋਰਾਂ ਨੇ। ਅਤੇ ਆਓ ਸੁਣਦੇ ਹਾਂ ਗੁਰਨਾਮ ਭੁੱਲਰ ਦਾ ਇਹ ਗੀਤ।

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਏ ਨਾ, ਸਾਰੀ ਫਸਲ ਉਹ ਫਕੀਰ ਦੇ ਬੂਹੇ

ਜੇ ਸਹੀ ਗੀਤ ਦੇ ਨਾਲ ਮਹਿਕ ਪੰਜਾਬ ਦੀ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ, ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਨਾਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਆਓ ਝਾਤ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮਹਿਮਾਨ ਵਜੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮਚੁਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਵੈਨਜ਼ੂਲਾ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ

ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਅਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਤੋਂ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦੰਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਅਤੇ ਸਮਾਂ ਹੋ ਗਿਆ ਹੈ ਪ੍ਰੋਗਰਾਮ ਸੁਰ ਸਾਧਨਾ ਦਾ। ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਪਹਿਲਾਂ ਸੁਣੋਗੇ ਬੇਗਮ ਪਰਵੀਨ ਸੁਲਤਾਨਾ ਦਾ ਸ਼ਾਸਤਰੀ ਗਾਇਨ, ਰਾਗ ਹੋਏਗਾ ਦੀਨ ਤੋੜੀ, ਅਤੇ ਉਸ ਤੋਂ ਬਾਅਦ ਉਪ ਸ਼ਾਸਤਰੀ ਗਾਇਨ ਸੁਣੋਗੇ ਪੰਡਿਤ ਜਗਦੀਸ਼ ਪ੍ਰਸਾਦ ਹੋਰਾਂ ਕੋਲੋਂ, ਜਿਹਦੇ ਵਿੱਚ ਠੁਮਰੀ ਰਾਗ ਮਿਸ਼ਰ ਪਹਾੜੀ 'ਤੇ ਇਹ ਆਧਾਰਿਤ ਹੋਏਗਾ। ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸੁਰ ਸਾਧਨਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਸਾਡੇ ਅਗਲੇ ਪ੍ਰੋਗਰਾਮ ਦਾ, ਜਿਹਦੇ ਵਿੱਚ ਅੱਜ ਤੁਹਾਨੂੰ ਗਜ਼ਲਾਂ ਸੁਣਾਈਆਂ ਜਾਣਗੀਆਂ। ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਗਜ਼ਲਾਂ ਦਾ ਇਸ ਪ੍ਰੋਗਰਾਮ ਨੂੰ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
3: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

ਸਾਂਝੀ ਕਰਨ ਜਾ ਰਹੇ ਨੇ ਮੁਕੁਲ ਗਿੱਲ। ਅਤੇ ਆਓ ਫਿਰ ਆਵਾਜ਼ ਮਾਰਦੇ ਹਾਂ ਮੁਕੁਲ ਹੋਰਾਂ ਨੂੰ ਕਿ ਆ ਕੇ ਤੁਹਾਡੇ ਸਾਰਿਆਂ ਦਾ ਇਸਤਕਬਾਲ ਆਪਣੇ ਤਰੀਕੇ ਨਾਲ ਕਰਨ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸੁਣ ਰਹੇ ਹੋ ਗਜ਼ਲਾਂ ਦਾ ਇਹ ਪ੍ਰੋਗਰਾਮ। ਦਿਲ ਕੀ ਚੋਟੋਂ ਨੇ ਕਭੀ ਚੈਨ ਸੇ ਰਹਿਣੇ ਨਾ ਦੀਆ, ਜਬ ਚਲੀ ਸਰਦ ਹਵਾ ਮੈਨੇ ਤੇਰਾ ਨਾਮ ਲਿਆ, ਇਸਕਾ ਗਮ ਨਹੀਂ ਕਿ ਤੂਨੇ ਕੀਆ ਦਿਲ ਬਰਬਾਦ, ਗਮ ਤੋਂ ਇਹ ਹੈ ਕਿ ਬਹੁਤ ਦੇਰ ਮੈਂ ਬਰਬਾਦ ਕੀਆ। ਤੋ ਆਓ ਅਗਲੀ ਗਜ਼ਲ ਸੁਣਦੇ ਹਾਂ, ਪੰਕਜ ਉਦਾਸ ਦੀ ਗਾਈ ਇਹ ਗਜ਼ਲ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਗਜ਼ਲਾਂ ਦੇ ਇਸ ਪ੍ਰੋਗਰਾਮ ਦੀ ਆਖਰੀ ਗਜ਼ਲ ਗਜ਼ਲ ਸਮਰਾਟ ਜਗਜੀਤ ਸਿੰਘ ਲੈ ਕੇ ਆ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਗਜ਼ਲ।

ਜੀ ਇਸੇ ਹੀ ਗਜ਼ਲ ਦੇ ਨਾਲ ਹੁਣ ਗਜ਼ਲਾਂ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਦਿਓ ਅਲਵਿਦਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਅਤੇ ਆਓ ਹੁਣ ਤੱਕ ਦੀਆਂ ਮੁੱਖ ਖਬਰਾਂ ਵੱਲ ਨੂੰ ਇੱਕ ਝਾਤ ਮਾਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਨਜ਼ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮਗੁਲ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਹੈ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਵੈਨਜ਼ੂਲਾ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਆਪਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਅਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ।

ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਾਰ ਦਿੱਤੀ। ਇਹਦੇ ਨਾਲ ਹੀ ਹੁਣ ਤੱਕ ਦੇ ਮੁੱਖ ਸਮਾਚਾਰ ਇੱਥੇ ਖਤਮ ਹੁੰਦੇ ਨੇ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਮਾਂ ਹੋ ਗਿਆ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਫਰਮਾਇਸ਼, ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ ਹੈ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ ਦੋਸਤ, ਲੱਗਦਾ ਫੋਨ ਜਿਹੜਾ ਉਹਨਾਂ ਦਾ ਕੱਟਿਆ ਗਿਆ, ਲੇਕਿਨ ਕੋਈ ਗੱਲ ਨਹੀਂ, ਜਦੋਂ ਤੱਕ ਸਾਡੇ ਅਗਲੇ ਕਾਲਰ ਦੋਸਤ ਆਉਂਦੇ ਨੇ ਇੱਕ ਹੋਰ ਗੀਤ ਸੁਣਦੇ ਹਾਂ। ਇਹਨੂੰ ਗਾਇਆ ਅਲਕਾ ਯਾਗਨਿਕ ਨੇ ਔਰ ਨਾਲ ਨੇ ਕੁਮਾਰ ਸਾਨੂੰ, ਫਿਲਮ ਹੈ ਫੂਲ ਔਰ ਕਾਂਟੇ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਕ੍ਰਿਕਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਔਰ ਸਾਡੇ ਨਾਲ ਸਾਡੇ ਕਾਲਰ ਦੋਸਤ ਜੁੜੇ ਹੋਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲੈਂਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
3: ਨਮਸਕਾਰ ਜੀ, ਮੈਂ ਰਾਕੇਸ਼ ਕੁਮਾਰ ਬੋਲ ਰਿਹਾ ਜੀ, ਬਲੇਡ ਕੋਟਲੇ ਤੋਂ।
2: ਰਾਕੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ
3: ਜੀ, ਬਲੇਡ ਕੋਟਲੇ ਚ।
2: ਤੋ ਰਾਕੇਸ਼ ਜੀ, ਮੌਸਮ ਦੇ ਕੀ ਹਾਲ ਚਾਲ ਨੇ?
3: ਮੌਸਮ ਬਦਲਵਾਈ ਹੋਈ ਵੀ ਹੈ ਜੀ ਅੱਜ।
2: ਅੱਛਾ ਜੀ, ਮਤਲਬ ਮੌਸਮ ਠੀਕ ਹੈ?
3: ਹਾਂਜੀ ਹਾਂਜੀ, ਮੌਸਮ ਠੀਕ ਹੈ, ਗਰਮੀ ਘੱਟ ਹੈ ਥੋੜੀ ਜੀ।
2: ਚਲੋ ਵਧੀਆ ਜੀ, ਫਿਰ ਅੱਜ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
3: ਫਿਰ ਬਈ ਸੱਚਾ ਝੂਠਾ ਦਾ ਸੁਣਾ ਦਿਓ।
2: ਅੱਛਾ ਜੀ, ਇਹ ਸੱਚਾ ਕੌਣ ਤੇ ਝੂਠਾ ਕੌਣ ਹੈ ਵੀ ਦੱਸ ਦਿਓ।
3: ਇਹ ਗੀਤ ਦੱਸੂਗਾ ਜੀ।
2: ਜੀ ਜੀ, ਸੱਚਾ ਝੂਠਾ ਦਾ ਕਿਹੜਾ ਗੀਤ ਸੁਣਨਾ?
3: ਯੂ ਹੀ ਤੁਮ ਮੁਝਸੇ ਬਾਤ ਕਰਤੀ ਹੋ
2: ਜੀ। ਹਾਂ, ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਹੋ?
3: ਧੰਨਵਾਦ ਜੀ।
2: ਜੀ ਲਓ, ਤੁਹਾਡਾ ਗੀਤ ਆ ਰਿਹਾ, ਕਾਲ ਕੀਤੀ ਇਹਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਫਰਮਾਈ, ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ ਨੇ। ਆਓ ਦੇਖਦੇ ਹਾਂ ਕੌਣ ਨੇ ਕੀ ਲੈ ਕੇ ਆਏ ਨੇ ਅਤੇ ਕਿਹੜੀ ਫਰਮਾਇਸ਼ ਕਰਨਗੇ। ਨਮਸਕਾਰ ਜੀ, ਕੌਣ ਬੋਲ ਰਿਹਾ ਹੈ?
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ
1: ਜੀ? ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲ ਚਾਕੋਬਰ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਸਰ।
0: ਬਹੁਤ ਬਹੁਤ ਸਵਾਗਤ ਹੈ ਜੀ। ਔਰ ਮੌਸਮ ਦੇ ਕੀ ਹਾਲ ਚਾਲ ਨੇ ਇਹ ਦੱਸ ਦਿਓ।
1: ਮੌਸਮ ਸਰ ਅੱਜ ਕੋਲ ਠੰਡ ਹੈਗਾ, ਹਵਾ ਚੱਲ ਰਹੀ ਹੈ। ਵੈਸੇ ਦੋ ਤਿੰਨ ਦਿਨ ਤਾਂ ਬਹੁਤ ਗਰਮ ਸੀ ਸਰ।
0: ਜਿੱਦਾਂ ਤੁਸੀਂ ਠੰਡ ਕਿਹਾ, ਮੈਨੂੰ ਤਾਂ ਇੱਦਾਂ ਲੱਗਿਆ ਕਿਤੇ ਰਜਾਈਆਂ ਲੈ ਕੇ ਤਾਂ ਨਹੀਂ ਬਹਿ ਗਏ ਤੁਸੀਂ?
1: ਨਹੀਂ ਸਰ, ਨਹੀਂ, ਥੋੜ੍ਹੀ ਹਵਾ ਚੱਲ ਰਹੀ ਹੈ ਮੌਸਮ।
0: ਚਲੋ ਫਿਰ ਤਾਂ ਵਧੀਆ। ਅਤੇ ਗੀਤ ਕਿਹੜਾ ਸੁਣਾ ਦਈਆ ਹਵਾ ਦੇ ਨਾਲ ਨਾਲ? ਅਸੀਂ
1: ਸੋਤਨ ਫਿਲਮ ਦਾ ਸੁਣਦੇ ਹਾਂ ਸਰ, ਕਿਸ਼ੋਰ ਕੁਮਾਰ ਦਾ ਗਾਇਆ ਜ਼ਿੰਦਗੀ ਇੱਕ ਪਿਆਰ ਕਾ ਗੀਤ।
0: ਚਲੋ ਠੀਕ ਹੈ ਜੀ, ਗੀਤ ਸੁਣਾਉਣ ਜਾ ਰਹੇ ਹਾਂ, ਤੁਸੀਂ ਸਾਡੇ ਨਾਲ ਜੁੜੇ ਹੋ, ਫਰਮਾਇਸ਼ ਕੀਤੀ ਇਹਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਜਿਹਦਾ ਨਾਮ ਹੈ ਹੈਲੋ ਫਰਮਾਇਸ਼ ਔਰ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ
1: ਮੈਂ ਰਾਜੂ ਬੋਲ ਰਿਹਾ ਜੀ ਚੰਡੀਗੜ੍ਹ ਤੋਂ
0: ਹਾਂ ਰਾਜੂ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਨੇ ਸਰ ਜੀ ਠੀਕ ਠਾਕ
0: ਚੰਡੀਗੜ੍ਹ ਦੇ ਕੀ ਹਾਲ ਚਾਲ ਨੇ
1: ਠੀਕ ਠਾਕ ਹੈ ਜੀ ਮੌਸਮ ਵਧੀਆ ਹੈ ਬੱਦਲਵਾਈ ਹੋਈ
0: ਅੱਛਾ ਜੀ ਬੱਦਲਵਾਈ ਹੋ ਗਈ ਮਤਲਬ ਮੌਸਮ ਠੀਕ ਹੋ ਗਿਆ
1: ਹਾਂਜੀ ਹਾਂ ਬਾਰਿਸ਼ ਹੋ ਜਾਏਗੀ ਇੱਕ ਦੋ ਦਿਨ
0: ਅੱਛਾ ਜੀ ਤੋ ਇਹ ਦੱਸ ਦਿਓ ਫਿਰ ਗੀਤ ਕਿਹੜਾ ਸੁਣਾ ਦਈਏ ਕਿਹੜੇ ਸਿੰਗਰ ਦਾ ਗੀਤ ਸੁਣਨਾ ਜੇ ਹਾਂਜੀ ਸਿੰਗਰ ਕਿਹੜਾ ਸੁਣਨਾ ਜੇ
1: ਸਿੰਗਰ ਦਾ
0: ਅੱਛਾ ਤੁਹਾਨੂੰ ਫਿਰ ਅਸੀਂ ਉਹਦਾ ਆਸ਼ਾ ਜੀ ਦਾ ਗੀਤ ਸੁਣਾ ਦਈਏ ਹੈ ਨਾ ਲਓ ਫਿਰ ਆਸ਼ਾ ਜੀ ਦਾ ਗੀਤ ਸੁਣਾਉਣ ਜਾ ਰਹੇ ਹਾਂ ਤੁਸੀਂ ਸਾਡੇ ਨਾਲ ਜੁੜੇ ਹੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਅਤੇ ਇਹ

ਇਹ ਸਾਡੇ ਕਾਲਰ ਦੋਸਤ, ਜੇ ਤੁਸੀਂ ਵੀ ਇੱਦਾਂ ਦਾ ਆਪਣਾ ਮਨ ਪਸੰਦੀਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਕਰਨਾ ਕੀ ਹੈ, 0181 28 13 074 ਇਸ ਨੰਬਰ 'ਤੇ ਜੁੜ ਜਾਓ ਸਾਡੇ ਨਾਲ ਔਰ ਸਾਨੂੰ ਕਰੋ ਕਾਲ। ਔਰ ਜਦੋਂ ਤੱਕ ਤੁਹਾਡੀ ਕਾਲ ਆਏਗੀ ਤੁਹਾਨੂੰ ਆਸ਼ਾ ਜੀ ਦਾ ਗਾਇਆ ਇਹ ਗੀਤ ਸੁਣਾ ਦਿੰਦੇ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਲਓ ਜੀ, ਸਾਡੇ ਅਗਲੇ ਕਾਲਰ ਦੋਸਤ ਵੀ ਸਾਡੇ ਨਾਲ ਜੁੜ ਗਏ ਨੇ, ਅਤੇ ਆ ਜਾਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿੱਥੋਂ ਆਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਨਮਸਕਾਰ ਗੌਰਵ ਬੇਟੇ, ਪ੍ਰਵੀਨ ਗੋਗਲ ਪਾਲ ਨਗਰ ਜਿਲ੍ਹਾ।
1: ਹਾਂ ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ।
2: ਹੈਲੋ ਫਰਮਾਇਸ਼, ਟੈਲੀਫੋਨ ਕੀਤਾ ਜੀ।
1: ਹਾਂਜੀ ਬਿਲਕੁਲ ਜੀ ਬਿਲਕੁਲ। ਤੋ ਇਹ ਸੁਣਾਓ ਕਿ ਗੋਪਾਲ ਨਗਰ ਦੇ ਕੀ ਹਾਲ ਚਾਲ ਨੇ?
2: ਬਸ ਗੋਪਾਲ ਨਗਰ ਤੇ ਚੜ੍ਹਦੀ ਕਲਾ ਜੀ, ਅੱਜ ਮੌਸਮ ਬਹੁਤ ਵਧੀਆ ਹੋਇਆ ਜੀ।
1: ਬਿਲਕੁਲ ਬਿਲਕੁਲ, ਮੌਸਮ ਬਹੁਤ ਵਧੀਆ ਹੋਇਆ ਔਰ ਗੋਪਾਲ ਨਗਰ ਤੋਂ ਬਹੁਤ ਸਾਰੇ ਸਾਡੇ ਅਨਾਊਂਸਰ ਸਾਹਿਬਾਨ ਜਿਹੜੇ ਨੇ ਉੱਥੋਂ ਹੀ ਆਉਂਦੇ ਨੇ, ਅਤੇ ਬੜਾ ਚੰਗਾ ਲੱਗਦਾ ਜਦੋਂ ਖਾਸ ਕਰਕੇ ਜਲੰਧਰ 'ਚੋਂ ਔਰ ਗੋਪਾਲ ਨਗਰ 'ਚ ਕੋਈ ਕਾਲ ਆਉਂਦੀ ਹੈ। ਤਾਂ ਫਿਰ ਅੱਜ ਗੀਤ ਕਿਹੜਾ ਸੁਣਨਾ ਜੀ? ਇਹ ਵਾਰੰਟ ਫਿਲਮ ਦਾ ਗੀਤ ਹੈ ਔਰ 1975 'ਚ ਇਹ ਫਿਲਮ ਆਈ ਸੀ ਔਰ ਕਿਸ਼ੋਰ ਕੁਮਾਰ ਦੀ ਆਵਾਜ਼ ਹੈ ਔਰ ਆਨੰਦ ਬਖਸ਼ੀ ਨੇ ਇਸ ਗੀਤ ਨੂੰ ਲਿਖਿਆ ਔਰ ਆਰ ਡੀ ਬਰਮਨ ਦਾ ਮਿਊਜ਼ਿਕ ਹੈ ਜੀ। ਅਤੇ ਲਓ ਜੀ ਫਿਰ, ਹਾਲੇ ਅਸੀਂ ਜਾਣਾ ਨਹੀਂ, ਹਾਲੇ ਥੋੜ੍ਹਾ ਜਿਹਾ ਸਮਾਂ ਪਿਆ, ਪਰ ਤੁਹਾਨੂੰ ਗੀਤ ਜ਼ਰੂਰ ਸੁਣਾ ਦੇਣਾ। ਚਲੋ ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਥੈਂਕ ਯੂ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਔਰ ਤੁਸੀਂ ਵੀ ਕਾਲ ਕਰ ਸਕਦੇ ਹੋ, ਜੁੜ ਸਕਦੇ ਹੋ ਸਾਡੇ ਨਾਲ, ਜਿਸ ਤਰ੍ਹਾਂ ਕਿ ਇਹ ਕਾਲਰ ਦੋਸਤ ਜਿਹੜੇ ਨੇ ਉਹ ਜੁੜ ਗਏ ਨੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਹਾਂਜੀ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸਾਹਿਬ ਸਰ ਜੀ?
0: ਬਹੁਤ ਵਧੀਆ। ਔਰ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ, ਕਿਹੜੇ ਸਿੰਗਰ ਦਾ ਗੀਤ
1: ਸੁਣਨਾ ਚਾਹੁੰਦੇ ਹੋ? ਫਿਲਮ ਧਰਤੀ ਫਿਲਮ ਜੀ, ਤੇ ਮੌਸਮ ਭੀਗਾ ਭੀਗਾ ਹੈ, ਹਵਾ ਵੀ ਚੱਲ ਰਹੀ ਹੈ।
0: ਤੇ ਮੌਸਮ ਭੀਗਾ ਭੀਗਾ ਹੋ ਗਿਆ ਕਿ ਨਹੀਂ ਇਹ ਦੱਸੋ। ਹਾਂਜੀ, ਮੈਂ ਕਿਹਾ ਇਹ ਮੌਸਮ ਭੀਗਾ ਭੀਗਾ ਹੋ ਗਿਆ ਕਿ ਨਹੀਂ?
1: ਹਾਂਜੀ ਹਾਂਜੀ, ਹੋ ਗਿਆ ਜੀ, ਬੱਦਲਬਾਰੀ ਹੋ ਗਈ ਜੀ।
0: ਅੱਛਾ ਜੀ, ਇਹ ਬੱਦਲਬਾਰੀ ਹੋ ਗਈ ਹੈ, ਕਿੰਨੀ ਕੁ ਹੋਈ ਜੇ? ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਵੀ ਸੁਣਾ ਦਿਓ, ਫਿਲਮ ਧਰਤੀ, ਉਹਦਾ ਗਾਣਾ ਮੌਸਮ ਬੀਗਾ ਬੀਗਾ ਹੈ, ਹਵਾ ਵੀ ਜ਼ਿਆਦਾ ਜ਼ਿਆਦਾ।
0: ਅੱਛਾ, ਹਵਾ ਵੀ ਜ਼ਿਆਦਾ ਜ਼ਿਆਦਾ ਹੈ, ਇਹ ਨਾ ਹੋਵੇ ਨਾ ਮੌਸਮ ਜ਼ਿਆਦਾ ਹੀ ਭਿੱਜ ਜਾਵੇ ਤੁਹਾਨੂੰ ਇਹ ਗੀਤ ਸੁਣਾਈਏ ਤੇ।
1: ਹਾਂਜੀ ਹਾਂਜੀ।
0: ਤੇ ਤੁਸੀਂ ਕਰਦੇ ਕੀ ਹੋ?
1: ਆਪਣਾ ਸਰਦੀ ਦਾ ਕੰਮ ਹੈ ਜੀ।
0: ਅੱਛਾ ਜੀ, ਔਰ ਜਦੋਂ ਮੌਸਮ ਇਹ ਭਿੱਜ ਜਾਂਦਾ ਤਾਂ ਫਿਰ ਕੰਮ ਵੀ ਥੋੜ੍ਹਾ ਜਿਹਾ ਰੁਕ ਹੀ ਜਾਂਦਾ ਹੋਣਾ।
1: ਹਾਂਜੀ, ਨਹੀਂ ਨਹੀਂ ਜੀ, ਚੱਲਦਾ ਰਹਿੰਦਾ ਜੀ, ਤੁਹਾਡਾ ਕਾਸ਼ਮ ਨਾਲ ਜੁੜੇ ਹੋਏ ਆ, ਨਾਲ ਸੁਣ ਗਾਣੇ ਸੁਣੀਏ ਦੇ ਨੇ, ਤੁਹਾਡਾ ਸੁਣਦੇ ਨਾਲ ਕੰਮ ਕਰੀ ਜਾਈਦਾ।
0: ਅੱਛਾ ਜੀ, ਚਲੋ ਠੀਕ ਹੈ ਜੀ, ਫਿਰ ਇਹ ਗੀਤ ਤੁਹਾਨੂੰ ਸੁਣਾਉਂਦੇ ਹਾਂ। ਇਸ ਗੀਤ ਨੂੰ ਗਾਇਆ ਮੁਹੰਮਦ ਰਫੀ ਔਰ ਲਤਾ ਮੰਗੇਸ਼ਕਰ ਨੇ, ਔਰ ਲਿਖਿਆ ਕਿੰਨੇ ਆ ਪਤਾ ਤੁਹਾਨੂੰ ਜਾਂ ਨਹੀਂ?
1: ਨਹੀਂ ਜੀ, ਅਸਰ ਜੀ ਨਹੀਂ ਪਤਾ।
0: ਚਲੋ ਤੁਹਾਨੂੰ ਦੱਸ ਦਿੰਦੇ ਹਾਂ, ਮਜ਼ਰੂ ਸੁਲਤਾਨਪੁਰੀ ਨੇ ਲਿਖਿਆ ਔਰ ਸ਼ੰਕਰ ਜੈਕਿਸ਼ਨ ਨੇ ਇਹਦਾ ਸੰਗੀਤ ਦਿੱਤਾ। ਅਤੇ ਹੁਣ ਤੁਹਾਨੂੰ ਇਹ ਯਾਦ ਵੀ ਰਹਿ ਜੂਗਾ ਕਿ ਇਹ ਮੌਸਮ ਭੀਗਾ ਭੀਗਾ ਬਣਾਇਆ ਕਿਹਨਾਂ ਨੇ ਸੀ। ਚਲੋ, ਤੁਸੀਂ ਸਾਨੂੰ ਕਾਲ ਕੀਤੀ ਹੈ, ਸਾਡੇ ਨਾਲ ਜੁੜੇ ਹੋ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਥੈਂਕ
0: ਯੂ ਜੀ, ਬਾਏ ਬਾਏ। ਲਓ ਜੀ, ਆ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦਾ ਗਾਇਆ ਇਹ ਗੀਤ।

0: ਲਓ ਜੀ, ਸਾਡੇ ਅੱਜ ਦੇ ਆਖਰੀ ਦੋਸਤ ਸਾਡੇ ਨਾਲ ਰਾਬਤਾ ਕਾਇਮ ਕਰਕੇ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਮਸਕਾਰ ਜੀ, ਕੀ ਹਾਲ ਚਾਲ ਹੈ? ਹੈਲੋ।
1: ਹਾਂਜੀ ਗੌਰਵ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਕੌਣ ਬੋਲ ਰਹੇ ਨੇ, ਤਾਰਫ ਕਰਵਾ ਦਿਓ ਆਪਣਾ।
1: ਬਲਵਿੰਦਰ ਸਰਾਂ ਬੋਲ ਰਿਹਾ ਜੀ, ਪਿੰਡ ਮੋਰਜਣ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਸਰਾਂ ਜੀ, ਅੱਜ ਜਾਂਦੇ ਜਾਂਦੇ ਗੱਡੀ ਦਾ ਆਖਰੀ ਡੱਬਾ ਫੜ ਲਿਆ ਤੁਸੀਂ?
1: ਹਾਂਜੀ ਹਾਂਜੀ।
0: ਚਲੋ, ਵੈਸੇ ਰਾਜਸਥਾਨ ਤੋਂ ਜਲੰਧਰ ਵੱਲ ਨੂੰ ਗੱਡੀ ਆਉਂਦੀ ਸਿਰਫ ਸ਼ੁੱਕਰਵਾਰ ਵਾਲੇ ਦਿਨ ਹੈ, ਅਤੇ ਪਰ ਅੱਜ ਸੋਮਵਾਰ ਵਾਲੇ ਦਿਨ ਆ ਗਈ ਹੈ।
1: ਹਾਂਜੀ ਹਾਂਜੀ,
0: ਚਲੋ ਠੀਕ ਹੈ।
1: ਅੰਮ੍ਰਿਤਸਰ ਅਸੀਂ ਗਏ ਹੋਏ ਹੈ ਉਸ ਗੱਡੀ 'ਤੇ। ਹਾਂਜੀ
0: ਹਾਂਜੀ ਹਾਂਜੀ, ਉਹ ਅੰਮ੍ਰਿਤਸਰ ਤੋਂ ਗੱਡੀ ਚੱਲਦੀ ਹੈ, ਵੈਸੇ ਤਾਂ ਸੂਰਤ ਗੜ੍ਹ ਤੋਂ ਵੀ ਆਉਂਦੀ ਹੈ, ਅਤੇ ਪਰ ਇੱਧਰੋਂ ਜਿਹੜੀ ਜਲੰਧਰੋਂ ਹੋ ਕੇ ਜਾਂਦੀ ਹੈ ਉਹ ਉਹੀ ਵਾਲੀ ਹੈ।
1: ਹਾਂਜੀ ਹਾਂਜੀ,
0: ਚਲੋ ਠੀਕ ਹੈ। ਫਿਰ ਗੀਤ ਕਿਹੜਾ ਸੁਣਾਉਂਦੀ ਹੈ ਤੁਹਾਨੂੰ?
1: ਹਾਂਜੀ, ਗੀਤ ਕੁਰਬਾਨੀ ਮੂਵੀ ਦਾ ਜੀ।
0: ਜੀ ਜੀ ਜੀ,
1: ਲੈਲਾ ਓ ਲੈਲਾ,
0: ਵਾਹ ਜੀ,
1: ਐਸੀ ਤੂੰ ਲੈਲਾ। ਹਾਂਜੀ
0: ਬਿਲਕੁਲ ਜੀ ਬਿਲਕੁਲ, ਇਹ ਤੁਸੀਂ ਗਾਇਆ, ਤੁਸੀਂ ਸਾਡੀ ਜਾਨ ਹੀ ਲੈਲਾ। ਚਲੋ, ਤਾਂ ਇਹ ਗੀਤ ਦੇ ਨਾਲ ਹੀ ਪ੍ਰੋਗਰਾਮ ਨੂੰ ਅੱਜ ਖਤਮ ਵੀ ਕਰਾਂਗੇ। ਤੁਸੀਂ ਕਾਲ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਇਹਦੇ ਲਈ।
1: ਤੁਹਾਡਾ ਬਹੁਤ ਸ਼ੁਕਰੀਆ ਜੀ।
0: ਜੀ ਸਰ, ਥੈਂਕ ਯੂ।

Blue.

ਸਮਰ ਜਲੰਧਰ ਪੈਂਦੀ। ਸ਼ੁਰੂ ਕਰਾਂਗੀ ਤੁਹਾਡੇ ਮਨੋਰੰਜਨ ਦੇ ਨਾਲ, ਲੇਕਿਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਸ਼ਿਰਕਤ ਕਿਵੇਂ ਕਰਨੀ ਆ ਉਹ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈ 9465536077 9465536077। ਇਸ ਨੰਬਰ 'ਤੇ ਤੁਸੀਂ ਸਵੇਰੇ 10 ਤੋਂ ਲੈ ਕੇ 10:30 ਵਜੇ ਦੇ ਵਿੱਚ ਵਿੱਚ ਆਪਣੇ ਸੁਨੇਹੇ ਭੇਜ ਸਕਦੇ ਹੋ। ਉਹ ਸੁਨੇਹੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਤੁਸੀਂ ਆਪਣੇ ਨਾਮ, ਪਤੇ ਦੇ ਨਾਲ ਔਰ ਪੰਜਾਬੀ ਗੀਤ ਦੀ ਫਰਮਾਇਸ਼ ਦੇ ਨਾਲ ਪਹੁੰਚੋ। ਸੋ ਤੁਹਾਡੇ ਮਨੋਰੰਜਨ ਲਈ ਬਿਲਕੁਲ ਤਿਆਰ ਪ੍ਰੋਗਰਾਮ ਦਾ ਪਹਿਲਾ ਗੀਤ, ਨਵਰਾਜ ਹੰਸ ਅਤੇ ਰੈਬਿਕਾ ਦੀ ਆਵਾਜ਼ਾਂ।

ਲੁਧਿਆਣਾ ਤੋਂ ਪਹੁੰਚੇ ਨੇ। ਨਵੀਂ ਨਿਊ ਮਾਧੋਪੁਰੀ ਲੁਧਿਆਣਾ ਤੋਂ ਪਹੁੰਚੇ ਨੇ ਜੀ। ਲੁਧਿਆਣੇ ਵਾਲੇ ਵੀ ਬੜਾ ਪਿਆਰ ਕਰਦੇ ਆ ਆਕਾਸ਼ਵਾਣੀ ਜਲੰਧਰ ਨੂੰ। ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ 10 ਵਜੇ ਪਹੁੰਚ ਗਏ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ ਪਹੁੰਚੇ ਨੇ ਜੀ। ਔਰ ਅਗਲੇ ਮੈਸੇਜ ਦੇ ਨਾਲ ਇਹਨਾਂ ਨੇ ਕੀਤਾ ਅਤੇ ਡਿਲੀਟ ਵੀ ਕਰ ਦਿੱਤਾ। ਕਿਉਂ ਕੀਤਾ ਬਈ? ਲੇਕਿਨ ਨਾਮ ਜਿਹੜੇ ਨੇ ਇਹਨਾਂ ਦੇ ਮੈਨੂੰ ਦਿਸ ਰਹੇ ਨੇ, ਜੋ ਵੀ ਇਹਨਾਂ ਨੇ ਭੇਜੇ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਅਤੇ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਅਤੇ ਜਿਹੜਾ ਮੈਸੇਜ ਡਿਲੀਟ ਕੀਤਾ ਉੱਥੇ ਤੁਸੀਂ ਕੀ ਲਿਖਿਆ ਸੀ ਜ਼ਰੂਰ ਦੱਸ ਦਈਓ, ਬਾਅਦ 'ਚੋਂ ਦੱਸ ਦਈਓ।

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਇਹ ਵੀ ਪਹੁੰਚੇ ਨੇ ਜੀ। ਔਰ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ ਮਾਲਾ, ਓਮ ਪ੍ਰਕਾਰ, ਓਮ ਕੁਮਾਰ ਔਰ ਆਰਤੀ ਸੁਰਲਕਰ ਇਹ ਵੀ ਪਹੁੰਚ ਗਏ। ਦਿਲ ਦੇ ਨਾਲ ਪਹੁੰਚ ਗਏ ਜੀ, ਮੋਰਾਂ ਦੇ ਨਾਲ, ਰੁੱਖਾਂ ਦੇ ਨਾਲ, ਫੁੱਲਾਂ ਦੇ ਨਾਲ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਅਤੇ ਸਾਰਾ ਹੀ ਖੁਸ਼ਦਿਲ ਪਰਿਵਾਰ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪਹੁੰਚੇ ਨੇ ਜੀ। ਅਤੇ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਹਾਜ਼ਰ ਨੇ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ ਇਹ ਸਾਰੇ ਵੀ ਪਹੁੰਚ ਗਏ ਨੇ ਜੀ। ਔਰ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਵਾਰਿਸ ਅਤੇ ਚਾਵਲਾ ਪਰਿਵਾਰ ਇਹ ਵੀ ਹਾਜ਼ਰ ਹੈ। ਅਗਲੇ ਸੁਨੇਹੇ ਦੇ ਨਾਲ ਚੰਡੀਗੜ੍ਹ ਤੋਂ ਪਹੁੰਚੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਥ, ਅਰਨਵ ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ ਵੀ ਹਾਜ਼ਰ ਨੇ। ਔਰ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਅਤੇ ਸੋਨੂ ਭਾਟੀਆ ਜਮਸ਼ੇਦਪੁਰ ਤੋਂ ਪਹੁੰਚੇ ਨੇ। ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਅਤੇ ਰਾਜਿੰਦਰਜੀ ਸ਼ਾਹ, ਪਦਮਾ ਟਾਕੀਜ਼, ਨੇਪਾ ਨਗਰ, ਮੱਧਿਆ ਪ੍ਰਦੇਸ਼ ਤੋਂ ਹਾਜ਼ਰ ਨੇ। ਤੇਲੰਗਾਨਾ ਭੋਂਗੀਰ ਤੋਂ ਮੁਹੰਮਦ ਬੁਰਹਾਨੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਆਜ਼ਮੀਨ ਗੁੜੀਆ। ਔਰ ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰਾ ਪਰਿਵਾਰ ਪਹੁੰਚਿਆ ਹੈ। ਹਰੀਸ਼ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਸਹਿਗਲ, ਪਾਰਥ, ਸਾਰਥਕ ਸਹਿਗਲ ਇਹ ਵੀ ਪਹੁੰਚ ਗਏ ਨੇ। ਔਰ ਅਗਲਾ ਸੁਨੇਹਾ ਸਾਡੇ ਤੋਂ ਪਹੁੰਚਿਆ ਜੀ ਮਜਨੂ ਕਾ ਟੀਲਾ ਤੋਂ, ਕਮਲ ਬਾਲੂਜਾ, ਮਧੂ ਸਾਗਰ ਔਰ ਸਤਨਾ ਐਮ ਪੀ ਤੋਂ, ਉਮੰਗ ਮਲਿਕ, ਆਕਾਂਸ਼ਾ ਅਤੇ ਮਾਹੀ ਮਲਿਕ ਇਹ ਵੀ ਪਹੁੰਚ ਗਏ ਨੇ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਾਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਇਹ ਵੀ ਹਾਜ਼ਰ ਨੇ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ ਵੀ ਪਹੁੰਚੇ ਨੇ। ਔਰ ਹਮੇਸ਼ਾ ਦੀ ਤਰ੍ਹਾਂ ਇਹ ਜ਼ਰੂਰ ਲਿਖਦੇ ਨੇ, ਇਹਨਾਂ ਨੂੰ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਦਾ ਹੈ ਲਿਖਦੇ। ਵੈਸੇ ਬਾਕੀ ਵੀ ਨੇ ਪਰ ਇਹਨਾਂ ਦਾ ਮੈਂ ਹਮੇਸ਼ਾ ਹੀ ਪੜ੍ਹ ਕੇ ਜਾਂਦੀ ਹਾਂ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ। ਸਾਊਥ ਅਵੈਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ ਮਨਦੀਪ, ਡਿੰਪਲ ਯੁਵਰਾਜ, ਹੈਪੀ ਅਤੇ ਸ਼ਿਵਾਏ ਧਾਨੇਵਾਲੀਆ ਇਹ ਵੀ ਪਹੁੰਚੇ ਨੇ ਸਾਊਥ ਅਵੈਨਿਊ ਅਬੋਹਰ ਤੋਂ। ਗੀਤ ਦੀ ਫਰਮਾਇਸ਼ ਹੈ ਜੀ ਹੰਸ ਰਾਜ ਹੰਸ ਦੀ, ਜਦੋਂ ਦੋ ਤਿੰਨ ਸਰੋਤਿਆਂ ਦੀ ਇਕੱਠੀ ਇੱਕੋ ਹੀ ਗਾਇਕ ਦੀ ਫਰਮਾਇਸ਼ ਹੋ ਜਾਂਦੀ ਹੈ ਅਤੇ ਉਹਨੂੰ ਮੈਂ ਰਲੀ ਮਿਲੀ ਪਸੰਦ ਕਰਕੇ ਲਗਾ ਦਿਆਂਗੀ। ਸੋ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਨੱਚਣ ਟੱਪਣ ਦੇ ਗੀਤ ਅਤੇ ਪੰਜਾਬੀ ਨਾਲ ਨੱਚਣ ਐਵੇਂ ਹੋ ਨਹੀਂ ਸਕਦਾ। ਆਓ ਫਿਰ ਨੱਚ ਲਈਏ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਫਰਮਾਇਸ਼ ਲੈ ਕੇ ਸਾਡੇ ਕੋਲੋਂ ਪਹੁੰਚੇ ਨੇ ਸਰੋਤੇ, ਉਹਨਾਂ ਦੇ ਨਾਮ ਪੜ੍ਹ ਦੇਈਏ ਜੀ ਛੇਤੀ ਛੇਤੀ, ਕਿਉਂਕਿ ਸਾਰੇ ਜਿਹੜੇ ਨੇ ਨਾ ਉਹ ਕੰਨ ਲਗਾ ਕੇ ਬੈਠੇ ਹੈ ਵੀ ਹੁਣ ਕਿਹਦੀ ਵਾਰੀ ਆਏਗੀ, ਹੁਣ ਕਿਹਦੀ ਵਾਰੀ ਆਏਗੀ। ਜਾਦਲਾ ਟਾਊਨ SBS ਨਗਰ ਤੋਂ ਪਹੁੰਚੇ ਨੇ ਜੀ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ ਔਰ ਭਰਤ ਭੂਸ਼ਣ ਸੰਧੂ। ਨਾਲ ਚੰਡੀਗੜ੍ਹ ਵਾਲਿਆਂ ਨੂੰ ਵੀ ਲੈ ਕੇ ਆਉਂਦੇ ਆ, ਇਕੱਲੇ ਆ ਕਦੀ ਨਹੀਂ ਆਏ। ਸੈਕਟਰ 20A ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ, ਰਾਹੁਲ, ਰਿਸ਼ਿਕਾ ਔਰ ਲਾਡੋ ਰਿਸ਼ੀ। ਇਹ ਨਾਮ ਪੜ੍ਹ ਕੇ ਨਾ ਮੈਨੂੰ ਲਾਡ ਜਿਹਾ ਹੀ ਆ ਜਾਂਦਾ ਕਿ ਕਿੰਨੀ ਹੀ ਲਾਡ ਲੈਂਦੀ ਹੋਏਗੀ ਇਹ ਬਿਟੀਆ ਰਾਣੀ ਜਿਹੜੀ ਲਾਡੋ ਰਿਸ਼ੀ ਹੈ। ਲਓ ਫਿਰ ਜਿਹੜੀ ਫਰਮਾਇਸ਼ ਹੈ ਉਹ ਆਪਾਂ ਜ਼ਰੂਰ ਪੂਰੀ ਕਰਾਂਗੇ। ਨਾਲ ਰਲੀ ਮਿਲੀ ਫਰਮਾਇਸ਼ 'ਚ ਅਸੀਂ ਹੋਰ ਨਾਮ ਵੀ ਰਲਾ ਦਾਂਗੇ ਜੀ, ਕੁਲਵੰਤ ਸਿੰਘ, ਪੋਤਰਾ ਲਵਰਾਜ ਸਿੰਘ, ਔਲਖ, ਪਿੰਡ ਪੋਜੋਕੇ, ਫਿਰੋਜ਼ਪੁਰ ਤੋਂ। ਅਗਲੇ ਮੈਸੇਜ ਨਾਲ ਪਹੁੰਚੇ ਨੇ ਜੀ ਗਾਂਵ ਘਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਢੁਕੀਆ, ਪ੍ਰਮਿਲਾ, ਜੋਤੀ, ਸ਼ਿਵਮ, ਸਰਿਤਾ, ਸਚਿਨ, ਅਮਨਾ, ਤਮੰਨਾ, ਸਾਇਨਾ, ਵਿਸ਼ਨੂ ਔਰ ਦੋਹਤੀ ਇਹਨਾਂ ਦੀ, ਈਵਾ, ਧਾਰਣੀਆਂ। ਜ਼ਰੂਰ ਜੀ ਇਹਨਾਂ ਦੇ ਨਾਮ ਬੜੇ ਹੀ ਪਿਆਰੇ ਔਰ ਜਦੋਂ ਬੱਚੇ ਵੀ ਪਿਆਰ ਦਿੰਦੇ ਨੇ ਨਾ ਦਿਲ ਬਾਗ ਬਾਗ ਹੋ ਜਾਂਦਾ ਹੈ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਅਤੇ ਸਵੀਟੀ ਛਾਬੜਾ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਅਤੇ ਮਨਜੋਤ ਸੱਪਲ। ਔਰ ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ ਅਤੇ ਅਮਨਦੀਪ ਕੌਰ ਇਹ ਵੀ ਪਹੁੰਚੇ ਨੇ। ਰੌਂਟੀ ਇਹ ਪਹੁੰਚੇ ਨੇ ਜੀ, ਰਾਮ ਰਾਮ ਜੀ, ਬਿਲਕੁਲ ਜੀ ਰਾਮ ਰਾਮ ਜੀ ਸਾਰਿਆਂ ਨੂੰ। ਮੁੱਲਾਪੁਰ ਦਾਖਾ ਮੰਡੀ ਤੋਂ ਪਹੁੰਚੇ ਨੇ ਜੀ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ ਔਰ ਗੌਤਮ ਜੈਨ। ਅਤੇ ਨਿਊਜ਼ੀਲੈਂਡ ਤੋਂ ਪਹੁੰਚੇ ਨੇ ਅਭਿਸ਼ੇਕ ਜੈਨ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ ਅਤੇ ਬੇਬੀ ਸੰਧੂ। ਔਰ ਲਿਖ ਰਹੇ ਨੇ ਜਿੱਥੇ ਮਰਜ਼ੀ ਚਲੇ ਜਾਣ ਬਈ ਇੰਡੀਆ ਜ਼ਿੰਦਾਬਾਦ, ਵਾਹ। ਔਰ ਇੰਡੀਆ ਤਾਂ ਵੈਸੇ ਵੀ ਜ਼ਿੰਦਾਬਾਦ ਹੈ ਹੀ ਹੈ, ਭਾਰਤੀ ਜਿੱਥੇ ਮਰਜ਼ੀ ਚਲੇ ਜਾਣ, ਕਨੇਡਾ, USA, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੀਆ ਤਾਂ ਜ਼ਿੰਦਾਬਾਦ ਰਹਿਣਾ ਹੀ ਹੈ। ਔਰ ਅਗਲੇ ਸੁਨੇਹੇ ਦੇ ਨਾਲ ਇਹਨਾਂ ਨੇ ਹੀ ਨਾਲ ਆਪਣੇ ਹੋਰ ਸੁਨੇਹਾ ਜਿਹੜਾ ਭੇਜਿਆ ਹੈ, ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ, ਸਮਤਾ ਜੈਨ, ਅਰਹਾਨ, ਸਮਤਾ, ਬਿੱਟੂ ਰਾਜਾ ਔਰ ਰੌਂਟੀ ਮੁਹੱਲਾ ਜਗਰਾਉਂ ਤੋਂ, ਨਗੀਨਾ ਜੈਨ, ਦਰਸ਼ਨ ਜੈਨ, ਸ਼ੋਭ ਰਾਜ ਜੈਨ, ਪਰਵੇਸ਼ ਜੈਨ, ਬਿੱਟਾ ਜੈਨ, ਟੀਟਾ ਜੈਨ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਰਿਆਂ ਦੇ ਨਾਮ ਇਕੱਠੇ ਲਿਖ ਕੇ ਭੇਜਦੇ ਹੋ ਔਰ ਪੂਰੀ ਯੂਨਿਟੀ ਤੁਹਾਡੀ ਲੱਗਦੀ ਹੈ ਕਿ ਇੰਨਾ ਵੱਡਾ ਪਰਿਵਾਰ ਹੈ, ਚਾਹੇ ਵਿੱਚ ਦੋਸਤ ਨੇ, ਆਪਣੇ ਘਰ ਦੇ ਪਰਿਵਾਰ ਦੇ ਮੈਂਬਰ ਨੇ, ਬੱਚੇ ਨੇ, ਗਾਂ ਉਹਨਾਂ ਨੇ ਆਪਣੇ ਨਾਮ ਭੇਜੇ ਹੋਣਗੇ। ਦਿਲ ਖੁਸ਼ ਹੋ ਜਾਂਦਾ ਹੈ ਜਦੋਂ ਅਸੀਂ ਇੰਨਾ ਵੱਡਾ ਲੰਬਾ ਮੈਸੇਜ ਤੁਹਾਡਾ ਪੜ੍ਹਦੇ ਹਾਂ, ਸ਼ੁਕਰੀਆ ਬਹੁਤ ਬਹੁਤ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਗਾਂਵ ਖੋਖਰਾਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ ਬਾਰਾਸਾ ਔਰ ਸ਼ਗੁਨ ਬਾਰਾਸਾ।

ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ ਈਸ਼ਾਨ, ਪੂਜਾ ਪਰਿਹਾਰ ਪਹੁੰਚੇ ਨੇ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਪਹੁੰਚੇ ਨੇ ਜੀ। ਔਰ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ ਇਹ ਵੀ ਹਾਜ਼ਰ ਨੇ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਪਹੁੰਚੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਔਰ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਅਤੇ ਪ੍ਰਾਂਜਲ ਰਾਏ ਵੀ ਹਾਜ਼ਰ ਨੇ। ਔਰ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਪਹੁੰਚੇ ਨੇ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰੀਤਿਸ਼ਾ ਸੰਧੂ ਅਤੇ ਮੈਕਸ। ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਜੀ। ਔਰ ਤੁਸੀਂ ਵੀ ਸਾਨੂੰ ਸ਼ੁਕਰੀਆ ਲਿਖ ਰਹੇ ਹੋ, ਪਰ ਇਹ ਪ੍ਰੋਗਰਾਮ ਹੀ ਤੁਹਾਡਾ ਜੀ। ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇ ਲਾਲ ਵਰਮਾ ਇਹ ਵੀ ਪਹੁੰਚੇ ਨੇ। ਅਗਲੀ ਫਰਮਾਇਸ਼ ਸ਼ਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ। ਔਰ ਚੰਡੀਗੜ੍ਹ ਵਾਲਿਆਂ ਨੂੰ ਨਾਂ ਲਿੱਤੇ ਬਿਨਾਂ ਇਹ ਵੀ ਨਹੀਂ ਕਦੀ ਪਹੁੰਚੇ ਜੀ। ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ ਨੂੰ ਵੀ ਨਾਲ ਲੈ ਕੇ ਆਏ ਨੇ। ਔਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਵੀ ਪਹੁੰਚੇ ਨੇ। ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਆਪਣੇ ਸਾਥੀ ਮੈਂਬਰ ਵੀ ਲੈ ਕੇ ਆਏ ਨੇ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਔਰ ਉਪਰਕੋਟ ਮੁਹੱਲਾ ਚੋਂ ਖੁੰਟੀ ਬੁਲੰਦਸ਼ਹਿਰ ਤੋਂ ਮੁਹੰਮਦ ਸੱਯਦ ਅਬਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਅਬਾਸੀ ਅਤੇ ਸਾਰਾ ਹੀ ਅਬਾਸੀ ਪਰਿਵਾਰ ਪਹੁੰਚ ਚੁੱਕਾ ਹੈ। ਗਾਮ ਢਾਣੀ ਲਾਲ ਖਾਨ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਸੋਹਿਲ ਖਾਨ, ਜੁਨੇਦ ਖਾਨ, ਸ਼ੁਕਰੀਆ। ਔਰ ਅਗਲੇ ਸੁਨੇਹੇ ਦੇ ਨਾਲ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ ਪਹੁੰਚੇ ਨੇ ਜੀ ਸ਼ਾਹਜੀ ਨਗਰ, ਦੇਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ। ਤੁਹਾਡੀ ਸਾਰਿਆਂ ਦੀ ਰਲੀ ਮਿਲੀ ਪਸੰਦ ਪੂਰੀ ਕਰਨ ਜਾ ਰਹੀ ਹਾਂ ਸਤਵਿੰਦਰ ਬਿੱਟੀ ਦੀ ਆਵਾਜ਼ ਔਰ ਗੀਤ ਦੇ ਬੋਲ। ਲਓ ਫਿਰ ਇੰਨਾ ਕਦੇ ਤੁਹਾਨੂੰ ਕੰਮ ਕਰਨਾ ਹੀ ਪੈਣਾ, ਗੀਤ ਸੁਣੋਗੇ ਤਾਂ ਆਪੇ ਹੀ ਪਹਿਚਾਣ ਲਓਗੇ।

ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਸਾਰਿਆਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਮੈਸ ਗੇਟ ਨਾਭਾ ਤੋਂ, ਨਾਮ ਸੋਮਦਤ, ਜੋਤੀ ਰਾਣੀ, ਕੈਰਵ ਗੁਰਮੰਨਤ। ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ। ਔਰ ਨਾਲ ਨਾਲ ਇਹਨਾਂ ਦੇ ਪਹੁੰਚ ਗਏ ਨੇ ਜੀ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਅਤੇ ਤੁਹਾਨੂੰ ਕਿਹਾ ਇਹ ਵੀ ਇਕੱਲੇ ਨਹੀਂ ਆਉਂਦੇ, ਇਹ ਵੀ ਬ੍ਰੈਂਪਟਨ ਕਨੇਡਾ ਵਾਲਿਆਂ ਨੂੰ ਨਾਲ ਹੀ ਲੈ ਕੇ ਆਉਂਦੇ ਨੇ। ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ ਵੀ ਨਾਲ ਪਹੁੰਚੇ ਨੇ ਜੀ, ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਬਠਿੰਡਾ ਰੋਡ ਮੰਡੀ ਡਾਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨਿਆ, ਇਹ ਵੀ ਪਹੁੰਚ ਗਏ ਨੇ। ਔਰ ਅਲੀਕਾ ਤਹਿਸੀਲ ਡਾਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਨੀ, ਸੋਨੂ, ਰਜਨੀ ਵੀ ਹਾਜ਼ਰ ਨੇ। ਸਦਰ ਬਾਜ਼ਾਰ ਮਾਰਵਾੜ ਬਿਲਾਣਾ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ, ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ ਵੀ ਪਹੁੰਚੇ ਨੇ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ, ਇਹ ਵੀ ਪਹੁੰਚੇ ਨੇ। ਸਵਰਨ ਸਿੰਘ ਪਹੁੰਚੇ ਨੇ ਜੀ ਪਿੰਡ ਦੋਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਬੜੇ ਹੀ ਮੁੱਦਤ ਬਾਅਦ ਮੈਂ ਤੁਹਾਡਾ ਮੈਸੇਜ ਪੜ੍ਹਿਆ, ਤੁਸੀਂ ਕਿੱਥੇ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਧਮਕ ਜਲੰਧਰ ਪੈਂਦੀ ਦੇ ਵਿੱਚ ਜਿਹੜੇ ਸਾਰੇ ਹੀ ਸਰੋਤੇ ਨੇ ਆਪਣੀ ਆਪਣੀ ਮੈਸੇਜ ਦੇ ਰਾਹੀਂ ਸਾਡੇ ਤੱਕ ਆਪਣੀ ਖੁਸ਼ਬੂ ਨਾਲ ਪਹੁੰਚ ਹੀ ਜਾਂਦੇ ਨੇ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚ ਗਿਆ ਜੀ ਖੁਸ਼ਬੂ ਦੇ ਨਾਲ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਇਹ ਪਹੁੰਚ ਚੁੱਕੇ ਨੇ ਅਤੇ ਨਾਲ ਇੱਕ ਬੜਾ ਹੀ ਅੱਛਾ ਸੁਨੇਹਾ ਮੈਨੂੰ ਦਿਖ ਰਿਹਾ, ਜ਼ਰੂਰ ਪੜ੍ਹਾਂਗੀ। ਸਮੇਂ ਔਰ ਸਥਿਤੀ ਕਭੀ ਵੀ ਬਦਲ ਸਕਤੇ ਹੈ, ਇਸ ਲਈ ਕਭੀ ਕਿਸੀ ਕਾ ਅਪਮਾਨ ਨਾ ਕਰੇ ਔਰ ਨਾ ਹੀ ਕਿਸੀ ਕੋ ਕਮਜ਼ੋਰ ਸਮਝੇ। ਆਪ ਸ਼ਕਤੀਸ਼ਾਲੀ ਹੋ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ ਦੇ ਵਿੱਚ ਜਿਹੜੇ ਸਾਰੇ ਹੀ ਸਰੋਤੇ ਨੇ ਆਪਣੀ ਆਪਣੀ ਮੈਸੇਜ ਦੇ ਰਾਹੀਂ ਸਾਡੇ ਤੱਕ ਆਪਣੀ ਖੁਸ਼ਬੂ ਨਾਲ ਪਹੁੰਚ ਹੀ ਜਾਂਦੇ ਨੇ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚ ਗਿਆ ਜੀ ਖੁਸ਼ਬੂ ਦੇ ਨਾਲ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਇਹ ਪਹੁੰਚ ਚੁੱਕੇ ਨੇ, ਅਤੇ ਨਾਲ ਇੱਕ ਬੜਾ ਹੀ ਅੱਛਾ ਸੁਨੇਹਾ ਮੈਨੂੰ ਦਿਖ ਰਿਹਾ, ਜ਼ਰੂਰ ਪੜ੍ਹਾਂਗੀ। ਸਮੇਂ ਔਰ ਸਥਿਤੀ ਕਭੀ ਵੀ ਬਦਲ ਸਕਤੇ ਹੈ, ਇਸ ਲਈ ਕਭੀ ਕਿਸੀ ਕਾ ਅਪਮਾਨ ਨਾ ਕਰੇ ਔਰ ਨਾ ਹੀ ਕਿਸੀ ਕੋ ਕਮਜ਼ੋਰ ਸਮਝੇ। ਆਪ ਸ਼ਕਤੀਸ਼ਾਲੀ ਹੋ ਸਕਤੇ ਹੈ, ਲੇਕਿਨ ਸਮੇਂ ਸਭਸੇ ਜ਼ਿਆਦਾ ਸ਼ਕਤੀਸ਼ਾਲੀ ਹੋਤਾ ਹੈ। ਬਿਲਕੁਲ ਜੀ, ਸਮੇਂ ਅੱਛਾ ਹੋਏ ਤਾਂ ਸਭ ਕੁਛ ਵਧੀਆ ਹੁੰਦਾ ਹੈ, ਜੇ ਸਮਾਂ ਠੀਕ ਨਹੀਂ ਹੈ ਨਾ ਤਾਂ ਸਭ ਬੇਕਾਰ ਹੋ ਜਾਂਦਾ ਹੈ। ਇਸ ਲਈ ਬਹੁਤ ਹੀ ਵਧੀਆ ਸਾਡੇ ਸਰੋਤੇ ਜਿਹੜੇ ਨੇ ਉਹ ਸੁਨੇਹੇ ਭੇਜਦੇ ਨੇ, ਸੁਨੇਹੇ ਦੇ ਨਾਲ ਆਪਣੀ ਫਰਮਾਇਸ਼ਾਂ ਵੀ ਲਿਖ ਕੇ ਭੇਜਦੇ ਨੇ ਪੰਜਾਬੀ ਗੀਤਾਂ ਦੀ, ਔਰ ਅਸੀਂ ਪੂਰਾ ਕਰਨ 'ਚ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਪੰਜਾਬ ਤੋਂ। ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸ਼ਕੀਲਾ, ਜੈਸਮੀਨ, ਰਜੀਆ ਸੁਲਤਾਨਾ, ਅਖਤਰ ਅੰਸਾਰੀ, ਸੁਰਾਜ, ਮੁਹੰਮਦ ਜਾਵੇਦ ਅੰਸਾਰੀ, ਔਰ ਕਹਿੰਦੇ ਜੀ ਆਈ ਲਵ ਆਕਾਸ਼ਵਾਣੀ ਰੇਡੀਓ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਵੀ ਹਾਜ਼ਰ ਨੇ। ਪਿੰਡ ਧਮੋਟ ਡਿਸਟ੍ਰਿਕਟ ਲੁਧਿਆਣਾ ਤੋਂ ਬੂਟਾ, ਬਿੰਦਰ, ਸ਼ਿੰਦਾ, ਧਾਲੀਵਾਲ ਵਾਲਾ, ਔਰ ਪ੍ਰਗਟ ਸਿੰਘ ਧਾਲੀਵਾਲ, ਰਵੀ ਭਾਰਸੋ ਪੰਜਾਬੀ। ਅਗਲਾ ਸੁਨੇਹਾ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ ਇਬਰਾਹਿਮ ਔਰ ਸੱਦਾਮ ਅਦੀਬ, ਗਾਮ ਕੁਮਾਰਹੇੜਾ, ਸਹਾਰਨਪੁਰ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਪਹੁੰਚੇ ਨੇ। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ, ਵਿਸ਼ਾਲ, ਸੋਪਾਨ, ਨਾਰਾਇਣ ਇੰਗਲੇ ਇਹ ਪਹੁੰਚੇ ਨੇ। ਔਰ ਬਿਲਕੁਲ ਫਿਰ ਦੁਆਰ ਤੋਂ ਇਹਨਾਂ ਨੇ ਆਪਣਾ ਮੈਸੇਜ ਭੇਜਿਆ। ਚਲੋ ਦੁਆਰ ਦੁਆਰ ਤੋਂ ਬਿਲਕੁਲ ਨਾ ਭੇਜੋ ਜੀ, ਇੱਕ ਵਾਰੀ ਭੇਜੋ, ਜ਼ਰੂਰ ਪੜ੍ਹੇ ਜਾਣਗੇ ਮੈਸੇਜ ਤੁਹਾਡੇ। ਔਰ ਅਗਲਾ ਸੁਨੇਹਾ ਕੁੜੀ ਸੈਕਟਰ 5 ਸੂਰਿਆ ਨਗਰੀ, ਜੋਧਪੁਰ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ, ਬੇਬੀ ਗਰਵੀ ਅਤੇ ਹਿਮਾਕਸ਼ ਇਹ ਵੀ ਪਹੁੰਚੇ ਨੇ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਕਿਰਨ ਠਾਕੁਰ, ਜੱਗੀ ਦੁਆ, ਨਰਿੰਦਰ ਤਨੇਜਾ, ਆਸ਼ਾ ਗੁਗਲਾਨੀ, ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ। ਪਿੰਡ ਅਤੇ ਡਾਕਖਾਨਾ ਖੁਈਆਂ ਸਰਵਰ ਤੋਂ ਰਮੇਸ਼ ਬਿੱਲਾ ਚਾਵਲਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਈਜਲ, ਹੇਜਲ, ਵਿਹਾਨ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ। ਬਹੁਤ ਹੀ ਪਿਆਰ ਕਰਦੇ ਨੇ ਸਾਡੇ ਸਰੋਤੇ, ਕਿੱਥੋਂ ਕਿੱਥੋਂ ਪਹੁੰਚ ਜਾਂਦੇ ਨੇ, ਬਹੁਤ ਹੀ ਵਧੀਆ ਲੱਗਦਾ ਜੀ। ਅਗਲੇ ਸੁਨੇਹੇ ਨਾਲ ਸਾਡੇ ਕੋਲ ਹਾਜ਼ਰ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਇਹ ਪਹੁੰਚੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ। ਔਰ ਅਗਲਾ ਸੁਨੇਹਾ ਸਾਡੇ ਤੱਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ ਇਹ ਵੀ ਪਹੁੰਚ ਗਏ ਨੇ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਦੇ ਗੀਤ ਪੇਸ਼ ਕਰਨ ਜਿਹੜਾ ਜਾ ਰਹੀ ਹਾਂ, ਜੋਤਿਕਾ ਟਾਂਗੜੀ ਦੀ ਆਵਾਜ਼ ਹੈ, ਔਰ ਕਾਫੀ ਜਾਣੇ ਜਿਹੜੇ ਨੇ ਉਹ ਸਾਨੂੰ ਲਿਖ ਕੇ ਭੇਜ ਰਹੇ ਸੀ, ਸੋ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਲਓ ਫਿਰ ਗੀਤ ਸੁਣਦੇ ਹਾਂ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਔਰ ਪਿੰਡ ਚੰਦਬਾਜਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ ਗੁਰਮੀਤ ਕੌਰ ਜਗਪ੍ਰੀਤ ਸਿੰਘ ਮਨਪ੍ਰੀਤ ਕੌਰ ਕਰਮਜੀਤ ਸਿੰਘ ਚਰਨਜੀਤ ਕੌਰ ਪੋਤੀ ਨਵਕੀਰਤ ਕੌਰ ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ ਸਾਰਾ ਹੀ ਪੁਰਬਾ ਪਰਿਵਾਰ ਸਾਡੇ ਤੱਕ ਪਹੁੰਚ ਚੁੱਕਾ ਹੈ ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਗਾਮ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ ਮੋਨਿਕਾ ਅਤੇ ਮਨੀਸ਼ ਸਹਾਰਨ ਪਹੁੰਚੇ ਨੇ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰੀਤਿਕ ਮਲਹੋਤਰਾ ਪ੍ਰਤੀਕ ਅਨਿਲ ਜੈਵੀਰ ਸਿੰਘ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ ਵੀ ਪਹੁੰਚੇ ਨੇ ਔਰ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਵਿਆ ਮਲਹੋਤਰਾ ਭਾਈ ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਇਹ ਹਾਜ਼ਰ ਹੋਏ ਨੇ ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ ਸੀਮਾ ਲਕਸ਼ਿਤਾ ਯਸਿਕਾ ਮਾਤਾ ਵਿਦਿਆ ਦੇਵੀ ਅਤੇ ਸਾਰਾ ਹੀ ਮਾਇਲ ਪਰਿਵਾਰ ਸਾਡੇ ਤੱਕ ਪਹੁੰਚ ਚੁੱਕਾ ਹੈ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਮੋਹਨ ਲਾਲ ਰਾਜੇਸ਼ਵਰ ਸੋਨੂ ਅਰਵਿੰਦ ਕੁਮਾਰ ਲਾਡੀ ਧਾਲੀਵਾਲ ਸਮਾਣਾ ਤੋਂ ਪਹੁੰਚੇ ਨੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਅਤੇ ਮੀਕਾ ਵਿਰਕ ਵੀ ਹਾਜ਼ਰ ਨੇ ਔਰ ਅਗਲਾ ਸੁਨੇਹਾ ਗ੍ਰਾਮ ਪੀਪਰਲੋਡ ਸਰਗਾਮ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ ਪੂਨਮ ਵਰਮਾ ਜੋਤੀ ਅਤੇ ਸ਼ਿਵਾਂਸ਼ ਵਰਮਾ ਵੀ ਪਹੁੰਚ ਚੁੱਕੇ ਨੇ ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕੁਰਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ ਦਲਜੀਤ ਸਿੰਘ ਗੁਰਨੂਰ ਸਿੰਘ ਡਾਕਟਰ ਰਾਮ ਕੁਮਾਰ ਨਾਰੰਗ ਬਲਦੇਵ ਸਿੰਘ ਭਗਵਾਨਗੜ੍ਹ ਭੁੱਖੀਆਂ ਤੋਂ ਪਹੁੰਚੇ ਨੇ ਜੀ ਔਰ ਅਗਲੇ ਸੁਨੇਹੇ ਦੇ ਨਾਲ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ ਸਦਾਨੰਦ ਕੁਮਾਰ ਗੌਰਵ ਮੰਦੂਰਕਰ ਵੀ ਪਹੁੰਚੇ ਨੇ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹਰਜਿੰਦਰ ਸਿੰਘ ਬਰਾਰ ਵੀ ਪੀ ਓ ਜੀਦਾ ਡਿਸਟ੍ਰਿਕਟ ਬਠਿੰਡਾ ਤੋਂ ਪਹੁੰਚੇ ਨੇ ਜੀ ਔਰ ਪਾਕਿਜ਼ਾ ਰੇਡੀਓ ਸ਼੍ਰੋਤਾ ਸੰਘ ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ ਮੁਸ਼ਤਾਕ ਮੁਹੰਮਦ ਸ਼ਾਕੀਰ ਮੁਹੰਮਦ ਅਲਕਮਾ ਖੱਤਰੀ ਮੁਹੰਮਦ ਅਲਤਮਸ਼ ਖੱਤਰੀ ਰਮੇਸ਼ ਗੌੜ ਅਤੇ ਮੁਹੰਮਦ ਸ਼ਾਦਾਬ ਖੱਤਰੀ ਔਰ ਸਹੇਲੀ ਰੇਡੀਓ ਸ਼੍ਰੋਤਾ ਸੰਘ ਤੋਂ ਆਜ਼ਾਦ ਰੋਡ ਸਨਾਵਤ ਤੋਂ ਬੇਗਮ ਸਲਮਾ ਖੱਤਰੀ ਬੇਬੀ ਸੁਮਯਾ ਆਇਸ਼ਾ ਬੀ ਖੱਤਰੀ ਸਾਦੀਆ ਬੀ ਖੱਤਰੀ ਨਵਾਸੀ ਜ਼ਿਕਰਾ ਔਰ ਮੁਹੰਮਦ ਸਗੜ ਖੱਤਰੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਜਾਂਦੇ ਜਾਂਦੇ

0: नमस्कार।
1: प्रोग्राम वस्ते वड़े लैके अर्चना हाजिर।
0: अर्चना ਦੇ ਨਾਲ ਮੈਂ ਪੂਨਮ ਵੀ ਹਾਜ਼ਰ। ਅਰਚਨਾ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਨੇ। ਅਸੀਂ ਹਮੇਸ਼ਾ ਇਹੀ ਜ਼ਿਕਰ ਕਰਦੇ ਹਾਂ ਕਿ ਜਦੋਂ ਵੀ ਅਸੀਂ ਆਪਣਿਆਂ ਨੂੰ ਮਿਲਦੇ ਹਾਂ ਤਾਂ ਉਹਨਾਂ ਦੀ ਖੈਰ ਜ਼ਰੂਰ ਪੁੱਛਦੇ ਹਾਂ ਕਿ ਰਾਜੀ ਖੁਸ਼ੀ ਘਰ ਪਰਿਵਾਰ ਕਿੱਦਾਂ, ਸਿਹਤਾਂ ਕਿੱਦਾਂ
0: ਜੀ।
1: ਅਤੇ ਇਸ ਕਰਕੇ ਇਹ ਬੜਾ ਚੰਗਾ ਲੱਗਦਾ। ਸ਼ਾਇਦ ਇਹੀ ਸਾਨੂੰ ਪੂਰੀ ਦੁਨੀਆ ਦੇ ਵਿੱਚ ਸਾਰੇ ਲੋਕਾਂ ਨਾਲੋਂ ਅਲੱਗ ਕਰਦਾ, ਕਿਉਂਕਿ ਸਾਡਾ ਆਪਸ ਦੇ ਵਿੱਚ ਜਿਹੜਾ ਪਿਆਰ ਭਾਵ, ਮਿਲਣਾ ਜੁਲਣਾ, ਆਉਣਾ ਜਾਣਾ, ਇਹ ਸਾਡੀ ਹੀ ਸੰਸਕ੍ਰਿਤੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ।
0: ਬਿਲਕੁਲ, ਤੁਸੀਂ ਸਹੀ ਕਿਹਾ ਕਿ ਆਪਸ ਦੇ ਵਿੱਚ ਆਉਣਾ ਜਾਣਾ, ਮਿਲਣਾ ਜੁਲਣਾ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ। ਅਤੇ ਆਉਣਾ ਜਾਣਾ, ਮਿਲਣਾ ਜੁਲਣਾ ਤੋਂ ਗੱਲ ਯਾਦ ਆਈ ਹੈ ਕਿ ਅਸੀਂ ਪੂਰਾ ਮਹੀਨਾ ਗਰਮੀਆਂ ਦੀਆਂ ਛੁੱਟੀਆਂ ਮਾਣੀਆਂ ਨੇ ਅਤੇ ਬਹੁਤ ਸਾਰੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਮਿਲਣ ਜੁਲਣ ਦੇ ਲਈ ਗਏ ਹੋਣਗੇ ਉਹਨਾਂ ਨੂੰ, ਅਤੇ ਘੁੰਮਣ ਫਿਰਨ ਵੀ ਗਏ ਹੋਣਗੇ। ਅਤੇ ਇਹ ਮਿਲਣਾ ਜੁਲਣਾ ਜੋ ਆਮ ਰੋਜ਼ਾਨਾ ਦੀ ਸਾਡੀ ਇੱਕ ਰੂਟੀਨ ਹੈ, ਜ਼ਿੰਦਗੀ ਹੈ, ਉਸਦੀ ਬੋਰੀਅਤ ਖਤਮ ਕਰਦਾ ਹੈ। ਅਤੇ ਛੁੱਟੀਆਂ ਤੋਂ ਬਾਅਦ ਫਿਰ ਅਸੀਂ ਇੱਕ ਵਾਰ ਫਿਰ ਤਿਆਰ ਹੋ ਜਾਂਦੇ ਹਾਂ ਸਫੁਰਤੀ ਦੇ ਨਾਲ ਆਪਣੇ ਜੀਵਨ ਨੂੰ ਹੋਰ ਵੀ ਵਧੀਆ ਐਨਰਜੈਟਿਕ ਤਰੀਕੇ ਨਾਲ ਬਿਤਾਉਣ ਦੇ ਲਈ।
1: ਪਰ ਪੂਨਮ ਜੀ, ਤੁਹਾਨੂੰ ਇੱਕ ਗੱਲ ਦਾ ਪਤਾ ਹੈ ਕਿ ਸਾਰਾ ਸਾਲ, ਚਾਹੇ ਗਰਮੀ ਸਭ ਤੋਂ ਜ਼ਿਆਦਾ ਜੂਨ ਜੁਲਾਈ ਦੇ ਮਹੀਨਿਆਂ 'ਚ ਪੈਂਦੀ ਹੈ, ਪਰ ਸਾਰਾ ਸਾਲ ਸਾਨੂੰ ਇਹਨਾਂ ਦਿਨਾਂ ਦਾ ਹੀ ਖਾਸ ਤੌਰ 'ਤੇ ਇੰਤਜ਼ਾਰ ਰਹਿੰਦਾ ਹੈ।
0: ਜੀ ਬਿਲਕੁਲ, ਜੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਦਿਨ ਲੰਬੇ ਹੁੰਦੇ ਨੇ ਅਤੇ ਬਹੁਤ ਕੁਝ ਕਰਨ ਦੇ ਲਈ ਹੁੰਦਾ ਹੈ। ਅਤੇ ਅਸੀਂ ਜ਼ਿਆਦਾਤਰ ਪੂਰੇ ਦਿਨ ਦਾ ਸਹੀ ਅਤੇ ਭਰਪੂਰ ਇਸਤੇਮਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ।
1: ਪਰ ਇਹਦੇ ਪਿੱਛੇ ਇੱਕ ਹੋਰ ਵੀ ਬਹੁਤ ਵੱਡੀ ਵਜ੍ਹਾ ਹੁੰਦੀ ਹੈ,
0: ਉਹ ਕਿਹੜੀ
1: ਹੁੰਦੀ ਹੈ? ਕਿਉਂਕਿ ਬੱਚਿਆਂ ਨੂੰ ਤਾਂਗ ਹੁੰਦੀ ਹੈ ਕਿ ਅਸੀਂ ਤਾਂ ਨਾਨੀ ਦੇ ਘਰ ਜਾਣਾ ਹੈ, ਅਤੇ ਮਾਂ ਨੂੰ ਇੰਤਜ਼ਾਰ ਹੁੰਦਾ ਹੈ ਕਿ ਮੇਰੀ ਧੀ, ਜਿਹੜੀਆਂ ਵਿਆਹੀਆਂ ਹੋਈਆਂ ਧੀਆਂ ਨੇ, ਉਹ ਸਾਡੇ ਘਰ ਗਰਮੀ ਦੀ ਛੁੱਟੀਆਂ 'ਚ ਹੀ ਆਉਣਗੀਆਂ, ਕਿਉਂਕਿ ਗਰਮੀ ਦੀਆਂ ਛੁੱਟੀਆਂ ਹੀ ਸਭ ਤੋਂ ਜ਼ਿਆਦਾ ਲੰਬੀਆਂ ਹੁੰਦੀਆਂ ਸਾਲ ਦੇ ਵਿੱਚ।
0: ਬਿਲਕੁਲ ਸਹੀ ਕਿਹਾ ਤੁਸੀਂ। ਵੈਸੇ ਸਾਡੇ ਸੁਣਨ ਵਾਲੇ ਸੋਚਦੇ ਹੋਣੇ ਨੇ ਕਿ ਇਹ ਹੁਣ ਛੁੱਟੀਆਂ ਦੀ ਗੱਲ ਕਰ ਰਹੇ ਨੇ, ਛੁੱਟੀਆਂ ਤਾਂ ਖਤਮ ਹੋ ਗਈਆਂ ਨੇ, ਪਰ ਦੇਖੋ ਜੀ ਹੁਣ ਪੂਰਾ ਮਹੀਨਾ ਅਸੀਂ ਛੁੱਟੀਆਂ ਬਿਤਾਈਆਂ ਨੇ। ਅਤੇ ਇਹ ਥੋੜ੍ਹੀ ਥੋੜ੍ਹੀ ਛੁੱਟੀ ਇਨਸਾਨ ਨੂੰ ਹਮੇਸ਼ਾ ਲੈਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਉਹ ਦੁਬਾਰਾ

0: ਇੱਕ ਵਾਰ ਫਿਰ ਨਵੀਂ ਊਰਜਾ ਦੇ ਨਾਲ ਵਾਪਿਸ ਆ ਸਕੇ।
1: ਬਿਲਕੁਲ ਜੀ, ਅਤੇ ਆਪਸ ਦੀਆਂ ਜਿਹੜੀਆਂ ਗਲਵੱਕੜੀਆਂ ਨੇ, ਅਤੇ ਅਸੀਂ ਕਹਿੰਦੇ ਹਾਂ ਕਿ ਆਪਾਂ ਮਿਲੇ, ਤੁਸੀਂ ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ ਕਿ ਛੁੱਟੀਆਂ ਤਾਂ ਖਤਮ ਹੋਣ ਵਾਲੀਆਂ ਨੇ, ਅਤੇ ਇਸ ਕਰਕੇ ਅਸੀਂ ਇਹਦੀ ਗੱਲ ਅੱਜ ਤਾਂ ਵੀ ਕਰ ਰਹੇ ਹਾਂ ਕਿਉਂਕਿ ਇੱਕ ਛੁੱਟੀ ਜਿਹੜੀ ਹਲੇ ਬਾਕੀ ਹੈ, ਅਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜਾ ਇੱਕ ਵਿਛੋੜਾ ਹੁੰਦਾ ਨਾ, ਕਿ ਇੰਨੇ ਟਾਈਮ ਇਕੱਠੇ ਰਹਿ ਕੇ ਮੌਜ ਮਸਤੀ ਕਰਕੇ, ਘੁੰਮ ਫਿਰ ਕੇ, ਖਾ ਪੀ ਕੇ, ਗੱਲਾਂ ਬਾਤਾਂ ਕਰਕੇ, ਆਪਸੀ ਪਿਆਰੀ ਪਿਆਰ ਦੀ ਸਾਂਝ ਪਾ ਕੇ ਜਦੋਂ ਅਸੀਂ ਵਿਛੜਦੇ ਹਾਂ ਨਾ ਇੱਕ ਦੂਜੇ ਤੋਂ, ਅਤੇ ਉਹ ਵੀ ਬੜਾ ਹੀ ਮਨ ਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਗਹਿਰਾਈ ਦੇ ਵਿੱਚ ਲੈ ਕੇ ਚਲਾ ਜਾਂਦਾ, ਬਈ ਉਦਾਸ ਨਹੀਂ ਹੋਣਾ। ਛੁੱਟੀਆਂ, ਟੈਲੀਫੋਨ, ਹੋਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ, ਸਭ ਦੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਰਹਿਣ, ਅਸੀਂ ਇਕੱਠੇ ਹੋ ਕੇ ਉਹਨਾਂ ਨੂੰ ਮਨਾਉਂਦੇ ਰਹੀਏ, ਮਿਲਦੇ ਗਿਲਦੇ ਰਹੀਏ, ਆਪਸੀ ਪਿਆਰ ਨੂੰ ਹੋਰ ਵੀ ਵਧਾਉਂਦੇ ਰਹੀਏ, ਅਤੇ ਇਹੀ ਜਿਹੜਾ ਸਾਡਾ ਕਲਚਰ ਹੈ, ਇਹੀ ਵਿਰਸਾ ਹੈ ਸਾਡਾ, ਅਤੇ ਇਹਦੇ ਨਾਲ ਜੁੜੇ ਵੀ ਰਹਿਣਾ ਹੈ, ਆਪਸ 'ਚ ਮਿਲਾਂ ਗਿਲਾਂ ਵੀ ਹੈ। ਅਤੇ ਜੇ ਇਹਦੇ ਨਾਲ ਨਾਲ ਇੱਕ ਹੋਰ ਗੱਲ ਵੀ ਹੈ, ਜੇ ਮਨ 'ਚ ਕਦੇ ਉਦਾਸੀ ਜਾਂ ਕਿਸੇ ਦੇ ਨਾਲ ਕੋਈ ਅਜਿਹੀ ਗੱਲ ਹੋ ਜਾਂਦੀ ਹੈ ਜਿਹੜੀ ਸਾਨੂੰ ਕਈ ਵਾਰੀ ਚੰਗੀ ਨਹੀਂ ਲੱਗਦੀ, ਅਤੇ ਉਹਨੂੰ ਵੀ ਹੋ ਪਰਾ ਕਰਕੇ ਅੱਗੇ ਵੱਧ ਜਾਣਾ ਚਾਹੀਦਾ, ਕਿਉਂਕਿ ਜਿਹੜੀ ਜ਼ਿੰਦਗੀ ਹੈ ਬਹੁਤ ਹੀ ਖੂਬਸੂਰਤ ਹੈ। ਆਪਸੀ ਪਿਆਰ ਦੇ ਨਾਲ ਇਹਨੂੰ ਅਸੀਂ ਹੋਰ ਖੁਸ਼ਹਾਲ ਬਣਾ ਸਕਦੇ ਹਾਂ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰੀ ਹੁੰਦੀ ਹੈ।
0: ਤੁਸੀਂ ਗੱਲ ਕੀਤੀ ਸੀ ਕਿ ਮਾਵਾਂ ਧੀਆਂ ਦੇ ਸਾਥ ਦੀ, ਅਤੇ ਜਿਹੜੀ ਸਾਡੇ ਪ੍ਰੋਗਰਾਮ ਦੀ ਸੰਕੇਤੂ ਨਾ ਨਾ ਉਹ ਵੀ ਇੱਕ ਇਹੋ ਜਿਹੇ ਬਹੁਤ ਹੀ ਮਕਬੂਲ, ਬਹੁਤ ਹੀ ਪਿਆਰੇ ਗੀਤ 'ਤੇ ਆਧਾਰਿਤ ਹੈ। ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਗੀਤ ਹੈ, ਅਤੇ ਆਪਾਂ ਇਸ ਗੀਤ ਨੂੰ ਸੁਣਨਾ ਹੈ। ਅਤੇ ਹਮੇਸ਼ਾ ਜਿਹੜਾ ਇਹ ਸਾਥ ਹੁੰਦਾ ਨਾ, ਇਹ ਸਾਥ ਨੂੰ ਹਰ ਇੱਕ ਮਹਿਲਾ ਮਹਿਸੂਸ ਵੀ ਕਰ ਸਕਦੀ ਹੈ, ਅਤੇ ਜਦੋਂ ਵੀ ਇਹ ਗੀਤ ਸੁਣਦੀ ਹੈ ਨਾ, ਉਸਦੀ ਅੱਖਾਂ ਦੇ ਵਿੱਚ ਆਪਣੇ ਆਪ ਪਾਣੀ ਵੀ ਆ ਜਾਂਦਾ ਹੈ, ਅਤੇ ਉਸਦੇ ਚੇਤੇ ਦੇ ਵਿੱਚ ਬਚਪਨ ਦੀਆਂ ਯਾਦਾਂ, ਉਹ ਸਾਥ, ਉਹ ਅਣਮੁੱਲਾ ਜੋ ਵਕਤ ਬਿਤਾਇਆ ਹੁੰਦਾ ਹੈ, ਉਹ ਵੀ ਆ ਜਾਂਦਾ ਹੈ।
1: ਬਿਲਕੁਲ ਠੀਕ, ਹੁਣ ਤੁਸੀਂ ਸਸਪੈਂਸ ਨਾ ਕ੍ਰੀਏਟ ਕਰੋ, ਫਟਾਫਟ ਦੀ ਸਾਨੂੰ ਗੀਤ ਸੁਣਾ ਦਿਓ।
0: ਬਿਲਕੁਲ ਜੀ, ਸੁਰਿੰਦਰ ਕੌਰ ਅਤੇ ਡੋਲੀ ਗੁਲੇਰੀਆ ਉਹਨਾਂ ਦੀ ਆਵਾਜ਼ ਵਿੱਚ ਸੁਣਦੇ ਹਾਂ।

0: ਬਹੁਤ ਹੀ ਖੂਬਸੂਰਤ ਗੀਤ ਅਤੇ ਸਦਾਬਹਾਰ ਗੀਤ ਹੈ। ਦੇਖੋ ਕਿ ਜਦੋਂ ਵੀ ਅਸੀਂ ਸੁਣਦੇ ਹਾਂ ਤਾਂ ਇੰਝ ਲੱਗਦਾ ਨਹੀਂ ਕਿ ਇਹ ਗੀਤ ਕਦੇ ਪੁਰਾਣਾ ਹੋ ਗਿਆ ਹੈ, ਜਾਂ ਇਹ ਜੋ ਅਹਿਸਾਸ ਹੈ ਇਹ ਪੁਰਾਣਾ ਹੋ ਗਿਆ ਹੈ।
1: ਬਿਲਕੁਲ ਜੀ, ਇਹਨਾਂ ਨੂੰ ਤਾਂ ਕਹਿੰਦੇ ਨੇ ਜਿਹੜੀ ਸਭ ਤੋਂ ਜ਼ਿਆਦਾ ਪਿਆਰ ਦੀ ਸਾਂਝ ਅਤੇ ਮਾਵਾਂ ਦਾ ਧੀਆਂ ਦਾ ਆਪਸੀ ਪਿਆਰ ਨੂੰ ਹੀ ਕਿਹਾ ਗਿਆ,
0: ਜੀ
1: ਕਿਉਂਕਿ ਮਾਂ ਆਪਣੇ ਜਿਹੜੀ ਦਿਲ ਦੀ ਗੱਲ ਹੈ ਆਪਣੀ ਧੀ ਦੇ ਨਾਲ ਕਰ ਲੈਂਦੀ ਹੈ, ਔਰ ਧੀ ਵੀ ਆਪਣੇ ਦਿਲ ਦੀ ਹਰ ਇੱਕ ਗੱਲ ਜਿਹੜੀ ਵੀ ਉਹਦੀ ਜ਼ਿੰਦਗੀ 'ਚ ਚੱਲ ਰਹੀ ਹੁੰਦੀ ਹੈ ਉਹ ਆਪਣੀ ਮਾਂ ਦੇ ਨਾਲ ਜ਼ਰੂਰ ਉਹਦੀ ਸਾਂਝ ਪਾਉਂਦੀ ਹੈ। ਅਤੇ ਉਹਨੂੰ ਲੱਗਦਾ ਹੈ ਕਿ ਮਾਂ ਜਿਹੜੀ ਹੈ ਨਾ ਮੇਰੀ, ਉਹ ਮੈਨੂੰ ਸਭ ਤੋਂ ਵੱਡੀ ਮੇਰੀ ਗਾਈਡ ਹੈ। ਵੈਸੇ ਮੇਰੀ ਜਿਹੜੇ ਮੰਮਾ ਹੈ ਨਾ, ਮੇਰੇ ਮਾਤਾ ਜੀ ਨੇ, ਮੇਰੇ ਮੰਮੀ ਹੈ, ਉਹਨਾਂ ਨਾਲ ਮੈਂ ਕਈ ਵਾਰੀ ਨਾ ਲੜ ਵੀ ਲੈਂਦੀ ਹਾਂ, ਅਤੇ ਲੜਨ ਤੋਂ ਬਾਅਦ ਨਾ ਕਈ ਵਾਰੀ ਮੈਨੂੰ ਇੱਦਾਂ ਲੱਗਦਾ ਕਿ ਮੈਂ ਕਿਉਂ ਹੀ ਉਹਨਾਂ ਨਾਲ ਲੜਾਈ ਕੀਤੀ, ਉਹ ਤਾਂ ਮੈਨੂੰ ਇੱਕ ਸਲਾਹ ਦੇ ਰਹੇ ਸੀਗੇ। ਅਤੇ ਜ਼ਿੰਦਗੀ ਹੈ ਨਾ, ਇੱਕ ਜਨਰੇਸ਼ਨ ਗੈਪ ਦੇ ਵਿੱਚ ਵੀ ਕਈ ਵਾਰੀ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਸ਼ਾਇਦ ਮੇਰੀ ਮੰਮੀ ਮੇਰੀ ਗੱਲ ਨੂੰ ਸਮਝ ਨਹੀਂ ਰਹੇ, ਜਾਂ ਉਹਨਾਂ ਦਾ ਜ਼ਿੰਦਗੀ ਨੂੰ ਦੇਖਣ ਦਾ ਇੱਕ ਪੁਆਇੰਟ ਆਫ ਵਿਊ ਅਲੱਗ ਹੋ ਸਕਦਾ। ਬਟ ਜ਼ਿੰਦਗੀ ਸ਼ਾਇਦ ਇਹੀ ਸੁਮੇਲ ਹੈ ਆਪਸੀ ਖੱਟੀ ਮਿੱਠੀਆਂ ਯਾਦਾਂ ਦਾ। ਅਤੇ ਕਦੇ ਅਸੀਂ ਆਪਣੀ ਮੰਮੀ ਦੇ ਨਾਲ ਜਿਹੜੀ ਵੀ ਗੱਲ ਕਰਦੇ ਹਾਂ ਉਹਦੀ ਸਾਂਝ ਪਾਉਂਦੇ ਹਾਂ, ਅਤੇ ਕਈ ਵਾਰੀ ਸਾਨੂੰ ਇੱਦਾਂ ਦੀ ਜਗ੍ਹਾ 'ਤੇ ਅਸੀਂ ਜ਼ਿੰਦਗੀ ਦੇ ਵਿੱਚ ਫਸ ਜਾਂਦੇ ਹਾਂ, ਸਾਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਹੁੰਦਾ, ਜਾਂ ਸਾਨੂੰ ਸਮਝ ਹੀ ਨਹੀਂ ਆ ਰਿਹਾ ਹੁੰਦਾ ਕਿ ਕੀ ਫੈਸਲਾ ਲੈਣਾ ਚਾਹੀਦਾ। ਅਤੇ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਸਲਾਹ ਹੈ ਨਾ, ਬੜੀ ਹੀ ਕਾਰਗਰ ਸਾਬਿਤ ਹੁੰਦੀ ਹੈ।
0: ਬਿਲਕੁਲ ਜੀ, ਇਹ ਕਹਿੰਦੇ ਨੇ ਕਿ ਰਿਸ਼ਤੇ ਉਮਰ ਦੇ ਨਾਲ ਹੋਰ ਵੀ ਜ਼ਿਆਦਾ ਪਰਿਪੱਕਵ ਹੁੰਦੇ ਜਾਂਦੇ ਨੇ। ਅਤੇ ਜਦੋਂ ਅਸੀਂ ਆਪਣੇ ਪੇਰੈਂਟਸ ਦੀ ਕਹੀ ਹੋਈ ਗੱਲ ਜਾਂ ਬਜ਼ੁਰਗਾਂ ਦੀ ਕਹੀ ਹੋਈ ਜੋ ਗੱਲ ਹੈ ਉਹ ਪਹਿਲਾਂ ਨਹੀਂ ਸਮਝ ਪਾਉਂਦੇ, ਜਦੋਂ ਖੁਦ ਉਸ ਉਮਰ ਦੇ ਪੜਾਅ ਦੇ ਵਿੱਚ ਆਉਂਦੇ ਹਾਂ ਤਾਂ ਉਸ ਬਿਹਤਰੀ ਦੇ ਨਾਲ ਉਸ ਨੂੰ ਸਮਝ ਪਾਉਂਦੇ ਹਾਂ, ਅਤੇ ਅਸੀਂ ਫਿਰ ਉਹਨਾਂ ਦੇ ਨੇੜੇ ਹੋਰ ਵੀ ਜ਼ਿਆਦਾ ਹੋ ਜਾਂਦੇ ਹਾਂ।
1: ਬਿਲਕੁਲ, ਤੁਸੀਂ ਠੀਕ ਆਖਿਆ। ਅਤੇ ਪੂਨਮ ਜੀ, ਅੱਜ ਦਾ ਇੱਕ ਸਾਡਾ ਇੱਕ ਹੋਰ ਵੀ ਖਾਸ ਸਿਲਸਿਲਾ ਹੁੰਦਾ
0: ਜੀ,
1: ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪੈਂਡਾ ਕੁਛ ਨਾਲ ਚੱਲਦੇ ਹੋਏ ਅਜਿਹਾ ਤੈਅ ਕੀਤਾ ਹੁੰਦਾ। ਅਤੇ ਅਸੀਂ ਅੱਜ ਦੇਖਦੇ ਹਾਂ ਕਿ ਮਹਿਮਾਨ ਬਰੂਹਾਂ 'ਤੇ ਸਾਡਾ ਅੱਜ ਦੇ ਦਿਨ ਦਾ, ਸੋਮਵਾਰ ਦਾ ਇੱਕ ਖਾਸ ਸਿਲਸਿਲਾ ਹੁੰਦਾ ਮਹਿਮਾਨ ਬਰੂਹਾਂ 'ਤੇ। ਅਤੇ ਅੱਜ ਸਾਡੀਆਂ ਬਰੂਹਾਂ 'ਤੇ ਜਿਹੜੇ ਮਹਿਮਾਨ ਆਏ ਨੇ ਉਹ ਨੇ ਜੀ ਭੁਪਿੰਦਰ ਸਿੰਘ ਜੀ ਅਤੇ ਅਮਰ ਸਨੇਹ ਕੌਰ ਜੀ।
0: ਜੀ,
1: ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਕਿਸ ਤਰੀਕੇ ਦੇ ਨਾਲ ਉਹ ਤੈਅ ਕਰ ਰਹੇ ਨੇ, ਅਤੇ ਆਓ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ, ਅਤੇ ਉਹਨਾਂ ਨਾਲ ਜਿਹੜੀ ਗੱਲਬਾਤ ਹੈ ਉਹ ਸੁਖਜੀਤ ਹੋਰਾਂ ਨੇ ਕੀਤੀ ਹੈ।
0: ਜੀ, ਮਹਿਮਾਨ ਬਰੂਹਾਂ 'ਤੇ ਸਿਲਸਿਲੇ ਤਹਿਤ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਭੁਪਿੰਦਰ ਸਿੰਘ ਅਤੇ ਅਮਰ ਸਨੇਹ ਕੌਰ ਹੁਣਾਂ ਦੇ ਨਾਲ।

0: ਤੇ ਆਪਾਂ ਸੁਣਦੇ ਹਾਂ ਫਿਰ।
1: ਮਹਿਮਾਨ ਬਰੂਹਾਂ ਤੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਜੋੜੀ ਨੂੰ ਅਸੀਂ ਦਾਵਤ ਦਿੱਤੀ ਹੈ ਉਹਨੇ ਸ਼੍ਰੀਮਤੀ ਅਮਰ ਸਨੇਹ ਕੌਰ ਅਤੇ ਨਾਲ ਨੇ ਜੀ ਉਹਨਾਂ ਦੇ ਪਤੀ ਦੇਵ, ਰਿਟਾਇਰਡ ਗਰੁੱਪ ਕੈਪਟਨ ਭੁਪਿੰਦਰ ਸਿੰਘ। ਮਾਰਦੇ ਹਾਂ ਜੀ ਇਹਨਾਂ ਦੀ ਜ਼ਿੰਦਗੀ 'ਤੇ ਇੱਕ ਝਾਤ ਅਤੇ ਕਰਦੇ ਹਾਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ। ਭੁਪਿੰਦਰ ਸਿੰਘ ਜੀ ਅਤੇ ਅਮਰ ਸਨੇਹ ਕੌਰ ਜੀ, ਬਹੁਤ ਬਹੁਤ ਸਵਾਗਤ ਮਹਿਮਾਨ ਬਰੂਹਾਂ ਦੇ ਪ੍ਰੋਗਰਾਮ ਦੇ ਵਿੱਚ।
0: ਥੈਂਕ ਯੂ,
2: ਸ਼ੁਕਰੀਆ
1: ਜੀ। ਜੀ ਜੀ, ਜਾਣਨਾ ਚਾਹਾਂਗੇ ਭੁਪਿੰਦਰ ਸਿੰਘ ਜੀ, ਸ਼ਾਦੀ ਕਿਹੜੇ ਸਨ ਵਿੱਚ ਹੋਈ ਸੀ?
2: ਸਾਡੀ 1990 23 ਦਸੰਬਰ,
1: ਪਰ ਸਰਦੀਆਂ ਦੇ ਵਿੱਚ ਦਸੰਬਰ ਮਹੀਨੇ 'ਚ ਸ਼ਾਦੀ ਹੋਈ ਅਤੇ ਹਰ ਵਰੇ ਗਿਫਟ ਤਾਂ ਮਿਲਦਾ ਹੀ ਹੋਏਗਾ 23 ਦਸੰਬਰ ਨੂੰ ਕੋਈ ਨਿੱਕਾ ਮੋਟਾ?
0: ਐਕਚੁਅਲੀ ਕਹਿ ਲੈਣਾ ਚਾਹੀਦਾ, ਹਾਂ ਗਿਫਟ ਤਾਂ ਮਿਲਦੇ ਹੀ ਰਹਿੰਦੇ ਆ।
1: ਜੇ ਨਹੀਂ ਮਿਲਦਾ ਤਾਂ ਫਿਰ ਤੁਸੀਂ ਹੁਣ ਯਾਦ ਕਰ ਲਓ, ਦੇਣਾ ਜੇ ਹਰ ਮੈਰਿਜ ਐਨਿਵਰਸਰੀ ਤੇ
2: ਗਿਫਟ ਮਿਲਦਾ ਰਹਿੰਦਾ ਆ। ਉਹ 23 ਨੂੰ ਨਹੀਂ ਹੋ ਤਾਂ ਅੱਗੇ ਪਿੱਛੇ ਹੋ ਜਾਂਦਾ, ਲੇਕਿਨ ਮਿਲਦਾ ਜ਼ਰੂਰ ਹੈ ਉਸ ਸਾਲ ਦਾ।
1: ਅਮਰ ਸਿੰਘ ਕੌਰ ਜੀ, ਸ਼ਾਦੀ ਆਪਣੀ ਮਰਜ਼ੀ ਨਾਲ ਹੋਈ ਸੀ ਕਿ ਪਰਿਵਾਰ ਵਾਲਿਆਂ ਨੇ ਕੋਈ ਵਿਚੋਲਾ ਪਾਇਆ ਸੀ?
0: ਮੈਟ੍ਰੀਮੋਨੀਅਲ ਦੇ ਥਰੂ ਹੋਈ ਸੀ, ਫਿਰ ਅਸੀਂ ਆਪਸ 'ਚ ਇੱਕ ਦੂਜੇ ਨੂੰ ਪਸੰਦ ਕੀਤਾ
1: ਜੀ,
0: ਫਿਰ ਸਾਡਾ ਆਨੰਦ ਕਾਰਜ ਹੋ ਗਿਆ। ਹਾਂਜੀ,
1: ਭੁਪਿੰਦਰ ਜੀ, ਕਹਿੰਦੇ ਨੇ ਕਿ ਜਦੋਂ ਵੀ ਲੜਕਾ ਜਾਂ ਲੜਕੀ ਵੱਡੇ ਹੁੰਦੇ ਨੇ, ਕਾਲਜ ਵਿੱਚ ਜਾਂਦੇ ਨੇ, ਨੌਕਰੀ ਕਰਨ ਲੱਗ ਪੈਂਦੇ ਨੇ, ਭਾਵੀ ਪਤੀ ਅਤੇ ਭਾਵੀ ਪਤਨੀ ਦੀ ਤਸਵੀਰ ਮਨ 'ਚ ਖਿੱਚੀ ਜਾਂਦੀ ਹੈ। ਤੁਸੀਂ ਵੀ ਕੋਈ ਤਸਵੀਰ ਖਿੱਚੀ ਹੋਵੇਗੀ?
2: ਹਾਂਜੀ।
1: ਹਾਂ, ਤੁਮ ਬਿਲਕੁਲ ਵੈਸੀ ਹੋ ਜੈਸਾ ਮੈਨੇ ਸੋਚਿਆ ਥਾ।
2: ਬਿਲਕੁਲ ਵੈਸੀ ਹੈ।
1: ਅੱਛਾ,
2: ਜੈਸਾ ਸੋਚਿਆ ਸਕਾ।
1: ਹਾਂਜੀ,
2: ਔਰ ਜਿੱਦਾਂ ਸਨੇਹ ਨੇ ਦੱਸਿਆ ਕਿ ਮੈਟ੍ਰੀਮੋਨੀਅਲ ਦੇ ਥਰੂ ਹੋਇਆ ਸੀ, ਲੇਕਿਨ ਜਦ ਅਸੀਂ ਪਹਿਲੀ ਵਾਰ ਮਿਲੇ ਔਰ ਆਈ ਥਿੰਕ 10 ਮਿੰਟ 'ਚ ਹੀ ਸਾਡਾ ਡਿਸੀਜਨ ਹੋ ਗਿਆ ਸੀਗਾ ਕਿ ਦੋਨੋਂ ਇੱਕ ਦੂਜੇ ਨੂੰ ਹਾਂ ਕਹਿਤੀ।
1: ਅੱਛਾ ਜੀ, ਕਿੰਨਾ ਖੁਸ਼ ਹੋ ਕੇ। ਅੱਛਾ ਅਮਰ ਸਨੇਹ ਕੌਰ ਜੀ, ਪੇਕੇ ਕਿੱਥੇ ਅਤੇ ਸਹੁਰੇ ਕਿੱਥੇ?
0: ਪੇਕੇ ਚੰਡੀਗੜ੍ਹ, ਸਹੁਰੇ ਮੋਹਾਲੀ। ਐਕਚੁਅਲੀ ਸਹੁਰੇ ਮੇਰੇ ਫਾਦਰ ਇਨ ਲਾਅ ਏਅਰਫੋਰਸ ਤੋਂ ਰਿਟਾਇਰ ਹੋਏ, ਬਟ ਉਹ ਆ ਕੇ ਸੈਟਲ ਹੋਏ ਮੋਹਾਲੀ ਦੇ ਵਿੱਚ, ਸੋ ਮੋਹਾਲੀ ਸੀ।
1: ਚੰਨ ਦਾ ਘਰ ਚੰਡੀਗੜ੍ਹ ਤੇ ਉਹਦਾ ਮੂੰਹ ਮੋਹਾਲੀ ਹੈ।
0: ਬਿਲਕੁਲ ਜੀ, ਬਿਲਕੁਲ।
1: ਤੇ ਜਾਂ ਆਪਾਂ ਇੰਜ ਵੀ ਕਹਿ ਸਕਦੇ ਹਾਂ, ਨੇੜੇ ਤੇੜੇ ਦਹੀਂ ਬਾਬਲਾ, ਜੁੱਤੀ ਕੱਚ ਤੇ ਛੜੱਪ ਦੇ ਨੀ ਵਿਹੜੇ।
0: ਹਾਂਜੀ, ਕੀ ਬਾਤ ਹੈ, ਤੁਸੀਂ ਬਹੁਤ ਸੋਹਣਾ ਬੋਲਿਆ ਜੀ।
1: ਹਨਾ,
0: ਹਾਂਜੀ ਹਾਂਜੀ,
1: ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਲਾਗੇ ਲਾਗੇ ਹੋਵੇ।
0: ਬਿਲਕੁਲ,
1: ਪਰ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜਿੰਨਾ ਲਾਗੇ ਹੋਵੇ ਨਾ ਪੇਕੇ, ਉਨਾ ਦੇਰ ਦੇਰ ਬਾਅਦ ਜਾਇਆ ਜਾਂਦਾ ਹੈ।
0: ਵੈਸੇ ਲਾਗੇ ਸੀ, ਬਟ ਅਸੀਂ ਏਅਰਫੋਰਸ ਸੀ ਤਾਂ ਅਸੀਂ ਰਹਿੰਦੇ ਬਾਹਰ ਹੀ ਸੀ
1: ਜੀ।
0: ਸਾਲ 'ਚ ਇੱਕ ਵਾਰੀ ਛੁੱਟੀ ਆਈਦਾ ਸੀ, ਉਦੋਂ ਹੀ ਦੋਨੋਂ ਮਾਪਿਆਂ ਨੂੰ ਮਿਲਣਾ ਹੁੰਦਾ ਸੀ ਸਾਡਾ।
1: ਅੱਛਾ, ਵੈਸੇ ਭੁਪਿੰਦਰ ਸਿੰਘ ਜੀ ਨੇ ਤਾਂ ਕਹਿਤਾ ਕਿ ਮੈਂ ਪਹਿਲੀ ਨਜ਼ਰੇ 10 ਮਿੰਟਾਂ ਦੇ ਵਿੱਚ ਹਾਂ ਕਰਤੀ ਸੀ, ਹਾਂ ਤੁਮ ਬਿਲਕੁਲ ਵੈਸੀ ਹੋ ਜੈਸਾ ਮੈਨੇ ਸੋਚਿਆ ਥਾ। ਤੁਸੀਂ ਵੀ ਤਾਂ ਕੋਈ ਭਾਵੀ ਪਤੀ ਦੀ ਤਸਵੀਰ ਬਣਾਈ ਹੋਣੀ ਮਨ ਦੇ ਵਿੱਚ।
0: ਬਿਲਕੁਲ ਜੀ, ਬਿਲਕੁਲ। ਜੇ ਇਹਨਾਂ ਨੇ ਕਿਹਾ ਤਾਂ ਮੈਂ ਵੀ ਉਹੀ ਗੱਲ ਕਹਿੰਦੀ ਹਾਂ ਕਿ ਵਾਹਿਗੁਰੂ ਨੇ ਜਿਹੜੇ ਸੰਜੋਗ ਮਿਲਾਏ ਉਹ ਬਹੁਤ ਚੰਗੇ ਆ
1: ਜੀ,
0: ਉਹਦਾ ਬਹੁਤ ਬਹੁਤ ਸ਼ੁਕਰ ਹੈ
1: ਜੀ।
0: ਹਾਂਜੀ,
1: 1990 ਦੇ ਵਿੱਚ ਸ਼ਾਦੀ ਹੋਈ।
0: ਹਾਂਜੀ,
1: ਤੇ ਉਦੋਂ ਸ਼ਾਦੀਆਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਵੀ ਹੁੰਦੇ ਕਿ ਮੈਂ ਜੇ ਏਅਰਫੋਰਸ ਵਾਲੇ ਨਾਲ ਜਾਂ ਆਰਮੀ ਨਾਲ ਕਰਾਵਾਂਗੀ ਤਾਂ ਥੋੜ੍ਹਾ ਮੈਨੂੰ ਵੀ ਡਿਸਿਪਲਿਨਡ ਲਾਈਫ ਬਿਤਾਉਣੀ ਪਏਗੀ। ਕੁਝ ਆਇਆ ਸੀ ਮਨ 'ਚ ਇਸ ਤਰ੍ਹਾਂ ਦਾ?
0: ਨਹੀਂ, ਆਈ ਥਿੰਕ ਜਦੋਂ ਅਸੀਂ ਮਿਲੇ ਸੀ ਪਹਿਲੀ ਵਾਰ, ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਮੁਲਾਕਾਤਾਂ ਹੋਈਆਂ ਉਹਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਕੰਫਰਟੇਬਲ ਕਰਤਾ ਸੀ। ਮਤਲਬ ਮੈਂ ਬਿਲਕੁਲ ਨਹੀਂ ਸੀ ਸਿਵਿਲ ਬੈਕਗਰਾਉਂਡ ਤੋਂ ਸੀ, ਤਾਂ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਦੱਸੀਆਂ ਜਿਹੜੀਆਂ ਕਿ ਮੈਨੂੰ ਅੱਗੇ ਜ਼ਿੰਦਗੀ 'ਚ ਬਹੁਤ ਕੰਮ ਆਈਆਂ।
1: ਭੁਪਿੰਦਰ ਸਿੰਘ ਜੀ, ਤੁਸੀਂ ਗਰੁੱਪ ਕੈਪਟਨ ਰਿਟਾਇਰ ਹੋਏ ਹੋ, ਬੜਾ ਚੰਗਾ ਲੱਗਦਾ। ਔਰ ਜਦੋਂ ਤੁਸੀਂ ਏਅਰਫੋਰਸ ਵਿੱਚ ਜਾਂਦੇ ਹੋ ਜਾਂ ਜਹਾਜ਼ਾਂ ਦੇ ਨਾਲ ਜੁੜ ਜਾਂਦੇ ਹੋ ਤਾਂ ਘਰਦਿਆਂ ਦੀ ਵੀ ਇੱਛਾ ਹੁੰਦੀ ਹੈ ਕਿ ਮੈਨੂੰ ਵੀ ਝੂਟੇ ਮਾਟੇ ਮਿਲਣ। ਕਿੰਨਾ ਕੁ ਘੁਮਾਇਆ ਇਹਨਾਂ ਨੂੰ ਤੁਸੀਂ ਜਹਾਜ਼ਾਂ ਦੀ?
2: ਇੱਛਾ ਤਾਂ ਬਹੁਤ ਹੁੰਦੀ ਹੈ, ਲੇਕਿਨ ਜਿਹੜੇ ਰੂਲਸ ਨਹੀਂ ਪਰਮਿਟ ਕਰਦੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਜਹਾਜ਼ 'ਚ ਲੈ ਕੇ ਜਾਣ ਦਾ। ਉੱਦਾਂ ਇਹਨਾਂ ਨੂੰ ਬਾਹਰੋਂ ਬਹੁਤ ਦਿਖਾਇਆ ਫਲਾਇੰਗ, ਸਾਡੇ ਸਟੇਸ਼ਨ 'ਚ ਫਲਾਇੰਗ ਹੁੰਦੀ ਸੀ, ਜਿੱਦਾਂ ਮੈਂ ਹੈਲੀਕਾਪਟਰ ਯੂਨਿਟ 'ਚ ਸੀਗਾ ਤਾਂ ਜਿਹੜੀ ਮੇਰੀ ਪਹਿਲੀ ਪੋਸਟਿੰਗ ਸੀ, ਹੈਲੀਕਾਪਟਰ ਦੀ ਫਲਾਇੰਗ, ਇੱਕ ਵਾਰ ਸਨੇਹ ਔਰ ਇਹਦੇ ਪੇਰੈਂਟਸ ਆਏ ਸੀਗੇ ਤਾਂ ਸਾਡੇ ਸਕੁਆਡਨ ਨੇ ਸਪੈਸ਼ਲੀ ਫਲਾਇੰਗ ਰੱਖੀ ਸੀਗੀ ਹੈਲੀਕਾਪਟਰ ਦੀ ਉੱਥੇ ਤਾਂ ਕਿ ਇਹ ਦੇਖ ਸਕਣ ਸਾਰੇ।
1: ਉੱਦਾਂ ਜਹਾਜ਼ਾਂ 'ਚ ਕਿੰਨੇ ਕੁ ਝੂਟੇ ਦਵਾਏ ਇਹਨਾਂ ਨੂੰ ਤੁਸੀਂ, ਕਿੰਨਾ ਕੁ ਘੁਮਾਇਆ ਫਰਾਇਆ?
2: ਉਹ ਏਅਰ ਇੰਡੀਆ ਔਰ ਉਹਦੇ ਬਾਅਦ ਜਿਹੜੇ ਹੁਣ ਦੂਜੀ ਏਅਰਲਾਈਨਸ ਆਏ, ਉਸ ਤਾਂ ਅਸੀਂ ਫਿਰ ਜਿੰਨੀ ਵੀ ਟਰਾਂਸਪੋਰਟ ਪੋਸਟਿੰਗ ਜਾਈਦਾ ਜਾਂ ਕਈ ਵਾਰ ਘੁੰਮਣ ਜਾਈਦਾ ਤਾਂ ਉਹ ਤਾਂ ਫਿਰ ਜਹਾਜ਼ 'ਚ ਹੀ ਹੁਣ ਜਾਈਦਾ ਸੀ
1: ਜੀ। ਅਤੇ ਸ਼ਾਦੀ ਤੋਂ ਬਾਅਦ ਇਹ ਹਮੇਸ਼ਾ ਤੁਹਾਡੇ ਨਾਲ ਰਹੇ?
2: ਹਾਂਜੀ, ਇਹ ਸਾਰੀ ਪੋਸਟਿੰਗ 'ਚ ਨਾਲ ਰਹੇ, ਸਿਰਫ ਮੇਰੀ ਇੱਕ ਪੋਸਟਿੰਗ ਹੋਈ ਸੀਗੀ ਅਵੰਤੀਪੁਰ ਹੈ, ਪੁਲਵਾਮਾ ਕਸ਼ਮੀਰ 'ਚ, ਉਹ ਨੌਨ ਫੈਮਿਲੀ ਸਟੇਸ਼ਨ ਹੈ, ਤਾਂ ਉੱਥੇ 2 ਸਾਲ ਮੈਂ ਇਕੱਲਾ ਰਿਹਾ ਸੀਗਾ
1: ਜੀ।
2: ਇਹ ਚੰਡੀਗੜ੍ਹ ਰਹੇ ਸੀ ਉਸ ਟਾਈਮ, ਮੇਰਾ ਬੇਟਾ ਉਸ ਸਮੇਂ 10ਵੀਂ 'ਚ ਸੀਗਾ।
1: ਅੱਛਾ,
2: ਤਾਂ ਇਸ ਲਈ ਮੈਂ ਫਿਰ ਬਸ ਬਾਕੀ ਜਿੰਨੀਆਂ ਵੀ ਸਾਡੀਆਂ ਪੋਸਟਿੰਗ 15 ਪੋਸਟਿੰਗਾਂ ਹੋਈਆਂ ਮੇਰੀਆਂ, ਬਟ ਇਹਦਾ ਮਤਲਬ 14 ਪੋਸਟਿੰਗਾਂ 'ਚ ਨਾਲ ਸਕੇ।
1: ਭੁਪਿੰਦਰ ਜੀ, ਇੱਕ ਆਪਸੀ ਗੱਲ ਹੈ, ਵੈਸੇ ਇਹ ਸਵਾਲ ਅਸੀਂ ਪਤਨੀਆਂ ਕੋਲੋਂ ਪੁੱਛਦੇ ਹੁੰਦੇ ਹਾਂ, ਤੁਸੀਂ ਕਿੰਨੇ ਕੁ ਸ਼ੌਕੀਨ ਆ? ਸਾਨੂੰ ਤਾਂ ਪਤਾ ਲੱਗਿਆ ਤੁਹਾਨੂੰ ਬਹੁਤ ਚੰਗਾ ਲੱਗਦਾ ਰਸੋਈ ਦੇ ਵਿੱਚ ਜਾਣਾ, ਕਿਚਨ 'ਚ ਵੱਖ ਵੱਖ ਵੰਨ ਸੁਵੰਨੇ ਖਾਣੇ ਬਣਾਉਣਾ।
2: ਹਾਂਜੀ, ਮੈਨੂੰ ਬਹੁਤ ਸ਼ੌਕ ਹੈ। ਇਹ ਸ਼ੁਰੂ ਹੋਇਆ ਸੀ ਜਦ ਮੈਂ MSc ਕਰ ਰਿਹਾ ਸੀ, ਤਾਂ ਮੇਰੇ ਪੇਰੈਂਟਸ ਦੀ ਮਤਲਬ ਫਾਦਰ ਦੀ ਪੋਸਟਿੰਗ ਬਾਹਰ ਹੋ ਗਈ ਸੀਗੀ, ਤਾਂ ਅਸੀਂ ਫਿਰ ਇੱਕ ਦਿੱਲੀ 'ਚ ਕਮਰਾ ਲੈ ਕੇ ਮੈਂ ਔਰ ਛੋਟਾ ਭਰਾ ਆਪ ਰਹੇ ਸੀਗੇ, ਤਾਂ ਆਪਣੀ ਫਿਰ ਕੁਕਿੰਗ ਖੁਦ ਕਰੀਦੀ ਸੀ, ਤਾਂ ਉੱਥੋਂ ਫਿਰ ਸ਼ੌਕ ਜਨਰੇਟ, ਉੱਥੇ ਤਾਂ ਉਸ ਸਮੇਂ ਤਾਂ ਮਜਬੂਰੀ ਸੀਗੀ, ਲੇਕਿਨ ਹੌਲੀ ਹੌਲੀ ਕਰਕੇ ਸ਼ੌਕ ਵੀ ਪੂਰਾ।

0: ਹੋ ਗਿਆ ਔਰ ਸਾਰਾ ਕੁਝ ਬਣਾਉਣਾ ਵੀ ਆ ਗਿਆ।
1: ਅੱਛਾ, ਤੇ ਪਹਿਲੀ ਵਾਰੀ ਤੁਸੀਂ ਇਹਨਾਂ ਨੂੰ ਕੁਝ ਬਣਾ ਕੇ ਖਵਾਇਆ ਸੀ ਕਿ ਪਹਿਲੀ ਵਾਰੀ ਇਹਨਾਂ ਨੇ ਤੁਹਾਨੂੰ ਕੁਝ ਬਣਾ ਕੇ ਖਵਾਇਆ?
0: ਪਹਿਲੀ ਵਾਰ ਤਾਂ ਇਹਨਾਂ ਨੇ ਬਣਾਇਆ ਸੀ।
1: ਅੱਛਾ, ਕੀ ਬਣਾਇਆ ਸੀ, ਯਾਦ ਹੈ ਤੁਹਾਨੂੰ?
2: ਨਹੀਂ, ਬਿਲਕੁਲ ਨਹੀਂ ਯਾਦ।
1: ਓਹ ਹਾਏ, ਮਿੱਠਾ ਬਣਾਉਂਦੇ ਹੁੰਦੇ ਨੇ।
2: ਐਕਚੁਅਲੀ ਅਸੀਂ ਵਿਆਹ ਤੋਂ ਬਾਅਦ ਜਿੱਦਾਂ ਸਟੇਸ਼ਨ 'ਚ ਗਏ ਨਾ,
1: ਹਾਂਜੀ,
2: ਤਾਂ ਸਾਨੂੰ ਘਰ ਮਿਲਣ 'ਚ ਬਹੁਤ ਟਾਈਮ ਲੱਗਿਆ।
1: ਓਹੋ,
2: ਸੋ ਮੈਨੂੰ ਇਸ ਲਈ ਯਾਦ ਨਹੀਂ ਹੈ, ਬਟ ਕੁਝ ਬਣਾਇਆ ਹੋਊਗਾ, ਮਿੱਠਾ ਹੀ ਬਣਾਇਆ ਹੋਊਗਾ।
1: ਤੇ ਤੁਸੀਂ ਬੋਲਦੇ ਹੀ ਇੰਨਾ ਮਿੱਠਾ ਹੋ ਕਿ ਜੋ ਵੀ ਬਣਾਇਆ ਹੋਊਗਾ ਮਿੱਠਾ ਆਪਣੇ ਆਪ ਹੀ ਹੋ ਗਿਆ ਹੋਣਾ।
2: ਥੈਂਕ ਯੂ।
1: ਅਸੀਂ ਵੀ ਪਤਾ ਕਰ ਲਿਆ ਕਿ ਤੁਹਾਡਾ ਮਿਊਜ਼ਿਕ ਦੇ ਨਾਲ ਬਹੁਤ ਲਗਾਵ ਹੈ।
2: ਹਾਂਜੀ,
1: ਯਾਨੀ ਕਿ ਤੁਹਾਡੀ ਜਿਹੜੀ ਸਟੱਡੀ ਸੀ ਉਹ ਮਿਊਜ਼ਿਕ ਨਾਲ ਸੰਬੰਧਿਤ ਸੀ?
2: ਹਾਂਜੀ, ਮੈਂ MA ਮਿਊਜ਼ਿਕ ਕੀਤੀ ਪੰਜਾਬ ਯੂਨੀਵਰਸਿਟੀ ਤੋਂ, ਫਿਰ MPhil ਕੀਤੀ, ਉਹ ਵੀ ਪੰਜਾਬ ਯੂਨੀਵਰਸਿਟੀ ਤੋਂ। ਤਾਂ MPhil ਕਰ ਹੀ ਰਹੀ ਸੀ, ਡੈਜ਼ਰਟੇਸ਼ਨ ਲਿਖ ਰਹੀ ਸੀ, ਤਾਂ ਜਦੋਂ ਸਾਡਾ ਵਿਆਹ ਹੋ ਗਿਆ ਤਾਂ ਡੈਜ਼ਰਟੇਸ਼ਨ ਵੀ ਮੈਂ ਬਾਅਦ 'ਚੋਂ ਹੀ ਕੰਪਲੀਟ ਕੀਤਾ ਆਪਣਾ। ਮਿਊਜ਼ਿਕ ਨਾਲ ਮੈਨੂੰ ਪਿਆਰ ਆਈ ਥਿੰਕ ਪਤਾ ਲੱਗਿਆ, ਮੈਂ ਜਦੋਂ ਸਕੂਲ 'ਚ ਪੜ੍ਹਦੀ ਸੀ ਤਾਂ ਉਦੋਂ ਸਕੂਲ 'ਚ ਹਾਊਸ ਕੰਪੀਟੀਸ਼ਨਸ ਹੁੰਦੇ ਆ, ਤਾਂ ਉਹਦੇ ਵਿੱਚ ਮੈਂ ਇੱਕ ਪਾਰਟਿਸਪੇਟ ਕੀਤਾ ਐਂਡ ਆਈ ਗੋਟ ਆਈ ਥਿੰਕ 3rd ਪ੍ਰਾਈਜ਼ ਉਦੋਂ। ਸੋ ਉਸ ਤੋਂ ਬਾਅਦ ਜਦੋਂ ਮੈਨੂੰ ਉਹ ਪ੍ਰਾਈਜ਼ ਮਿਲਣ ਜਾ ਰਿਹਾ ਸੀ ਐਨੂਅਲ ਫੰਕਸ਼ਨ ਦੇ ਵਿੱਚ, ਤਾਂ ਮੇਰੇ ਪੇਰੈਂਟਸ ਨੂੰ, ਮੇਰੇ ਫਾਦਰ ਨੂੰ, ਮੇਰੇ ਇੱਕ ਟੀਚਰ ਨੇ ਬੋਲਿਆ ਕਿ ਸਨੇਹ ਗਾਉਂਦੀ ਬਹੁਤ ਅੱਛਾ ਹੈ, ਅਮਰ ਸਨੇਹ ਨੂੰ ਤੁਸੀਂ ਅੱਗੇ 10th ਤੋਂ ਬਾਅਦ ਇਹ ਸਬਜੈਕਟ ਜ਼ਰੂਰ ਲੈ ਕੇ ਦੇਣਾ। ਤਾਂ ਮੇਰੇ ਪੇਰੈਂਟਸ ਆਈ ਥਿੰਕ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਇਹ ਘਰ ਦੇ ਵਿੱਚ ਟੈਲੈਂਟ ਹੈਗਾ, ਤਾਂ ਫਿਰ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ।
1: ਅਤੇ ਅਮਰ ਸਨੇਹ ਜੀ, ਅੱਜ ਤਾਂ ਸਾਡਾ ਵੀ ਮਨ ਲਲਚਾਉਣ ਲੱਗ ਪਿਆ। ਕਦੀ ਤੁਸੀਂ ਵੈਸੇ ਭੁਪਿੰਦਰ ਸਿੰਘ ਨੂੰ ਗੀਤ ਸੁਣਾਇਆ ਸੀ ਕੋਈ?
2: ਬਹੁਤ ਜੀ, ਮੈਂ ਜਿੱਦਣ ਤੋਂ ਮਿਲੀਆਂ ਗੀਤ ਹੀ ਸੁਣਾ ਰਹੀ ਹਾਂ।
1: ਇੱਦਾਂ ਕਰੋ ਫਿਰ, ਅੱਜ ਸਾਰਿਆਂ ਦੇ ਨਾਲ ਸਾਂਝਾ ਕਰ ਲਓ ਕੋਈ ਨਾ ਕੋਈ ਗੀਤ ਜਿਹੜਾ ਇਹਨਾਂ ਨੂੰ ਵੀ ਬਹੁਤ ਪਸੰਦ ਹੋਵੇ, ਕਿਉਂਕਿ ਸਾਡੀ ਤਾਂ ਇੱਛਾ ਇਹ ਬਹੁਤ ਤੀਬਰਤਾ ਨਾਲ ਬਾਹਰ ਆ ਰਹੀ ਹੈ ਜੀ।
2: ਬਿਲਕੁਲ ਜੀ, ਬਿਲਕੁਲ, ਮੈਂ ਇੱਕ ਪੰਜਾਬੀ ਗੀਤ ਸੁਣਾਉਂਦੀ ਹਾਂ, ਮੈਨੂੰ ਬਹੁਤ ਚੰਗਾ ਲੱਗਦਾ।

0: ਕਿਆ ਬਾਤ ਹੈ, ਬਹੁਤ ਅੱਛੇ ਅਮਰ ਸਿੰਘ।
1: ਥੈਂਕ ਯੂ
0: ਅਸੀਂ
1: ਥੈਂਕ
0: ਇਹ
1: ਯੂ।
0: ਕਹਾਂਗੇ ਕਿ ਸਾਡਾ ਦਿਲ ਨਹੀਂ ਉਹ ਭਰਦਾ, ਗਾਣਾ ਸੁਣਨਾ ਤੁਹਾਡੇ ਕੋਲੋਂ ਇੱਕ ਹੋਰ ਜ਼ਰੂਰ ਅੜੀਓ।
1: ਥੈਂਕ ਯੂ ਜੀ, ਥੈਂਕ ਯੂ।
0: ਬਹੁਤ ਹੀ ਪਿਆਰਾ, ਬਹੁਤ ਹੀ ਮਿੱਠਾ ਗਾਣੇ ਹੋ। ਮਨ ਤੇ ਮੋਇਆ ਗਿਆ ਹੋਣਾ ਭੁਪਿੰਦਰ ਸਿੰਘ ਜੀ ਜਦੋਂ ਇਹਨਾਂ ਦੀ ਆਵਾਜ਼ ਸੁਣੀ ਹੋਣੀ ਹੈ।
2: ਹਾਂਜੀ ਹਾਂਜੀ, ਸਾਡੀ ਇੰਗੇਜਮੈਂਟ ਦੇ ਬਾਅਦ ਹੋਰ ਮੈਰਿਜ ਦੇ ਵਿੱਚ ਜਿਹੜੇ 4 ਮਹੀਨੇ ਸਗੇ, ਮੈਂ ਬਹੁਤ ਗਾਣੇ ਸੁਣੇ।
0: ਅੱਛਾ,
2: ਜਦ ਵੀ ਅਸੀਂ ਮਿਲੀ ਦਾ ਸਕੇ ਇਹ ਤਾਂ ਅਸੀਂ ਗਾਣੇ ਹੀ ਸੁਣੀ ਦੇ ਸਕੇ।
0: ਤੇ ਕਦੇ ਸੁਣਾਇਆ ਵੀ ਤੁਸੀਂ?
2: ਨਹੀਂ, ਮੈਨੂੰ ਮਿਊਜ਼ਿਕ ਦਾ ਬਿਲਕੁਲ ਨਾ ਤਾਂ ਸ਼ੌਕ ਹੈ ਨਾ ਹੀ ਗਾਣਾ ਆਉਂਦਾ ਆ।
0: ਨਹੀਂ ਪਰ ਹੁਣ ਤੇ ਸ਼ੌਕ ਪੈਦਾ ਹੋ ਗਿਆ ਹੋਣਾ, ਜਦੋਂ ਇੰਨੀ ਸੋਹਣੀ ਘਰ ਵਾਲੀ ਹੋਵੇ, ਇੰਨਾ ਸੋਹਣਾ ਗਾਉਂਦੀ ਹੋਵੇ।
2: ਨਹੀਂ, ਇੰਨਾ ਵੱਡਾ ਕੰਪੀਟੀਸ਼ਨ ਹੋਏ ਤਾਂ ਸ਼ੌਕ ਕਿਤੇ, ਫਿਰ ਇਹਦੀ ਬਸ ਗਾਣੇ ਹੀ ਸੁਣੇ ਆ।
0: ਅੱਛਾ ਅੱਛਾ ਅੱਛਾ, ਕਦੀ ਆਪਣੀ ਪਸੰਦ ਵੀ ਇਹਨਾਂ ਨੂੰ ਦੱਸੀ ਕਿ ਮੈਨੂੰ ਇਹ ਗਾਣਾ ਚੰਗਾ ਲੱਗਦਾ ਸੁਣਾ?
2: ਇਹਦੇ ਕਈ ਅੱਛੇ ਗਾਣੇ ਹੈ ਜਿਹੜੇ ਉਹ ਮੈਂ ਕਈ ਵਾਰ ਜਦ ਪੁੱਛਦੀ ਆ ਤੇ ਫਿਰ ਅਸੀਂ ਦੱਸ ਦੇਦਾ ਸੀ ਕਿ ਅੱਛਾ ਇਹ ਵਾਲਾ।
0: ਵੈਸੇ ਤੁਹਾਡਾ ਫੇਵਰਟ ਸੌਂਗ ਕਿਹੜਾ?
2: ਇੱਕ ਤਾਂ ਇਹਨਾਂ ਨੇ ਇਹੀ ਸੁਣਾਤਾ, ਦੂਜਾ ਇੱਕ ਪੰਜਾਬੀ ਦਾ ਹੋਰ ਹੈ ਫੁਲਕਾਰੀ, ਕੱਢਣੀ ਹੈ ਫੁਲਕਾਰੀ
1: ਮੇਰੇ
2: ਮਾਹੀ ਨੇ ਆਉਣਾ, ਉਹ ਵੀ ਇਹ ਦੋ ਗਾਣੇ ਮੈਨੂੰ ਬਹੁਤ ਚੰਗੇ ਲੱਗਦੇ।
0: ਵਾਹ ਜੀ ਵਾਹ, ਇਹ ਸਿਰਫ ਬਾਕੀ ਸਮਾਂ ਤਾਂ ਤੁਸੀਂ ਨਾਲ ਹੀ ਰਹੇ ਹੋ, ਇੱਕੋ ਵਾਰੀ ਹੋਇਆ ਹੋਣਾ ਜਦੋਂ ਜਿੱਥੇ ਫੈਮਿਲੀ ਨਾਲ ਨਹੀਂ ਸੀ ਜਾ ਸਕਦੀ, ਉਦੋਂ ਹੀ ਸੇਵੀਆਂ ਵਾਲਾ ਗਾਣਾ ਵੀ ਤੁਹਾਡੀ ਜ਼ੁਬਾਨ ਦੇ ਉੱਤੇ ਵਾਰ ਵਾਰ ਆਇਆ ਹੋਣਾ ਕਿ ਚੰਨ ਮਾਹੀ ਮੇਰਾ ਦੂਰ ਚਲਾ ਗਿਆ।
1: ਬਿਲਕੁਲ ਬਿਲਕੁਲ।
0: ਤੇ ਦੂਸਰਾ ਫੁਲਕਾਰੀ ਵਾਲਾ, ਅੱਛਾ ਫੁਲਕਾਰੀ ਪਸੰਦ ਹੈ ਤੁਹਾਨੂੰ?
1: ਬਹੁਤ ਬਹੁਤ ਪਸੰਦ ਹੈ, ਔਰ ਮੈਂ ਫੁਲਕਾਰੀਆਂ ਪਾਈਆਂ ਵੀ ਬਹੁਤ ਹੈ।
0: ਅੱਛਾ, ਕੱਢੀ ਵੀ ਹੈ ਕਦੀ?
1: ਕੱਢਣ ਦਾ ਮੌਕਾ ਨਹੀਂ ਮਿਲਿਆ
0: ਜੀ,
1: ਉਹ ਸਿੱਖਿਆ ਵੀ ਨਹੀਂ
0: ਜੀ ਜੀ,
1: ਬਸ ਪੜ੍ਹਦੇ ਰਹਿ ਗਏ ਔਰ ਗਾਉਂਦੇ ਰਹਿ ਗਏ।
0: ਅਮਰ ਸਿੰਘ ਜੀ, ਸ਼ਾਦੀ ਤੋਂ ਬਾਅਦ ਤੁਸੀਂ ਕਿਹਾ ਕਿ ਮੇਰੀ ਜਿੱਥੇ ਜਿੱਥੇ ਇਹਨਾਂ ਦੀ ਪੋਸਟਿੰਗ ਰਹੀ ਮੈਂ ਨਾਲ ਹੀ ਰਹੀ ਇਹਨਾਂ ਦੇ। ਵੈਸੇ ਸਹੁਰਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ?

0: ਸੀ ਆਪਣੇ ਬੱਚਿਆਂ ਨੂੰ ਬਹੁਤ ਸਹੀ ਪਾਸੇ ਤੋਰਿਆ। ਤਾਂ ਵਿਆਹ ਤੋਂ ਬਾਅਦ ਬਹੁਤ ਘੱਟ ਮੌਕੇ ਮਿਲੇ ਕੀਰਤਨ ਕਰਨ ਦੇ, ਬਟ ਜਦੋਂ ਵੀ ਮੌਕਾ ਮਿਲਦਾ ਕਿਧਰੇ ਗੁਰਦੁਆਰੇ 'ਚ ਫੰਕਸ਼ਨ ਹੋ ਰਿਹਾ ਹੁੰਦਾ ਤਾਂ ਮੈਂ ਜ਼ਰੂਰ ਕਰਦੀ ਹਾਂ।
1: ਜੀ
0: ਹਾਂਜੀ,
1: ਔਰ ਹੁਣ ਅਸੀਂ ਜਾਣਨਾ ਚਾਹਾਂਗੇ ਕਿ ਜਿੱਦਾਂ ਆਪਾਂ ਘੁੰਮਣ ਫਿਰਨ ਦੇ ਸ਼ੌਕੀਨ ਦੀ ਗੱਲ ਕੀਤੀ ਸੀ, ਤਕਰੀਬਨ ਤਕਰੀਬਨ ਸਾਰਾ ਭਾਰਤ ਘੁੰਮ ਲਿਆ?
0: ਆਲਮੋਸਟ, ਆਈ ਥਿੰਕ ਗੁਜਰਾਤ ਨੂੰ ਛੱਡ ਕੇ ਆਈ ਥਿੰਕ ਇਹਨਾਂ ਦੀ ਸਾਰੀ ਜਗ੍ਹਾ ਪੋਸਟਿੰਗ ਰਹੀ ਹੈ। ਈਸਟ 'ਚ ਵੀ ਰਹੀ ਹੈ, ਸ਼ਿਲੋਂਗ ਅਸੀਂ ਗਏ, ਸ਼੍ਰੀਨਗਰ ਗਏ, ਉਦੋਂ ਕਾਫੀ ਪੀਕ 'ਤੇ ਟੈਰਰਿਜ਼ਮ ਸੀ 99 ਦੇ ਵਿੱਚ, ਬਟ ਅਸੀਂ ਉਦੋਂ ਵੀ ਸ਼੍ਰੀਨਗਰ ਬਹੁਤ ਘੁੰਮਿਆ। ਫਿਰ ਅਸੀਂ ਬਿਦਰ ਗਏ, ਮਤਲਬ ਆਈ ਥਿੰਕ ਆਲਮੋਸਟ ਆਲ ਕੋਰਨਰਸ ਅਸੀਂ ਟੱਚ ਕੀਤੇ ਸਿਵਾਏ ਗੁਜਰਾਤ ਸੈਕਟਰ ਨੂੰ ਛੱਡ ਕੇ। ਉਹ ਇਹ ਤਾਂ ਗਏ ਹੋਣਗੇ, ਮੈਂ ਨਹੀਂ ਗਈ ਹਾਂ।
1: ਫੋਰਨ ਦੀ ਇੱਛਾ ਜਾਗੀ ਕਦੀ ਘੁੰਮ ਕੇ ਆਈਏ?
0: ਫੋਰਨ ਗਏ, ਪਹਿਲੀ ਵਾਰ ਜਦੋਂ ਗਏ ਸੀ ਤਾਂ ਮੇਰੇ ਬ੍ਰਦਰ ਇਨ ਲਾਅ ਦੇ ਕੋਲ ਹੀ ਗਏ ਸੀ ਅਸੀਂ। ਆ ਹੁਣੇ ਪਿਛਲੇ ਸਾਲ ਹੀ ਅਸੀਂ 24 ਵਿੱਚ ਆਪਣੇ ਬੱਚਿਆਂ ਕੋਲ ਹੋ ਕੇ ਆਏ ਹਾਂ
1: ਜੀ।
0: ਤਾਂ ਉਹ ਇੱਕ ਅਲੱਗ ਹੀ ਦੁਨੀਆ। ਹਾਂਜੀ
1: ਜੀ,
0: ਉੱਥੇ ਨਾਲੇ ਆਪਣੇ ਬੱਚਿਆਂ ਕੋਲ ਗਏ ਸੀ ਤਾਂ ਹੋਰ ਆਨੰਦ ਆਇਆ
1: ਜੀ।
0: ਉਹਨਾਂ ਨਾਲ ਰਹਿ ਕੇ, ਉਹਨਾਂ ਨਾਲ ਨਵੀਆਂ ਜਗ੍ਹਾਵਾਂ 'ਤੇ ਅਸੀਂ ਘੁੰਮੇ
1: ਜੀ,
0: ਇੰਜੋਏ ਕੀਤਾ
1: ਜੀ ਜੀ,
0: ਜ਼ਿਆਦਾ ਮਜ਼ਾ,
1: ਜ਼ਿਆਦਾ ਚੰਗਾ ਲੱਗਿਆ। ਭੁਪਿੰਦਰ ਸਿੰਘ ਜੀ, ਤੁਸੀਂ ਕਿਹਾ ਕਿ ਮੇਰੀ ਪਸੰਦ ਦੇ ਗੀਤ ਵੀ ਗੁਣਗੁਣਾ ਲੈਂਦੇ ਨੇ, ਠੀਕ ਹੈ, ਅਸੀਂ ਤਾਂ ਇਹਨਾਂ ਕੋਲੋਂ ਸੁਣ ਲਿਆ, ਇਹਨਾਂ ਨੇ ਆਪਣੀ ਪਸੰਦ ਦਾ ਸੁਣਾਤਾ, ਹੁਣ ਤੁਸੀਂ ਇਹਨਾਂ ਨੂੰ ਜ਼ਰਾ ਕੁ ਫਰਮਾਇਸ਼ ਕਰੋ ਕਿ ਇਹ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਲਈ ਸੁਣਾਉਣ। ਚੰਗੀ ਤਰੀਕੇ ਕਹੋ ਨਾ ਜੀ, ਪਿਆਰ ਨਾਲ, ਮੁਹੱਬਤ ਨਾਲ।
2: ਇਹ ਮੈਰਿਜ ਦੇ ਬਾਅਦ ਇਹ ਗਾਣਾ ਕਾਫੀ ਗਾਉਂਦੀ ਹੁੰਦੀ ਸੀ, ਚਾਂਦ ਸਾ ਮੁਖੜਾ ਕਿਉਂ ਸ਼ਰਮਾਇਆ।
1: ਅੱਛਾ,
2: ਮੈਨੂੰ ਗਾਣਾ ਤਾਂ ਨਹੀਂ ਆਉਂਦਾ, ਬਟ ਇਹੀ ਗਾਉਂਦੀ ਸੀਗੀ
1: ਜੀ ਜੀ। ਤੁਸੀਂ ਕਿਹਾ ਕਿ ਮੇਰਾ ਇੱਕ ਪੰਜਾਬੀ ਗਾਣਾ ਵੀ ਬੜਾ ਪਸੰਦੀਦਾ ਰਿਹਾ, ਇਹ ਬਹੁਤ ਫੁਲਕਾਰੀ ਵਾਲਾ ਗਾਣਾ ਹੁੰਦਾ ਸੀ।
2: ਕਢਣੀ ਹੈ ਫੁਲਕਾਰੀ ਮੇਰੇ ਮਾਹੀ ਨੇ ਆਉਣਾ।
1: ਅੱਛਾ,
2: ਪੰਜਾਬੀ ਗਾਣਾ ਕਾਫੀ ਆਉਂਦੀ ਸੀ ਤਾਂ ਮੈਂ ਵੀ ਕਾਫੀ ਚਾਅ ਨਾਲ ਸੁਣਦਾ ਹੁੰਦਾ ਸੀਗਾ
1: ਜੀ। ਹੁਣ ਦੇਖੋ ਜੀ, ਦੋ ਗਾਣੇ ਇਹਨਾਂ ਨੇ ਆਪਣੀ ਚੁਆਇਸ ਦੇ ਦੱਸ ਦਿੱਤੇ ਨੇ, ਹੁਣ ਤੁਸੀਂ ਦੱਸੋ ਕਿਹੜੀ ਫਰਮਾਇਸ਼ ਇਹਨਾਂ ਦੀ ਪੂਰੀ ਕਰੋਗੇ?
0: ਮੈਨੂੰ ਲੱਗਦਾ ਇੱਕ ਪੰਜਾਬੀ ਮੈਂ ਗਾ ਚੁੱਕੀ ਹਾਂ, ਤਾਂ ਥੋੜ੍ਹਾ ਜਿਹਾ ਹਿੰਦੀ ਗੁਣਗੁਣਾ ਦਿੰਦੇ
1: ਜੀ ਜੀ।
0: ਚਾਂਦ ਸਾ ਮੁਖੜਾ ਕਿਉਂ ਸ਼ਰਮਾਇਆ, ਚਾਂਦ ਸਾ ਮੁਖੜਾ ਕਿਉਂ ਸ਼ਰਮਾਇਆ, ਆਖ ਮਿਲੀ ਔਰ ਦਿਲ ਘਬਰਾਇਆ, ਚਾਂਦ ਸਾ ਮੁਖੜਾ ਕਿਉਂ ਸ਼ਰਮਾਇਆ, ਝੁੱਕੇ ਚੰਚਲ ਦੇ ਨਾ ਇੱਕ ਝਲਕੀ ਦਿਖਲਾ ਕੇ,

0: ਪਿਆ ਕਿ ਇੱਥੇ ਰਹਿਣਾ ਜਾਂ ਇਹਨਾਂ ਦੇ ਨਾਲ ਜਾਣਾ। ਉਹ ਮੇਰੇ ਖਿਆਲ ਸਭ ਤੋਂ ਵੱਡਾ ਡਿਸੀਜਨ ਮੈਂ ਲਿੱਤਾ ਕਿ ਨਹੀਂ, ਫੈਮਿਲੀ ਲਾਈਫ ਨਹੀਂ ਅਪਸੈਟ ਕਰਨੀ ਹੈ। ਉਹ ਬਹੁਤ ਵਧੀਆ ਡਿਸੀਜਨ ਲਿੱਤਾ। ਐਂਡ ਫਿਰ ਮੈਂ ਜਿਹੜੇ ਆਪਣੇ ਸਟੇਸ਼ਨਸ ਦੇ ਅੰਦਰ KV ਹੁੰਦੇ ਸੀ ਜਾਂ AFO ਸਕੂਲ ਹੁੰਦੇ ਸੀ, ਉੱਥੇ ਮੈਂ ਜੋਬ ਕਰਨਾ ਸ਼ੁਰੂ ਕੀਤਾ ਅਤੇ ਇੱਕ ਦੋ ਸਟੇਸ਼ਨਸ 'ਚ ਕੀਤਾ। ਬਟ ਫਿਰ ਮੇਰਾ ਬੇਟਾ ਵੱਡਾ ਹੋ ਰਿਹਾ ਸੀ, ਮੈਨੂੰ ਲੱਗਦਾ ਸੀ ਕਿ ਉਹਨੂੰ ਮੇਰੀ ਲੋੜ ਹੈ। ਫਿਰ ਮੈਂ ਛੱਡ ਦਿੱਤੀ ਜੋਬ, ਫਿਰ ਮੈਂ ਬਿਲਕੁਲ ਘਰ ਦੇ ਵਿੱਚ ਹੀ ਆਪਣੇ ਆਪ ਨੂੰ ਰੁਝਾ ਲਿਆ। ਹਾਂਜੀ
1: ਹੁਣ ਗੱਲ ਹੋਈ ਸੀਗੀ ਕਿ ਫੁਲਕਾਰੀ ਗੀਤ ਵੀ ਇਹਨਾਂ ਨੂੰ ਬੜਾ ਪਸੰਦ ਹੈ,
0: ਹਾਂਜੀ ਹੈ
1: ਨਾ,
0: ਹਾਂਜੀ,
1: ਅਤੇ ਚੱਲਦੇ ਚੱਲਦੇ ਕਿਉਂ ਨਾ ਫਿਰ ਫੁਲਕਾਰੀ ਹੋ ਜਾਵੇ।
0: ਬਿਲਕੁਲ ਜੀ ਬਿਲਕੁਲ। ਮੇਰੇ ਭਾਬੀ ਜੀ ਨੇ, ਮੇਰੇ ਬ੍ਰਦਰ ਨੇ, ਉਹਨਾਂ ਨੂੰ ਵੀ ਇਹ ਗਾਣਾ ਬਹੁਤ ਪਸੰਦ ਹੈ, ਤਾਂ ਮੈਂ ਉਹਨਾਂ ਨੂੰ ਡੈਡੀਕੇਟ ਕਰਨਾ ਚਾਹਾਂਗੀ ਇਹ ਗਾਣਾ। ਕੱਢਣੀ ਏ ਫੁਲਕਾਰੀ ਮੇਰੇ ਮਾਹੀ ਨੇ ਆਉਣਾ,
1: ਓਏ ਹੋਏ,
0: ਨੀ ਮੈਂ

0: ਨੇ, ਉਹਨਾਂ ਦੀ ਦੇਖ ਰੇਖ ਕਰਨਾ, ਉਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਮਹਿਮਾਨ ਗੁਰੂਆਂ ਦੇ ਪ੍ਰੋਗਰਾਮ 'ਚ ਸਾਡੇ ਅੱਜ ਦੇ ਮਹਿਮਾਨ ਬਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ,
2: ਬਹੁਤ ਬਹੁਤ ਧੰਨਵਾਦ
1: ਜੀ।
3: ਜੀ, ਹੁਣੇ ਅਸੀਂ ਸੁਣ ਰਹੇ ਸੀਗੇ ਮਹਿਮਾਨ ਬਰੂਹਾਂ ਦੇ ਤਹਿਤ ਭੁਪਿੰਦਰ ਸਿੰਘ ਜੀ ਅਤੇ ਅਮਰ ਸਿੰਘ ਕੌਰ ਹੋਰਾਂ ਨੂੰ। ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਆਪਸੀ ਤਾਲਮੇਲ ਔਰ ਜਿਹੜਾ ਵੀ ਫੈਸਲਾ ਲੈਣਾ ਹੈ ਕਦੇ ਵੀ ਉਹ ਕਾਹਲੀ 'ਚ ਨਹੀਂ ਲੈਣਾ, ਥੋੜ੍ਹਾ ਠਹਿਰਾਵ ਦਿਓ, ਇੱਕ ਦੂਸਰੇ ਨਾਲ ਸਲਾਹ ਕਰੋ, ਮਸ਼ਵਰਾ ਕਰੋ ਅਤੇ ਫਿਰ ਹੀ ਕਿਸੇ ਕੰਕਲੂਜਨ 'ਤੇ ਪਹੁੰਚੋ।
1: ਬਿਲਕੁਲ ਜੀ, ਜਦੋਂ ਵੀ ਅਸੀਂ ਇਸ ਸਿਲਸਿਲੇ ਤਹਿਤ ਇਹਨਾਂ ਜੋੜੀਆਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤਾਂ ਇਹਨਾਂ ਦੇ ਜੋ ਸਾਥ ਦੇ ਇਹਨਾਂ ਤਜ਼ਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਅਸੀਂ ਉਸ ਇਹਨਾਂ ਮੁਲਾਕਾਤਾਂ ਤੋਂ ਸਿੱਖ ਕੇ ਆਪਣੇ ਜ਼ਿੰਦਗੀ ਦੇ ਵਿੱਚ ਵੀ ਇੱਕ ਚੰਗਾ ਬਦਲਾਅ ਲੈ ਕੇ ਆ ਸਕਦੇ ਹਾਂ, ਕਿਉਂਕਿ ਕਹਿੰਦੇ ਨੇ ਕਿ ਦੂਸਰਿਆਂ ਦੇ ਤਜ਼ਰਬੇ ਤੋਂ ਸਿੱਖ ਕੇ ਇਨਸਾਨ ਜ਼ਿਆਦਾ ਸਿੱਖਦਾ ਹੈ।
3: ਜੀ ਬਿਲਕੁਲ, ਅਤੇ ਜਦੋਂ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਅਤੇ ਅਸੀਂ ਉਹਨਾਂ ਨੇ ਦੋ ਗੀਤ ਵੀ ਛੋਟੇ ਛੋਟੇ ਸਾਨੂੰ ਸੁਣਾਏ।
1: ਜੀ ਬਿਲਕੁਲ ਜੀ, ਅਤੇ ਹੁਣ ਇਸ ਖੂਬਸੂਰਤ ਮੁਲਾਕਾਤ ਤੋਂ ਬਾਅਦ ਅਸੀਂ ਵੀ ਆਪਣੇ ਸਰੋਤਿਆਂ ਨੂੰ ਗੀਤ ਸੁਣਾਉਣ ਵਾਲੇ ਹਾਂ ਅਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।

ਮਿਹਰਬਾਨ ਦੋਸਤੋ, ਮੈਂ ਆਪ ਸਭ ਸੂਝਵਾਨ ਸਰੋਤਿਆਂ ਤੇ ਦਰਸ਼ਕਾਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਨਿਮਾਣੇ ਜੇ ਮਾਣ ਨੂੰ ਮਾਣ ਬਖਸ਼ਿਆ ਹੈ। ਤੇ ਮੇਰੀ ਵੀ ਆਪ ਸਭ ਲਈ ਇਹੋ ਦੁਆ ਹੈ, ਜਿਹੜਾ ਅੱਜ ਤੱਕ ਹੋਇਆ ਨਾ ਹੋਵੇ, ਮੈਂ ਐਸਾ ਤੁਹਾਨੂੰ ਪਿਆਰ ਦਿਆਂ। ਮੇਰੀ ਉਮਰ ਹਜ਼ਾਰਾਂ ਸਾਲ ਹੋਵੇ, ਹਰ ਸਾਲ ਤੁਹਾਡੇ ਤੋਂ ਵਾਰ ਦਿਆਂ। ਸੋ ਗੀਤ ਪੇਸ਼ ਹੈ ਕਿ ਜਦੋਂ ਦਿਲਾਂ ਦੀ ਵਹੀ ਤੇ ਇਸ਼ਕ ਦੇ ਖਾਤੇ ਖੁੱਲ੍ਹਦੇ ਨੇ ਤੇ ਹਰ ਦਿਲ 'ਚੋਂ ਆਵਾਜ਼ ਕੀ ਨਿਕਲਦੀ ਹੈ।

0: ਜੀ, ਇਸ ਖੂਬਸੂਰਤ ਗੀਤ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ।
1: ਗੀਤ ਇੰਨਾ ਵਧੀਆ ਤੁਸੀਂ ਸੁਣਾਇਆ ਹੈ ਨਾ ਪੂਨਮ ਜੀ, ਮਤਲਬ
0: ਜੀ
1: ਜਿਹਨੂੰ ਕਹਿੰਦੇ ਨਾ ਕਾਫੀ ਦੇਰ ਬਾਅਦ ਇੰਨਾ ਵਧੀਆ ਗੀਤ ਮੈਂ ਸੁਣਿਆ। ਔਰ ਜਿਹੜੇ ਪੁਰਾਣੇ ਗੀਤ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਡੂੰਘਾਈ ਹੁੰਦੀ ਹੈ ਪਿਆਰ ਨੂੰ ਲੈ ਕੇ,
0: ਬਿਲਕੁਲ
1: ਅਤੇ ਕੁਝ ਗੀਤਾਂ ਦੇ ਜ਼ਰੀਏ ਹੀ ਇਹੋ ਜਿਹੇ ਅਲਫਾਜ਼ ਕਹੇ ਜਾ ਸਕਦੇ ਨੇ ਜਿਹੜੇ ਦਿਲ ਦੇ ਵਿੱਚ ਹੁੰਦੇ ਨੇ, ਅਤੇ ਅਸੀਂ ਆਪਸੀ ਪਿਆਰ ਦੀ ਜਿਹੜੀ ਸਾਂਝ ਹੈ ਉਹ ਪਾਈ ਰੱਖਦੇ ਹਾਂ। ਅਤੇ ਗੀਤਾਂ ਦਾ ਜਿਹੜਾ ਸਿਲਸਿਲਾ ਹੈ ਇਸ ਤਰ੍ਹਾਂ ਹੀ ਤੁਹਾਨੂੰ ਵਧੀਆ ਵਧੀਆ ਗੀਤ ਅਸੀਂ ਸੁਣਾਉਂਦੇ ਵੀ ਰਹਾਂਗੇ ਅੱਗੇ ਵੀ। ਅਤੇ ਪੂਨਮ ਜੀ ਤੁਸੀਂ ਸਿਲਸਿਲੇ ਦੀ ਗੱਲ ਕੀਤੀ, ਅਤੇ ਅੱਜ ਸੋਮਵਾਰ ਦਾ ਦਿਨ ਹੈ
0: ਜੀ,
1: ਅਤੇ ਇੱਕ ਹੋਰ ਵੀ ਖਾਸ ਸਿਲਸਿਲਾ ਹੁੰਦਾ ਹੈ।
0: ਬਿਲਕੁਲ ਜੀ, ਖਾਸ ਸਿਲਸਿਲਾ ਹੁੰਦਾ ਹੈ, ਸਾਡੀ ਰਸੋਈ ਨਾਲ ਜੁੜਿਆ, ਸਾਡੀ ਸਵਾਦ ਨਾਲ ਜੁੜਿਆ, ਸਾਡੀ ਸਿਹਤ ਦੇ ਨਾਲ ਜੁੜਿਆ, ਅਤੇ ਹਰ ਵਾਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਅਜਿਹੀ ਨਵੀਂ ਰੈਸਿਪੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਜੋ ਬਣਾਉਣ ਦੇ ਵਿੱਚ ਬਹੁਤ ਸਵਾਦਿਸ਼ਟ ਹੋਵੇ, ਆਸਾਨ ਹੋਵੇ, ਕੁਝ ਨਵੀਂ ਵੀ ਹੋਵੇ।
1: ਬਿਲਕੁਲ ਜੀ, ਔਰ ਪੌਸ਼ਟਿਕਤਾ ਦੀ ਤੁਸੀਂ ਗੱਲ ਕੀਤੀ ਹੈ, ਅਤੇ ਸਾਡੀਆਂ ਸਾਰੀਆਂ ਰੈਸਪੀਜ਼ ਇੱਦਾਂ ਦੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਾਫੀ ਸਾਰੀਆਂ ਅਜਿਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹਦੇ ਨਾਲ ਜਿਹੜੇ ਬੱਚੇ ਨੇ ਉਹ ਜਿੱਦਾਂ ਹਰੀਆਂ ਸਬਜ਼ੀਆਂ ਨਹੀਂ ਖਾਂਦੇ, ਅਤੇ ਅਸੀਂ ਉਹਨਾਂ ਨੂੰ ਕਹਿੰਦੇ ਨਾ ਕੁਛ ਵਿੱਚ ਮਾਵਾਂ ਘੋਟ ਕੇ ਪਾ ਦਿੰਦੀਆਂ ਨੇ,
0: ਜੀ
1: ਅਤੇ
0: ਜੀ
1: ਜਿਹਦੇ ਜ਼ਰੀਏ ਬੱਚਿਆਂ ਦਾ ਜਿਹੜਾ ਪੌਸ਼ਟਿਕ ਆਹਾਰ ਪੂਰਾ ਹੋ ਜਾਂਦਾ ਹੈ। ਅਤੇ ਅੱਜ ਦੀ ਵੀ ਅਜਿਹੀ ਅਸੀਂ ਇੱਕ ਕੋਸ਼ਿਸ਼ ਕੀਤੀ ਹੈ, ਅੱਜ ਦੀ ਜਿਹੜੀ ਰੈਸਪੀ ਹੈ, ਅੱਜ ਦਾ ਜਿਹੜਾ ਪਕਵਾਨ ਹੈ ਉਹ ਹੈ ਜੀ ਪਾਓ ਭਾਜੀ।
0: ਅੱਛਾ ਜੀ,
1: ਬਿਲਕੁਲ ਜੀ, ਇਹ ਹੈ ਤਾਂ ਵੈਸੇ ਮਹਾਰਾਸ਼ਟਰਾ ਦੀ, ਅਤੇ ਅਸੀਂ ਪੰਜਾਬੀਆਂ ਨੇ ਵੀ ਇਹਦੇ 'ਤੇ ਘਰ ਕਰ ਲਿਆ, ਕਿਉਂਕਿ ਪੰਜਾਬੀ ਕਿਸੇ ਗੱਲ ਤੋਂ ਪਿੱਛੇ ਨਹੀਂ ਰਹਿ ਸਕਦੇ, ਕਿਉਂਕਿ ਜਿਹੜੀ ਚੀਜ਼ ਹੈ ਬੱਚੇ ਸਭ ਜਗ੍ਹਾ 'ਤੇ ਇੱਕੋ ਜਿੱਕੇ ਹੀ ਨੇ, ਅਤੇ ਬੱਚੇ ਜਿਹੜੇ ਖਾਣ ਪੀਣ ਤੋਂ ਕਾਫੀ ਗੁਰੇਜ਼ ਕਰਦੇ ਨੇ, ਉਹਨਾਂ ਨੂੰ ਪੀਜ਼ੇ ਬਰਗਰ ਦਬ ਦਬ ਕੇ ਦੇ ਦਿਓ, ਅਤੇ ਜਦੋਂ ਖਾਣ ਦੀ ਵਾਰੀ ਆਉਂਦੀ ਹੈ ਪੌਸ਼ਟਿਕਤਾ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਤਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਨਹੀਂ ਨਾ ਨੁੱਕਰ ਸ਼ੁਰੂ ਹੋ ਜਾਂਦੀ ਹੈ। ਅਤੇ ਸ਼ੁਰੂ ਕਰਦੇ ਹਾਂ ਅੱਜ ਦੀ ਪਾਓ ਭਾਜੀ ਦੀ ਰੈਸਪੀ, ਜਿਹੜੀ ਕਿ ਪਾਓ ਤਾਂ ਤੁਹਾਨੂੰ ਬਾਜ਼ਾਰੋਂ ਹੀ ਲਿਆਉਣੇ ਪੈਣਗੇ,
0: ਜੀ,
1: ਅਤੇ ਜਿਹੜੀ ਭਾਜੀ ਹੈ ਉਹ ਅਸੀਂ ਬਣਾਉਂਦੇ ਹਾਂ ਘਰ। ਇਹਦੇ ਵਾਸਤੇ ਸਾਨੂੰ ਜਿਹੜਾ ਸਮਾਨ ਚਾਹੀਦਾ, ਸਾਨੂੰ ਚਾਹੀਦੇ ਆ ਆਲੂ, ਪਿਆਜ਼, ਟਮਾਟਰ, ਘੀਆ, ਗਾਜਰ, ਉਹਦੇ ਨਾਲ ਸਾਨੂੰ ਚੁਕੰਦਰ ਚਾਹੀਦੀ ਹੈ, ਮਟਰ ਚਾਹੀਦੇ ਨੇ, ਅਤੇ ਗੋਭੀ ਚਾਹੀਦੀ ਹੈ, ਸ਼ਿਮਲਾ ਮਿਰਚ ਚਾਹੀਦੀ ਹੈ। ਇਹ ਤੁਹਾਨੂੰ ਸੁਣਨ ਦੇ ਵਿੱਚ ਵੈਸੇ ਲੱਗ ਰਿਹਾ ਕਿ ਅਰਚਨਾ ਬਹੁਤ ਸਾਰੀਆਂ ਚੀਜ਼ਾਂ ਲਿਖਵਾ ਰਹੀ ਹੈ, ਬਟ ਇਹ ਰਸੋਈ 'ਚ ਆਮ ਤੌਰ 'ਤੇ ਸਾਡੇ ਕੋਲ ਪਈਆਂ ਹੀ ਹੁੰਦੀਆਂ।
0: ਬਿਲਕੁਲ ਜੀ, ਬਿਲਕੁਲ।
1: ਅਤੇ ਸ਼ਿਮਲਾ ਮਿਰਚ 'ਤੇ ਮੈਂ ਰੁਕੀ ਸੀਗੀ, ਅਤੇ ਸ਼ਿਮਲਾ ਮਿਰਚ ਤੋਂ ਅੱਗੇ ਸਾਨੂੰ ਚਾਹੀਦਾ ਹੈ ਮੱਖਣ, ਜਿਹੜਾ ਬਾਜ਼ਾਰ ਦਾ ਚਿੱਟਾ ਮੱਖਣ ਨਹੀਂ ਚਾਹੀਦਾ ਹੁੰਦਾ, ਅਗਰ ਪੀਲਾ ਵਾਲਾ ਜਿਹੜਾ ਮੱਖਣ ਹੈ ਉਹ ਜ਼ਿਆਦਾ ਇਸ ਚੀਜ਼ ਨੂੰ, ਇਸ ਭਾਜੀ ਨੂੰ ਹੋਰ ਵੀ ਸਵਾਦਲਾ ਬਣਾ ਦਿੰਦਾ। ਨਮਕ ਚਾਹੀਦਾ ਸਾਨੂੰ, ਉਹਦੇ ਨਾਲ ਚਾਹੀਦੀ ਹੈ ਸਾਨੂੰ ਦੇਗੀ ਮਿਰਚ ਚਾਹੀਦੀ ਹੈ, ਪਾਓ ਭਾਜੀ ਮਸਾਲਾ ਚਾਹੀਦਾ ਹੈ। ਅਤੇ ਸਬਜ਼ੀਆਂ ਦੇ ਵਿੱਚ ਮੈਂ ਦੋ ਕੁ ਚੀਜ਼ਾਂ ਛੱਡ ਗਈ ਸੀ, ਅਤੇ ਉਹ ਵੀ ਲਿਖਵਾ ਹੀ ਦਿੰਦੀ ਹਾਂ ਸਾਰੀਆਂ ਭੈਣਾਂ ਨੂੰ। ਉਹ ਹੈ ਜੀ, ਸਾਨੂੰ ਲਸਣ ਚਾਹੀਦਾ ਹੈ, ਧਨੀਆ ਚਾਹੀਦਾ ਹੈ, ਅਤੇ ਨਾਲ ਨਾਲ ਸਾਨੂੰ ਹਰੀ ਮਿਰਚ ਅਤੇ ਨਿੰਬੂ ਦਾ ਵੀ ਅਸੀਂ ਇਸਤੇਮਾਲ ਇਹਦੇ ਵਿੱਚ ਕਰਨਾ, ਅਤੇ ਸਾਨੂੰ ਉਹਨਾਂ ਦੀ ਵੀ ਜ਼ਰੂਰਤ ਪੈਣ ਵਾਲੀ ਹੈ
0: ਜੀ।
1: ਹੁਣ ਅਸੀਂ ਕੀ ਕਰਨਾ ਜੀ, ਸਭ ਤੋਂ ਪਹਿਲਾਂ ਤਾਂ 5-6 ਛੋਟੇ ਛੋਟੇ ਸਾਈਜ਼ ਦੇ ਜਿਹੜੇ ਆਲੂ ਨੇ ਉਹਨਾਂ ਨੂੰ ਤੁਸੀਂ ਉਬਲਣ ਵਾਸਤੇ ਵੱਖਰਾ ਹੀ ਰੱਖਣਾ ਹੈ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਲੂ ਜਲਦੀ ਪੱਕ ਜਾਂਦੇ ਨੇ, ਅਤੇ ਜਿਹੜੀਆਂ ਸਬਜ਼ੀਆਂ ਨੂੰ ਅਸੀਂ ਉਬਾਲਣਾ ਅਤੇ ਉਹ ਕੱਚੀਆਂ ਰਹਿ ਜਾਂਦੀਆਂ ਨੇ, ਇਸ ਕਰਕੇ ਅਸੀਂ ਸਬਜ਼ੀਆਂ ਅਤੇ ਆਲੂ ਨੂੰ ਅਲੱਗ ਅਲੱਗ ਹੀ ਉਬਾਲਾਂਗੇ।
0: ਠੀਕ ਹੈ,
1: ਸਭ ਤੋਂ ਪਹਿਲਾਂ ਅਸੀਂ 5-6 ਜਿਹੜੇ ਆਲੂ ਨੇ ਸਾਈਜ਼ ਦੇ ਉਹਨਾਂ ਨੂੰ ਅਸੀਂ, ਔਰ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ, ਆਲੂ ਇੱਕੋ ਹੀ ਸਾਈਜ਼ ਦੇ ਹੋਣ ਤਾਂ ਬਹੁਤ ਹੀ ਵਧੀਆ ਚੀਜ਼ ਹੈ
0: ਜੀ,
1: ਅਤੇ ਉਹ ਉਬਲਣ ਦੇ ਵਿੱਚ ਤੁਹਾਨੂੰ ਆਸਾਨੀ, ਉਬਾਲਣ ਦੇ ਵਿੱਚ ਆਸਾਨੀ ਰਹੇਗੀ। ਤੁਸੀਂ ਉਹਨਾਂ ਨੂੰ ਉਬਾਲ ਲਿਆ, ਅਤੇ ਦੂਸਰੇ ਪਾਸੇ ਤੁਸੀਂ ਜਿਹੜਾ ਮੈਂ ਤੁਹਾਨੂੰ ਸਬਜ਼ੀਆਂ ਬੋਲੀਆਂ ਸੀਗੀਆਂ, ਘੀਆ, ਗਾਜਰ, ਮਟਰ, ਗੋਭੀ, ਸ਼ਿਮਲਾ ਮਿਰਚ, ਚੁਕੰਦਰ, ਅਤੇ ਇਹਨਾਂ ਨੂੰ ਤੁਸੀਂ ਬਰੀਕ ਬਰੀਕ ਛਿਲਕੇ, ਧੋ ਕੇ ਛਿਲਕੇ, ਅਤੇ

0: ਬਰੀਕ ਕੱਟ ਕੇ ਇਹਨਾਂ ਨੂੰ ਵੀ ਅਲੱਗ ਪ੍ਰੈਸ਼ਰ ਕੁੱਕਰ ਦੇ ਵਿੱਚ, ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ, ਥੋੜ੍ਹਾ ਇੰਨਾ ਕੁ ਪਾਣੀ ਪਾਉਣਾ ਕਿ ਉਹ ਆਸਾਨੀ ਦੇ ਨਾਲ ਉਬਲ ਸਕਣ। ਅਤੇ ਦੂਜੇ ਪਾਸੇ ਤੁਸੀਂ ਤਿਆਰੀ ਸ਼ੁਰੂ ਕਰ ਦੇਣੀ ਹੈ, ਪਿਆਜ਼ ਕੱਟ ਛੋਟੇ ਛੋਟੇ ਬਰੀਕ ਕੱਟਣੇ ਨੇ ਅਤੇ ਟਮਾਟਰ ਕੱਟਣੇ ਆ ਬਰੀਕ ਬਰੀਕ, ਅਤੇ ਨਾਲ ਤੁਸੀਂ ਲਸਣ ਕੱਟ ਲੈਣਾ ਬਰੀਕ ਬਰੀਕ, ਅਤੇ ਧਨੀਆ ਨੂੰ ਵੀ ਅਸੀਂ ਕੱਟ ਕੇ ਰੱਖ ਲਈਏ ਤਾਂ ਜ਼ਿਆਦਾ ਵਧੀਆ ਗੱਲ ਹੈ, ਕਿਉਂਕਿ ਗਾਰਨਿਸ਼ ਵਾਸਤੇ ਸਾਨੂੰ ਜ਼ਰੂਰਤ ਪੈਣੀ ਹੈ, ਅਤੇ ਪੂਰੀ ਤਿਆਰੀ ਅਸੀਂ ਕਰਕੇ ਰੱਖ ਹੀ ਲੈਂਦੇ ਹਾਂ। ਹੁਣ ਜੀ ਅਸੀਂ ਕੜਾਹੀ ਦੇ ਵਿੱਚ ਥੋੜ੍ਹਾ ਜਿਹਾ ਤੇਲ ਪਾਉਣਾ, ਤੇਲ ਤੁਸੀਂ ਅੱਛੀ ਕੁਆਲਿਟੀ ਦਾ, ਜਿਸ ਤਰ੍ਹਾਂ ਕਿ ਅਸੀਂ ਖਾਣ ਵਾਲਾ ਜਿਹੜਾ ਤੇਲ ਹੁੰਦਾ ਉਹਨੂੰ ਉਹਦਾ ਇਸਤੇਮਾਲ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਜਿਹਨੂੰ ਰਿਫਾਇੰਡ ਆਇਲ ਕਹਿ ਦਿੰਦੇ ਹਾਂ, 2 ਚਮਚ ਪਾਉਣੇ ਨੇ, ਬਹੁਤ ਜ਼ਿਆਦਾ ਨਹੀਂ ਪਾਉਣੇ, ਕਿਉਂਕਿ ਅਸੀਂ ਹੈਲਥ ਦਾ ਵੀ ਆਪਣੀ ਸਿਹਤ ਦਾ ਵੀ ਬਹੁਤ ਸਾਰਾ ਖਿਆਲ ਰੱਖਣਾ।
1: ਬਿਲਕੁਲ।
0: ਅਤੇ 2 ਚਮਚ ਅਸੀਂ ਜਿਹੜਾ ਰਿਫਾਇੰਡ ਆਇਲ ਉਹਦਾ ਇਸਤੇਮਾਲ ਕਰਨਾ ਕੜਾਹੀ ਦੇ ਵਿੱਚ ਪਾ ਕੇ। ਲਸਣ ਜਿਹੜਾ ਹੈ ਉਹਨੂੰ ਤੁਸੀਂ ਬਰੀਕ ਬਰੀਕ ਜਿਹੜਾ ਕੱਟਿਆ ਹੋਇਆ ਸੀਗਾ, ਅਤੇ ਤੁਸੀਂ ਉਹਦੀ ਵੈਸੇ ਪੇਸਟ ਵੀ ਬਣਾ ਕੇ ਪਾ ਸਕਦੇ ਹੋ, ਵੈਸੇ ਬਰੀਕ ਕੱਟੋਗੇ ਤਾਂ ਉਹਦਾ ਫਲੇਵਰ ਜ਼ਿਆਦਾ ਅੱਛਾ ਹੋਏਗਾ, ਅਤੇ ਉਹਨੂੰ ਪਾ ਕੇ ਹਲਕਾ ਜਿਹਾ ਤੁਸੀਂ ਭੁੰਨ ਲੈਣਾ। ਉਸ ਤੋਂ ਬਾਅਦ ਜਿਹੜੇ ਪਿਆਜ਼ ਅਸੀਂ ਲਿੱਤੇ ਸੀਗੇ ਬਰੀਕ ਬਰੀਕ ਕੱਟੇ ਹੋਏ ਨੇ, ਉਸ ਤੋਂ ਬਾਅਦ ਅਸੀਂ ਲਸਣ ਤੋਂ ਬਾਅਦ ਅਸੀਂ ਪਿਆਜ਼ ਪਾਉਣੇ ਨੇ, ਪਿਆਜ਼ ਵੀ ਜਦੋਂ ਥੋੜ੍ਹਾ ਜਿਹਾ ਗੋਲਡਨ ਰੰਗ ਦੇ ਵਿੱਚ ਹੋ ਜਾਣ, ਉਸ ਤੋਂ ਬਾਅਦ ਟਮਾਟਰ ਬਰੀਕ ਕੱਟੇ ਹੋਏ ਉਹ ਪਾ ਕੇ ਅਸੀਂ ਇਹਨੂੰ ਜ਼ਿਆਦਾ ਦੇਰ ਤੱਕ ਹੁਣ ਪਕਾਉਣਾ ਟਮਾਟਰ ਪਾਉਣ ਤੋਂ ਬਾਅਦ, ਤਾਂ ਜੋ ਇੱਕ ਪੇਸਟ ਜੀ ਤਰ੍ਹਾਂ ਬਣ ਜਾਏ, ਥੋੜ੍ਹਾ ਮਿੱਧਿਆ ਮਿੱਧਿਆ ਜਿਹਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ, ਉਹਦੇ ਵਿੱਚ ਇੱਕ ਪੂਰਾ ਇੱਕ ਸਾਰ ਜਿਹਾ ਹੋ ਜਾਏ, ਉਸ ਤਰੀਕੇ ਦੇ ਨਾਲ ਕਰ ਲੈਣਾ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਨਮਕ ਦਾ ਜਿਹੜਾ ਇਸਤੇਮਾਲ ਹੈ ਉਹ ਹੁਣੇ ਕਰ ਦੇਣਾ, ਤਾਂ ਜੋ ਨਮਕ ਦਾ ਇਸਤੇਮਾਲ ਇਸ ਕਰਕੇ ਅਸੀਂ ਪਹਿਲਾਂ ਕਰਦੇ ਹਾਂ, ਕਿਉਂਕਿ ਜਿਹੜੀਆਂ ਸਬਜ਼ੀਆਂ ਨੇ ਉਹ ਬੈਠ ਜਾਂਦੀਆਂ ਨੇ ਨਮਕ ਦੇ ਨਾਲ, ਅਤੇ ਉਹ ਇਕਸਾਰ ਹੋਣ ਦੇ ਵਿੱਚ ਸਾਨੂੰ ਆਸਾਨੀ ਹੋ ਜਾਂਦੀ ਹੈ। ਅਤੇ ਨਮਕ ਪਾ ਕੇ ਅਤੇ ਤੁਸੀਂ ਉਹਦੇ ਵਿੱਚ ਪਾ ਦੇਣੀ ਹੈ ਦੇਗੀ ਮਿਰਚ, ਅਤੇ ਨਾਲ ਤੁਸੀਂ ਪਾ ਦੇਣਾ ਹੈ ਉਹਦੇ ਵਿੱਚ ਪਾਓ ਭਾਜੀ ਮਸਾਲਾ
1: ਜੀ।
0: ਅਤੇ ਹੁਣ ਦੂਜੇ ਪਾਸੇ ਇਹਨੂੰ ਤੜਕੇ ਨੂੰ ਤੁਸੀਂ ਬਿਲਕੁਲ ਤਿਆਰ ਕਰ ਰਹੇ, ਮਹਿਕਾਂ ਦੇ ਨਾਲ, ਮਹਿਕ ਦੇ ਨਾਲ ਤੁਹਾਡਾ ਘਰ ਕੀ ਪੜੋਸੀਆਂ ਦੇ ਘਰ ਵੀ ਮਹਿਕਣ ਲੱਗ ਜਾਣੇ ਨੇ, ਅਤੇ ਜਦੋਂ ਉਹਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਏ ਮਸਾਲੇ ਭੁੰਨਣ ਦੀ, ਤਾਂ ਪਤਾ ਚੱਲ ਜਾਂਦਾ ਵੈਸੇ ਆਪਣੇ ਆਪ ਨੂੰ ਵੈਸੇ ਹੀ ਕਿ ਹੁਣ ਇਹ ਪੂਰੀ ਤਰ੍ਹਾਂ ਨਾਲ ਭੁੰਨਿਆ ਜਾ ਚੁੱਕਿਆ ਹੋਇਆ। ਅਤੇ ਦੂਜੇ ਪਾਸੇ ਜਿਹੜੇ ਅਸੀਂ ਆਲੂ ਉਬਾਲੇ ਸੀਗੇ ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਪੋਟੈਟੋ ਮੈਸ਼ਰ ਦੇ ਨਾਲ ਅਸੀਂ ਉਹਨੂੰ ਚੰਗੀ ਤਰ੍ਹਾਂ ਮਿੱਧ ਲੈਣਾ, ਅਤੇ ਜਿਹੜੀਆਂ ਸਬਜ਼ੀਆਂ ਸਾਰੀਆਂ ਇਕੱਠੀਆਂ ਉਬਾਲੀਆਂ ਸੀਗੀਆਂ ਉਹਨਾਂ ਨੂੰ ਵੀ ਮਿੱਧ ਲੈਣਾ। ਅਤੇ ਹੁਣ ਅਸੀਂ ਇਹਦੇ ਵਿੱਚ ਆਲੂ ਜਿਹੜੇ ਅਸੀਂ ਮਸਾਲਾ ਤਿਆਰ ਕਰ ਲਿਆ ਸੀਗਾ, ਜਿਹਦੀ ਮਹਿਕ ਆਉਣੀ ਸ਼ੁਰੂ ਹੋ ਗਈ ਸੀਗੀ, ਉਸ ਦੇ ਵਿੱਚ ਅਸੀਂ ਆਲੂ ਪਾ ਕੇ ਵੀ ਚੰਗੀ ਤਰ੍ਹਾਂ ਉਹਨੂੰ ਮੱਧਣਾ ਸ਼ੁਰੂ ਕਰ ਦੇਣਾ। ਇੱਕ ਨਾ ਅੱਜ ਕੱਲ੍ਹ ਪੂਨਮ ਜੀ, ਅੱਜ ਕੱਲ੍ਹ ਹੱਥ ਦੇ ਵਿੱਚ ਨਾ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿ ਅਸੀਂ ਕੜਛੀ ਦੇ ਨਾਲ ਹੀ ਮਿੱਧੀਏ, ਅੱਜ ਕੱਲ੍ਹ ਇੱਦਾਂ ਦੇ ਬੜੇ ਹੀ ਭਾਂਡੇ ਆ ਗਏ ਨੇ ਬਾਜ਼ਾਰ ਦੇ ਵਿੱਚ, ਜਿਹੜਾ ਬੜਾ ਆਸਾਨੀ ਦੇ ਨਾਲ ਤੁਸੀਂ ਉਹਨੂੰ ਉਹਦੇ ਵਿੱਚ ਹੀ ਕੜਾਹੀ ਦੇ ਵਿੱਚ ਪਾ ਕੇ ਹੀ ਉਹਦੇ ਨਾਲ ਤੁਸੀਂ ਉਹਨੂੰ ਇੱਕ ਮਿੱਧਣ ਵਾਲਾ ਹੁੰਦਾ, ਜਿੱਦਾਂ ਆਲੂ ਮੈਸ਼ ਹੋ ਜਾਂਦੇ ਆ ਆਰਾਮ ਦੇ ਨਾਲ, ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਜੇ ਕਿਤੇ ਵੀ ਕੋਈ ਗੱਠ ਰਹਿ ਗਈ ਹੈ ਉਹਦੀ। ਅਤੇ ਉਸ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਮਹੀਨ ਮਿੱਧਿਆ ਸੀਗਾ ਉਹਨੂੰ ਵੀ ਉਹਦੇ ਵਿੱਚ ਤੁਸੀਂ ਪਾ ਕੇ, ਅਤੇ ਇਹਨੂੰ ਤੁਸੀਂ 10 ਕੁ ਮਿੰਟ ਤੱਕ ਚੰਗੀ ਤਰ੍ਹਾਂ ਪਕਾਓ। ਅਤੇ ਜਿਹੜੀ ਪਾਓ ਭਾਜੀ ਹੈ ਵੈਸੇ ਤਾਂ ਉਹ ਤਿਆਰ ਹੈ, ਬਟ ਇਹਦੇ ਵਿੱਚ ਹੋਰ ਇਹਦੀ ਤਿਆਰੀ ਦੇ ਵਿੱਚ ਆਪਾਂ ਇਹਨੂੰ ਹੋਰ ਕਿੱਦਾਂ ਅੱਛਾ ਬਣਾ ਸਕਦੇ ਹਾਂ, ਸਵਾਦਲਾ ਬਣਾ ਸਕਦੇ ਹਾਂ। ਤੁਸੀਂ ਗੈਸ ਬੰਦ ਕਰਕੇ ਇਹਦੇ ਵਿੱਚ ਤਾਂ ਇੱਕ ਤਾਂ ਤੁਸੀਂ ਪਾਉਣਾ ਨਿੰਬੂ ਦਾ ਰਸ ਜਿਹੜਾ ਤੁਸੀਂ ਇੱਕ ਪਾਸੇ ਕੱਢ ਲਿਆ, ਔਰ ਧਿਆਨ ਰੱਖਣਾ ਕਿ ਉਹਦੇ ਵਿੱਚ ਕੋਈ ਗਿਟਕ ਨਾ ਹੋਵੇ ਨਿੰਬੂ ਦੀ। ਅਤੇ ਜਿਹੜਾ ਧਨੀਆ ਬਰੀਕ ਕੱਟਿਆ ਹੋਇਆ ਸੀ ਉਹਦੇ ਨਾਲ ਤੁਸੀਂ ਗਾਰਨਿਸ਼ ਕਰ ਸਕਦੇ ਹੋ। ਅਤੇ ਅਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ, ਅਤੇ ਇਸ ਕਰਕੇ ਜਿਹੜਾ ਮੱਖਣ ਹੈ ਉਹ ਜਿਹੜਾ ਬਾਜ਼ਾਰੀ ਮੱਖਣ ਜਿਹੜਾ ਪੀਲੇ ਰੰਗ ਦਾ ਹੁੰਦਾ ਹੈ, ਉਹ ਜਿਹੜਾ ਮੱਖਣ ਹੈ ਉਹਦੇ ਛੋਟੇ ਛੋਟੇ ਪੀਸਿਸ ਕੱਟ ਕੇ ਅਸੀਂ ਉਹਦੇ ਉੱਪਰ ਪਾ ਸਕਦੇ ਹਾਂ। ਇੱਕ ਤਾਂ ਆਪਣੀ ਸਿਹਤ ਦਾ ਵੀ ਖਿਆਲ ਹੋ ਗਿਆ, ਅਤੇ ਜਿਹੜਾ ਸਵਾਦ ਹੈ ਉਹ ਵੀ ਚੌਗਣਾ ਹੋ ਗਿਆ। ਅਤੇ ਜਦੋਂ ਤੁਸੀਂ ਸਰਵ ਕਰਨਾ ਹੈ ਅਤੇ ਤੁਸੀਂ ਬਾਜ਼ਾਰੋਂ ਪਾਓ ਲਿਆ ਕੇ ਉਹਨਾਂ ਨੂੰ ਗਰਮ ਕਰਕੇ ਉਹਦੇ ਨਾਲ ਵੀ ਦੇ ਸਕਦੇ ਹੋ। ਜੇ ਘਰ ਪਾਓ ਨਹੀਂ ਪਏ ਜਾਂ ਬਾਜ਼ਾਰ 'ਚ ਵੀ ਕਈ ਵਾਰੀ ਨਹੀਂ ਮਿਲਦੇ, ਤਾਂ ਤੁਸੀਂ ਬ੍ਰੈਡ ਦੇ ਨਾਲ ਵੀ ਇਹਨੂੰ ਖਾ ਸਕਦੇ ਹੋ। ਅਤੇ ਇਹਦੇ ਨਾਲ ਨਾਲ ਛੋਟੇ ਛੋਟੇ ਪਿਆਜ਼ ਕੱਟੇ ਹੋਏ ਹਰੀ ਮਿਰਚ ਦੇ ਨਾਲ ਇਹਦਾ ਸਵਾਦ ਜਿਹੜਾ ਹੈ ਇੰਨਾ ਜ਼ਿਆਦਾ ਤੁਹਾਨੂੰ ਅੱਛਾ ਲੱਗੇਗਾ, ਔਰ ਬੱਚਿਆਂ ਨੂੰ ਤਾਂ ਬਹੁਤ ਹੀ ਪਸੰਦ ਆਉਂਦੀ ਹੈ। ਇਹਦੇ ਵਿੱਚ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਦਾ ਕਿਹੜੀ ਕਿਹੜੀ ਸਬਜ਼ੀ ਤੁਸੀਂ ਪਾਈ ਹੈ, ਅਤੇ ਬੱਚਿਆਂ ਦੀ ਸਿਹਤ ਵੀ ਜਿਹੜੀ ਹੈ ਉਹ ਬੜੀ ਨੌਬਰ ਨੌ ਹੋ ਜਾਂਦੀ।
1: ਬਹੁਤ ਹੀ ਵਧੀਆ ਰੈਸਿਪੀ ਤੁਸੀਂ ਦੱਸੀ ਹੈ, ਵੈਸੇ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਬਣਦੀ ਵੀ ਹੈ ਅਤੇ ਆਸਾਨੀ ਨਾਲ ਬਣ ਜਾਂਦੀ ਹੈ। ਅਤੇ ਜਿਸ ਤਰ੍ਹਾਂ ਤੁਸੀਂ ਦੱਸੀ ਹੈ ਨਾ, ਮੂੰਹ ਦੇ ਵਿੱਚ ਪਾਣੀ ਆ ਗਿਆ ਸੁਣ ਕੇ, ਮਨ ਕਰਿਆ ਕਿ ਹੁਣੇ ਖਾ ਲਈਏ। ਵੈਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਸਬਜ਼ੀਆਂ ਦੇ ਵਿੱਚ ਪਾਈਆਂ ਜਾਣ, ਬਹੁਤ ਸਾਰੀ ਸਬਜ਼ੀਆਂ ਦਾ ਜ਼ਿਕਰ ਕੀਤਾ ਤੁਸੀਂ, ਜੇਕਰ ਵਾਕਈ ਅਸੀਂ ਜ਼ਿਆਦਾ ਸਬਜ਼ੀਆਂ ਪਾ ਕੇ ਬਣਾਈਏ ਨਾ, ਤਾਂ ਇਹ ਫਾਈਬਰ ਵਿਟਾਮਿਨ ਅਤੇ ਮਿਨਰਲਸ ਆ ਬਿਹਤਰੀਨ ਸਰੋਤ ਵੀ ਹੋ ਸਕਦੀਆਂ ਨੇ। ਖਾਣ ਦੇ ਵਿੱਚ ਇਹ ਹਲਕੀਆਂ ਫੁਲਕੀਆਂ ਨੇ, ਬਣਾਉਣ ਦੇ ਵਿੱਚ ਵੀ ਈਜ਼ੀ ਨੇ। ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬੜੇ ਚਾਅ ਦੇ ਨਾਲ ਖਾਂਦੇ ਨੇ, ਖਾਸ ਤੌਰ 'ਤੇ ਬੱਚੇ ਬੜੇ ਚਾਅ ਦੇ ਨਾਲ ਖਾਂਦੇ ਨੇ।
0: ਜੀ ਬਿਲਕੁਲ। ਅਤੇ ਔਰ ਵੈਸੇ ਵੀ ਪੂਨਮ ਜੀ ਇਹਦੇ ਵਿੱਚ ਵੈਸੇ ਇੱਕ ਸਬਜ਼ੀ ਸਾਨੂੰ ਕਈ ਵਾਰੀ ਨਾ ਦੂਜੀ ਵਾਰੀ ਟਾਈਮ ਖਾਣ ਦਾ ਦਿਲ ਨਹੀਂ ਕਰਦਾ
1: ਜੀ,
0: ਪਰ ਪਾਓ ਭਾਜੀ ਇੱਕ ਅਜਿਹੀ ਚੀਜ਼ ਹੈ ਜਿਹਨੂੰ ਤੁਸੀਂ ਦੁਪਹਿਰ ਨੂੰ ਵੀ ਖਾ ਸਕਦੇ ਹੋ ਅਤੇ ਰਾਤ ਨੂੰ ਵੀ ਖਾ ਸਕਦੇ ਹੋ। ਅਤੇ ਇੱਕ ਦਿਨ ਬਣਾ ਕੇ ਮਿਹਨਤ ਕਰਕੇ ਤੁਸੀਂ ਆਪਣੇ ਦੋ ਟਾਈਮ ਬੜਾ ਵਧੀਆ ਖਾਣਾ, ਹੈਲਦੀ ਖਾਣਾ ਖਾ ਸਕਦੇ ਹੋ।
1: ਬਿਲਕੁਲ ਸਹੀ ਕਿਹਾ ਜੀ ਤੁਸੀਂ।

ਸੋ ਅਰਚਨਾ ਹੁਣ ਵੇਲਾ ਹੋ ਗਿਆ ਕਿ ਆਪਣੇ ਸੁਣਨ ਵਾਲੇ ਤੋਂ ਇਜਾਜ਼ਤ ਲਈਏ ਅਤੇ ਕੱਲ੍ਹ ਫਿਰ ਆਪਣੇ ਵੇਲੇ ਇਹ ਪ੍ਰੋਗਰਾਮ ਦੇ ਵਿੱਚ ਨਵੇਂ ਸਾਥੀ ਆਉਣਗੇ, ਨਵੇਂ ਸਿਲਸਿਲੇ ਲੈ ਕੇ ਆਉਣਗੇ, ਅਤੇ ਅੱਜ ਦਾ ਫਿਲਹਾਲ ਇਹ ਪ੍ਰੋਗਰਾਮ ਹੁਣ ਖਤਮ ਕਰਦੇ ਹਾਂ ਜੀ, ਲੈਂਦੇ ਹਾਂ ਜੀ ਇਜਾਜ਼ਤ, ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵੇੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1 ਵਜ ਰਿਹਾ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਸਮਾਚਾਰ ਸੁਣੋਗੇ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਦੇ ਕੇਂਦਰ ਸ਼ਾਸਤ ਪ੍ਰਦੇਸ਼ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ। ਇਹ ਸਨਮਾਨ ਦੇਸ਼ ਦੀ ਦਹਿਸ਼ਤਗਰਦੀ ਅਤੇ ਸਰਹੱਦੀ ਖੇਤਰਾਂ 'ਚ ਚੁਣੌਤੀਆਂ ਖਿਲਾਫ਼ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਸਨਮਾਨ ਸਮਾਰੋਹ ਦੇ ਪਹਿਲੇ ਗੇੜ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਅਤੇ ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ ਰਾਹੀਂ ਸਾਰੀਆਂ ਪ੍ਰਮੁੱਖ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਉਪਲਬਧ ਹੋਣਗੀਆਂ। ਕੱਲ੍ਹ ਗੁਰਦਾਸਪੁਰ ਦੇ ਕਾਦੀਆਂ 'ਚ ਵਿਸ਼ੇਸ਼ ਜਨਤਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਕੀੜੀ ਸ਼ੂਗਰ ਮਿੱਲ ਦੇ ਗੰਨੇ ਦੇ ਬਕਾਏ ਜਲਦ ਹੀ ਅਦਾ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੇਡ ਸੱਭਿਆਚਾਰ ਵਾਲਾ ਸੂਬਾ ਬਣਾਉਣ ਲਈ ਕੱਲ੍ਹ 500 ਆਧੁਨਿਕ ਪੇਂਡੂ ਜਿੰਮ ਲੋਕਾਂ ਨੂੰ ਸਮਰਪਿਤ ਕੀਤੇ। ਕੱਲ੍ਹ ਫਰੀਦਕੋਟ ਵਿਖੇ ਪੇਂਡੂ ਜਿੰਮ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਹਿਲਾਂ ਹੀ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਆਖਿਆ,
1: ਪਿੰਡ ਚੰਦਬਾਜਾ ਤੋਂ 500 ਜਿੰਮਾਂ ਦਾ ਉਦਘਾਟਨ ਕੀਤਾ ਗਿਆ। ਪਿੰਡ ਜਿੰਮ ਜਿਹੜੇ ਨੇ ਬੜੇ ਸ਼ਾਨਦਾਰ ਸੈੱਟ ਆਏ ਨੇ, ਸਾਰੇ ਕੁਆਲਿਟੀ ਦੇ ਸੈੱਟ ਨੇ। ਬਿਲਕੁਲ ਜੋ ਇੱਕ ਮਾਡਰਨ ਜਿੰਮ ਜਿਹੜਾ ਉਹ ਹੁੰਦਾ, ਉਸੇ ਤਰ੍ਹਾਂ ਦਾ ਸਾਰਾ ਇਨਫਰਾਸਟ੍ਰਕਚਰ। ਨੌਜਵਾਨ ਮੁੰਡੇ ਕੁੜੀਆਂ ਜਿੰਮ 'ਚ ਆਉਂਦੇ ਆ, ਉਹਨਾਂ ਨੂੰ ਆਪਣੇ ਸਰੀਰ ਨਾਲ ਪਿਆਰ ਹੋ ਜਾਂਦਾ, ਉਹ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਇੱਕ ਦੂਜੇ ਤੋਂ ਜਿੱਤਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਹਦੇ ਨਾਲ ਭੈੜੀ ਸੰਗਤ ਤੋਂ, ਬੁਰੀ ਸੰਗਤ ਤੋਂ ਉਹਨਾਂ ਦਾ ਬਚਾਅ ਰਹਿੰਦਾ।
0: ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਸਿਰਫ ਖੇਡਾਂ ਲਈ 1,791 ਕਰੋੜ ਰੁਪਏ ਦਾ ਰਿਕਾਰਡ ਬਜਟ ਰੱਖਿਆ ਗਿਆ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 3,100 ਖੇਡ ਮੈਦਾਨ ਵਿਕਸਿਤ ਕੀਤੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 250 ਖੇਡ ਮੈਦਾਨ ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੇ ਐਗਰੀਕਲਚਰ ਗ੍ਰੇਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ, ਜਦਕਿ ਇੱਕ ਹੋਰ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਨੇ ਸਬੰਧਤ ਮਾਮਲੇ 'ਚ ਤੁਰੰਤ ਵਿਆਪਕ ਅਤੇ ਸਮਾਬੱਧ ਕਾਰਵਾਈ ਕੀਤੀ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਸ਼ਾਸਕੀ ਸਕੱਤਰ ਸਹਿਕਾਰਤਾ ਵਿਭਾਗ ਦੇ ਨੇ ਮਾਰਕਫੈਡ ਅਤੇ ਮਿਲਕਫੈਡ ਦੇ ਪ੍ਰਬੰਧਕੀ ਨਿਦੇਸ਼ਕ ਨੂੰ ਤੁਰੰਤ ਤੱਥ ਖੋਜ ਜਾਂਚ ਵਿਟਣ ਅਣਗੇਲੀ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਬਿਨਾਂ ਕਿਸੇ ਦੇਰੀ ਦੀ ਕਾਰਵਾਈ ਰਿਪੋਰਟਾਂ ਸੌਂਪਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਲਈ ਜ਼ਿੰਮੇਵਾਰ ਜਨਰਲ ਮੈਨੇਜਰ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ 25 ਜੂਨ ਨੂੰ ਸਖ਼ਤ ਸਜ਼ਾ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਹਨਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਮਿਲਕਫੈਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਅਤੇ ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ ਇੰਚਾਰਜ ਅਤੇ ਸਹਾਇਕ ਖਰੀਦ ਇੰਚਾਰਜ ਖਿਲਾਫ਼ ਚਾਰਜਸ਼ੀਟ ਜਾਰੀ ਕੀਤੀ। ਸਬੰਧਤ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ਵਿੱਚ ਤਬਾਦਲਾ ਵੀ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਤੋਂ ਮਿਲਣ ਵਾਲੀਆਂ ਰਿਪੋਰਟਾਂ ਦੇ ਆਧਾਰ 'ਤੇ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜਲੰਧਰ ਜ਼ਿਲ੍ਹੇ ਵਿੱਚ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ। ਇਸੇ ਤਹਿਤ BLS ਵੱਲੋਂ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਤਸਦੀਕ ਅਤੇ ਲੋੜੀਂਦੀ ਜਾਣਕਾਰੀ ਭਰਨ ਲਈ ਗਣਨਾ ਫਾਰਮ ਮੁਹੱਈਆ ਕਰਵਾਏ ਜਾ ਰਹੇ ਨੇ। ਇਸੇ ਤਹਿਤ ਕੱਲ੍ਹ ਰਾਜ ਸਭਾ ਦੇ

0: ਮੈਂਬਰ ਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਸਬੰਧਤ ਬੀਐਲਓਜ਼ ਵੱਲੋਂ ਫਾਰਮ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਘਰ ਘਰ ਸਰਵੇਖਣ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। 1 ਅਕਤੂਬਰ ਨੂੰ ਅੰਤਮ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ। ਗੁਰਦਾਸਪੁਰ ਵਿੱਚ ਰਾਵੀ ਦਰਿਆ ਵਿੱਚ ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਾਰਨ ਬੀਤੇ ਕੱਲ੍ਹ ਮਕੌੜਾ ਪੱਤਣ ਵਿਖੇ ਪਲਟੂਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜ ਗਿਆ। ਇਸ ਕਾਰਨ ਦਰਿਆ ਪਾਰ ਵਾਸਤੇ 6 ਤੋਂ ਵੱਧ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋ ਗਿਆ। ਜ਼ਰੂਰੀ ਕੰਮ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਬਹੁਤੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਦੱਸਿਆ ਕਿ ਬਿਨਾਂ ਕਿਸੇ ਸੂਚਨਾ ਦੇ ਪਾਣੀ ਛੱਡਣ ਕਾਰਨ ਦਰਿਆ 'ਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਨਾਲ ਪੁਲ ਦਾ ਹਿੱਸਾ ਪਾਣੀ ਵਿੱਚ ਰੁੜ ਗਿਆ। ਇਸ ਕਾਰਨ ਵਾਹਨਾਂ ਦੀ ਆਵਾਜਾਈ ਤਾਂ ਪਹਿਲਾਂ ਹੀ ਰੁਕ ਗਈ ਸੀ, ਹੁਣ ਪੈਦਲ ਲੰਘਣਾ ਵੀ ਸੰਭਵ ਨਹੀਂ ਰਿਹਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਰਿਵਰਸ ਮੈਚ ਵਿੱਚ ਪੈਲੰਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ। ਨਿਯਮਿਤ ਸਮੇਂ ਦੇ ਅਖੀਰ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਦੇ ਅਭਿਸ਼ੇਕ ਸ਼ਿਲਾਨੰਦ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ। ਡਿਫੈਂਡਰ ਸੰਜੇ ਨੂੰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਾਸਤੇ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਪ੍ਰੋਗਰਾਮ ਚੱਲ ਰਿਹਾ ਜੀ ਫੌਜੀ ਵੀਰਾਂ ਲਈ, ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਕਿਆਮਤ ਸੇ ਕਿਆਮਤ ਤੱਕ ਫਿਲਮ 'ਚੋਂ ਲਿਆ, ਆਵਾਜ਼ਾਂ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀਆਂ। ਇਸ ਗੀਤ ਨੂੰ ਲਿਖਿਆ ਮਜਰੂਹ ਸੁਲਤਾਨਪੁਰੀ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ ਅਤੇ ਸੁਪਰੀਮ ਕੋਰਟ ਨੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਰੀਕੀ ਦੇਸ਼ ਸੈਸਲਸ 'ਤੇ ਆਪਣੇ ਦੌਰੇ ਦੇ ਤੀਜੇ ਦਿਨ ਵਿਕਟੋਰੀਆ ਦੇ ਨਵ ਸ਼ਕਤੀ ਵਿਨਯਨਗਰ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਅਰਚਨਾ ਕੀਤੀ। ਉਹਨਾਂ ਨੇ ਉੱਥੇ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਪੀਸ ਪਾਰਕ ਵਿਖੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਫੁੱਲਾਂ ਨਾਲ ਸ਼ਰਧਾਂਜਲੀ ਵੀ ਭੇਂਟ ਕੀਤੀ। ਸ਼੍ਰੀ ਮੋਦੀ ਸੈਸ਼ਲਸ 'ਤੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਸੈਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੂੰ ਵਾਤਾਵਰਣ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਉਹਨਾਂ ਦੀ ਅਗਵਾਈ ਲਈ ਸੈਸ਼ਲਸ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਉਹਨਾਂ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸੈਸ਼ਲਸ ਅਤੇ ਭਾਰਤ ਦੋਵੇਂ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਨਾਲ ਲੋਕਾਂ ਵਿੱਚ ਵਿਸ਼ਵਾਸ ਅਤੇ ਸਹਿਯੋਗ ਵੱਧਦਾ ਹੈ। ਉਹਨਾਂ ਅੱਗੇ ਕਿਹਾ ਕਿ ਆਪਸੀ ਸਮਝ ਅਤੇ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਹਨਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ CP ਰਾਧਾ ਕ੍ਰਿਸ਼ਨਨ ਨੇ ਕਰਨਾਟਕ ਤੋਂ ਉੱਚ ਸਦਨ ਲਈ ਦੁਬਾਰਾ ਚੁਣੇ ਗਏ ਸ਼੍ਰੀ ਖੜਗੇ ਨੂੰ ਸਹੁੰ ਚੁਕਾਈ। ਇਸ ਮੌਕੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਸਿਹਤ ਮੰਤਰੀ ਜਗਤ ਪ੍ਰਕਾਸ਼

0: ਨੱਡਾ, ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਮੌਜੂਦ ਸਨ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਕੇਸ ਦੀ ਜਾਂਚ CBI ਕਰ ਰਹੀ ਹੈ। ਮੁਲਜ਼ਮਾਂ ਨੂੰ ਉਨ੍ਹਾਂ ਦੀ ਪਿਛਲੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 15 ਜੂਨ ਨੂੰ ਰਾਊਸ ਐਵੇਨਿਊ ਅਦਾਲਤ ਨੇ ਅੱਜ ਤੱਕ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਦਿੱਤੀ ਸੀ। CBI ਨੇ ਹੁਣ ਤੱਕ ਇਸ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਪ੍ਰੀਖਿਆ ਤੋਂ ਪਹਿਲਾਂ ਨੀਟ UG ਪ੍ਰਸ਼ਨ ਪੱਤਰ ਹਾਸਲ ਕਰਨ ਅਤੇ ਵੰਡਣ ਵਿੱਚ ਸ਼ਾਮਲ ਇੱਕ ਕਥਿਤ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਮਹਾਰਾਸ਼ਟਰ 'ਚ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਭਿਵੰਡੀ ਸੈਸ਼ਨਸ ਅਦਾਲਤ ਨੇ 6 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਮਲਾ ਕਈ ਰਾਜਾਂ ਵਿੱਚ ਫੈਲੇ ਇੱਕ ਪ੍ਰੀਖਿਆ ਮਾਫੀਆ ਨਾਲ ਜੁੜਿਆ ਹੋ ਸਕਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨੈੱਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਹ ਵਿਵਸਥਾ ਜਨ ਵਿਸ਼ਵਾਸ ਐਕਟ 2026 ਰਾਹੀਂ ਲਾਗੂ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਨਿਰਧਾਰਿਤ ਪ੍ਰਕਿਰਿਆਤਮਕ ਜਾਂ ਨੇਮਬੱਧ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਉਹਨਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਏਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਾ, ਸਵੈ ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਅਤੇ ਵਿਸ਼ਵਾਸ ਅਧਾਰਿਤ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਾਨੂੰਨੀ ਨਾਪਤੋਲ ਅਧਿਕਾਰੀ ਸੰਬੰਧਿਤ ਸੰਸਥਾ ਨੂੰ ਇੱਕ ਸੁਧਾਰ ਨੋਟਿਸ ਜਾਰੀ ਕਰੇਗਾ, ਜਿਸ ਨਾਲ ਉਸ ਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਮਿਲੇਗਾ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਸੁਧਾਰ ਕੀਤੇ ਜਾਂਦੇ ਨੇ ਤਾਂ ਦੰਡਾਤਮਕ ਅਤੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਵਾਰ ਵਾਰ ਉਲੰਘਣਾ, ਧੋਖਾਧੜੀ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਫੋਰੈਂਸਿਕ ਆਡਿਟ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ MM ਸੁੰਦਰੇਸ਼ ਅਤੇ ਸ਼ੀਲ ਨਾਗੂ ਦੇ ਬੈਂਚ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਬਾਰੇ ਸਵਾਲ ਉਠਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੁਬਾਰਾ ਖੋਲ੍ਹਣ 'ਤੇ ਇਸ ਨੂੰ ਸੂਚੀਬੱਧ ਕੀਤਾ ਜਾਏ। ਜੰਮੂ ਕਸ਼ਮੀਰ ਵਿੱਚ ਸ਼੍ਰੀ ਅਮਰਨਾਥ ਜੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲਿਆਂ ਦੀ ਆਵਾਜਾਈ ਅਤੇ ਸਮੁੱਚੀ ਤਿਆਰੀ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਵਿੱਚ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ BLO ਕੱਲ੍ਹ ਤੋਂ 29 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣਗੇ ਅਤੇ ਯੋਗ ਵੋਟਰਾਂ ਤੋਂ ਭਰੀਆਂ ਹੋਈਆਂ ਅਰਜ਼ੀਆਂ ਇਕੱਠੀਆਂ ਕਰਨਗੇ।
1: जो हमारे लिए डेट है हाउस टू हाउस, जिसमें BLOs एक एक घर जाकर सभी इलेक्टर्स को इनूमरेशन फॉर्म डिस्ट्रीब्यूट करेंगे, वो 30 तारीख से शुरू हो जाएगी और 29 जुलाई तक फॉर्म वापसी की भी डेट है। और इसके लिए जो हमारे 13,033 बूथ्स हैं वो सभी पे BLOs अपॉइंटेड हैं, तो सभी BLOs को उनके इनूमरेशन फॉर्म हमने दे दिए हैं, जो कि कल सुबह से अपनी कार्रवाई शुरू कर देंगे। इसके साथ साथ ऑनलाइन ਫੋਰਮ ਭਰਨੇ ਕੀ ਵੀ ਸੁਵਿਧਾ ਦੀ ਗਈ ਹੈ।
0: ਸ਼੍ਰੀ ਕੁਮਾਰ ਨੇ ਕਿਹਾ ਕਿ ਦਾਅਵੇ ਅਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਅਸਾਮ ਦੇ ਦਿਮਾਸੀ ਜ਼ਿਲ੍ਹੇ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਇਸ ਦਾ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਵੱਡੀ ਪੱਧਰ 'ਤੇ ਜ਼ਮੀਨ ਖਿਸਕਣ ਮਗਰੋਂ ਗਾਈ ਨਦੀ ਦੇ ਉੱਪਰੀ ਵਹਾਅ ਦਾ ਅਸਥਾਈ ਤੌਰ 'ਤੇ ਰੁਕ ਜਾਣਾ ਦੱਸਿਆ ਜਾ ਰਿਹਾ ਹੈ। ਦਿਮਾਜ਼ੀ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਜ਼ਰੂਰੀ ਜਨਤਕ ਸਲਾਹ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਕੱਠਾ ਹੋਇਆ ਪਾਣੀ ਹੇਠਾਂ ਵੱਲ ਛੱਡਿਆ ਜਾਂਦਾ ਹੈ ਤਾਂ ਅਚਾਨਕ ਹੜ੍ਹ ਆ ਸਕਦੇ ਨੇ। ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਕਾਨੂੰਨੀ ਮਾਮਲਿਆਂ, ਮੌਤ ਦੀ ਸਜ਼ਾ ਅਤੇ ਅਵਾਮੀ ਲੀਗ ਦੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਪਾਬੰਦੀ ਦੇ ਬਾਵਜੂਦ ਉਹ ਇਸ ਸਾਲ ਦੇ ਅੰਤ ਤੱਕ ਬੰਗਲਾਦੇਸ਼ ਵਾਪਸ ਜਾਣਗੇ। ਇੱਕ TV ਚੈਨਲ ਨਾਲ ਇੰਟਰਵਿਊ ਵਿੱਚ ਹਸੀਨਾ ਨੇ ਆਪਣੇ ਖਿਲਾਫ ਮਾਮਲਿਆਂ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ। ਉਹਨਾਂ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਦੇਸ਼ ਦੀ ਰਾਜਨੀਤੀ ਤੋਂ ਅਵਾਮੀ ਲੀਗ ਨੂੰ ਖਤਮ ਕਰਨ ਲਈ ਨਿਆਂਪਾਲਿਕਾ ਦੀ

ਵਰਤੋਂ ਕਰ ਰਹੀ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਬੰਗਲਾਦੇਸ਼ ਵਿੱਚ ਲੋਕਤੰਤਰ, ਕਾਨੂੰਨ ਦਾ ਰਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਕਮਜ਼ੋਰ ਹੋਏ ਨੇ, ਜਦੋਂ ਕਿ ਕੱਟੜਤਾ ਅਤੇ ਸਿਆਸੀ ਅਸਹਿਣਸ਼ੀਲਤਾ ਵਧੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ

ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਮਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ ਅਤੇ ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਹੋਏਗਾ। ਨਮਸਕਾਰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ 'ਚ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਲੁਟੇਰੇ ਫਿਲਮ 'ਚੋਂ ਲਿਆ ਗਿਆ। ਆਵਾਜ਼ ਮੋਨਾਲੀ ਠਾਕੁਰ ਦੀ। ਇਸ ਗੀਤ ਨੂੰ ਲਿਖਿਆ ਅਮਿਤਾਭ ਭੱਟਾਚਾਰਿਆ ਨੇ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰੰਗਲੀ ਧਰਤੀ, ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਸੋਹਣ ਸਿੰਘ, ਸੀਤਲ ਢਾਡੀ ਅਤੇ ਸਾਥੀਆਂ ਦੀ ਆਵਾਜ਼ 'ਚ ਵਾਰਾਂ ਸੁਣੋਗੇ। ਆਓ ਸਭ ਤੋਂ ਪਹਿਲੇ ਇਹਨਾਂ ਦੀ ਆਵਾਜ਼ 'ਚ ਸੁਣਦੇ ਹਾਂ ਮਹਾਰਾਜਾ ਰਣਜੀਤ ਸਿੰਘ।
2: ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੁਰਗਵਾਸ ਹੋਣ ਨਾਲ ਪੰਜਾਬੀਆਂ ਦੇ ਰਾਗ ਦੀ ਦੁਪਹਿਰ ਟਲਣੀ ਸ਼ੁਰੂ ਹੋ ਗਈ। ਵੈਰੀਆਂ ਦੇ ਕਰੀ ਘਿਓ ਦੇ ਦੀਵੇ ਜਗੇ, ਪੰਜਾਬੀਆਂ ਦੇ ਕਰੀ ਮਾਤਮ ਛਾ ਗਏ।

ਸ਼ੇਰੇ ਪੰਜਾਬ ਦੇ ਬਾਅਦ ਅੰਦਰ ਬੈਠੇ ਗੱਦਾਰਾਂ ਨੇ ਬੜੀ ਭਾਰੀ ਟਾਹ ਲੈ ਦਿੱਤੀ। ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਖੜਕ ਸਿੰਘ ਦੀ ਅਜੇ ਚਿਖਾ ਬਲ ਰਹੀ ਸੀ, ਜਾਂ ਕਵਰਨੋ ਨਿਹਾਲ ਸਿੰਘ ਨੂੰ ਵੀ ਮਾਰਨ ਦਾ ਚਾਰਾ ਕਰ ਲਿਆ ਗਿਆ। ਤਾਂ ਕਵਰਨੋ ਨਿਹਾਲ ਸਿੰਘ ਊਧਮ ਸਿੰਘ ਨੂੰ ਨਾਲ ਲੈ ਕੇ ਕਿਲ੍ਹੇ ਵੇਲੇ ਤੁਰ ਪੈਂਦਾ। ਜਿਸ ਵੇਲੇ ਦਰਵਾਜ਼ੇ ਥੱਲੇ ਲੰਘਣ ਲੱਗਦਾ, ਦਰਵਾਜ਼ਾ ਡੇਗ ਕੇ ਉਸਨੂੰ ਫੱਟੜ ਕਰ ਦਿੱਤਾ ਜਾਂਦਾ।

ਛੱਜਾ ਡਿੱਗਿਆ ਕਿਸਮਤ ਪੰਜਾਬ ਦੀ ਤੇ ਫਟੜ ਮਹਾਰਾਜਾ ਨੌ ਨਿਹਾਲ ਹੋਇਆ ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ ਲਾਗੂ ਜਾਣ ਦਾ ਜਿਹੜਾ ਚੰਡਾਲ ਹੋਇਆ ਕੱਤ ਪਾਲ ਕੇ ਕਿਲੇ ਦੇ ਵਿੱਚ ਲੈ ਗਏ ਬੂਆ ਬੰਦ ਬਾਹਰੋਂ ਹੁਕਮ ਨਾਲ ਹੋਇਆ ਅੱਗੇ ਸੁਣੋ ਕਲੇਜੇ ਤੇ ਹੱਥ ਧਰਕੇ ਜਾ ਕੇ ਵਿੱਚ ਮਹਿਲਾਂ ਜਿਹੜਾ ਹਾਲ ਹੋਇਆ ਅੰਦਰ ਇੱਕ ਨਵੇਕਲੇ ਵਿੱਚ ਕਮਰੇ ਉੱਤੇ ਪਲੰਗ ਦੇ ਕੌਰ ਲਿਟਾ ਦਿੱਤਾ ਫਿਰ ਅੰਦਰੋਂ ਡੋਗਰਾ ਪਾਰਟੀ ਨੇ ਬੂਹਾ ਪੇੜ ਕੇ ਜੰਦਰਾ ਲਾ ਦਿੱਤਾ ਕਮਰ ਦੀ ਮਾਤਾ ਮਹਾਰਾਣੀ ਚੰਦ ਕੌਰ ਆ ਖਬਰ ਪਹੁੰਚੀ ਪਾਗਲਾਂ ਵਾਂਗ ਪਹੁੰਚੀ ਕਿਲੇ ਦੇ ਬੂਹੇ ਉੱਤੇ ਖਲੋਤੀ ਦਰਵਾਜ਼ੇ ਸਾਹਮਣੇ ਇੱਕ ਬੇਨਤੀਆਂ ਕਰੀ ਇੱਕ ਵਾਰ ਮੈਨੂੰ ਪੁੱਤਰ ਨੂੰ ਮਿਲਾ ਦਿਓ ਮੇਰਾ ਜ਼ਾਲਮ ਦਰਵਾਜ਼ਾ ਨਹੀਂ ਖੋਲ

0: ਬਾਹਰ ਤਾਂ ਚੰਦ ਕੌਰ ਵਿਰਲਾਪ ਕਰ ਲਈਏ। ਆਓ ਕਿਲੇ ਦੇ ਅੰਦਰ ਚੱਲ ਕੇ ਦੇਖੀਏ ਅੰਦਰ ਕੀ ਬੀਤ ਰਹੀ ਹੈ।
1: ਮਾਮੂਲੀ ਚੋਰ ਸੀ ਕੰਵਰ ਜੀ ਨੂੰ ਉੱਠ ਬੈਠੇ ਸਾਹਮਣੇ ਆਪਣੇ ਵਜ਼ੀਰ ਨੂੰ ਤੱਕਿਆ ਤਾਂ ਕਹਿਣ ਲੱਗੇ,

0: ਹੁਣ ਤੁਸੀਂ ਸੋਹਣ ਸਿੰਘ ਸੀਤਲ ਢਾਡੀ ਅਤੇ ਸਾਥੀਆਂ ਦੀ ਆਵਾਜ਼ 'ਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਾਰਾਂ ਸੁਣ ਰਹੇ ਸੀ। ਆਹ ਹੁਣ ਸੁਣਦੇ ਆ ਇਹਨਾਂ ਦੀ ਆਵਾਜ਼ 'ਚ ਮਹਾਰਾਣੀ ਜਿੰਦਾ।
1: ਕਿਲੇ ਦੀ ਕੈਦ ਚੋਂ ਨੱਸਣ ਪਿੱਛੋਂ ਮਹਾਰਾਣੀ ਜਿੰਦਾ ਜੰਗਲਾਂ ਵਿੱਚ

0: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਸੋਹਣ ਸਿੰਘ, ਸੀਤਲ ਢਾਡੀ ਤੇ ਸਾਥੀਆਂ ਦੀ ਆਵਾਜ਼ 'ਚ ਵਾਰਾਂ ਸੁਣ ਰਹੇ ਹੋ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਆ ਹੁਣ ਸੁਣਦੇ ਹਾਂ ਰੰਗਲੀ ਧਰਤੀ ਪ੍ਰੋਗਰਾਮ ਦੇ ਅਖੀਰ 'ਚ ਸੋਨ ਲਾਲ ਸੀਤਲ ਢਾਡੀ ਅਤੇ ਸਾਥੀਆਂ ਦੀ ਆਵਾਜ਼ 'ਚ ਵਾਰ ਭਾਰਤ ਦੇ ਜਵਾਨ।
1: ਸਿਰਾਣੇ ਕਈ ਵਾਰ ਗਿੱਦੜ ਵੀ ਆਣ ਕੇ ਖੰਗੂਰਨ ਲੱਗ ਪੈਂਦੇ ਨੇ, ਪਰ ਜੇ ਕੋਈ ਸ਼ੇਰ ਜਾਗ ਉੱਠਦਾ ਹੈ ਤਾਂ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਿੰਘ ਬੁੱਕੇ ਨਿਰਗਾਵਲੀ ਪੰਨੀ ਜਾਏ ਨਾ ਤੀਰ ਤੁਰੋ, ਦੁਸ਼ਮਣ ਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਦੇ ਜਵਾਨ ਜਾਗੇ ਹੋਏ ਹਨ।

ਆਜ਼ਾਦੀ ਹਾਸਲ ਕਰਨਾ ਜਾਣਦੇ ਹਾਂ ਤਾਂ ਉਹਦੀ ਰੱਖਿਆ ਕਰਨਾ ਵੀ ਜਾਣਦੇ ਹਾਂ। ਸਾਨੂੰ ਮਾਣ ਹੈ ਕਿ ਅਸੀਂ ਕੌਣ ਹਾਂ।

DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਹੁਣ ਸੁਣੋਗੇ ਪ੍ਰੋਗਰਾਮ DTS ਤੋਂ, ਤੇ ਆਓ ਸੁਣਦੇ ਹਾਂ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ।

0: ਜਦੋਂ ਅਮੀਰ ਸੀ ਉਦੋਂ ਵੀ ਉਹਦਾ ਸੀ, ਜਦੋਂ ਗਰੀਬ ਸੀ ਉਹ ਉਦੋਂ ਵੀ ਮੇਰੀ ਸੀ। ਸਾਡਾ ਪਿਆਰ ਨਾ ਡੋਲਿਆ ਹਾਲਾਤ ਵੇਖ ਕੇ, ਇਹ ਇਸ਼ਕ ਕਹਾਣੀ ਰੱਬਾ ਲਿਖੀ ਹੋਈ ਤੇਰੀ ਸੀ।
1: ਵਾਹ ਜੀ ਵਾਹ, ਐਂਡ 'ਚ ਜੋ ਸ਼ਾਇਰੀ ਮਾਰੀ ਹੈ ਨਾ, ਬਸ ਦਿਲ ਗਾਰਡਨ ਗਾਰਡਨ ਹੋ ਗਿਆ ਹੈ ਨਾ। ਫਿਲਹਾਲ ਇੱਕ ਗੱਲ ਨਾ ਮੇਰੇ ਜ਼ਿਹਨ ਵਿੱਚ ਇਹ ਆ ਰਹੀ ਹੈ ਕਿ ਚਲੋ ਚਿੱਠੀਆਂ ਤਾਂ ਮੈਂ ਪੜ੍ਹ ਹੀ ਲੈਂਦੀ ਹਾਂ, ਪਰ ਗੱਲ ਦੱਸਦਾ ਕੀ ਕਿਹਾ, ਚਿੱਠੀਆਂ ਪੜ੍ਹ ਲਾਂ? ਚਲੋ ਚਿੱਠੀਆਂ ਪੜ੍ਹ ਲੈਂਦੀ ਹਾਂ, ਨਹੀਂ ਤਾਂ ਤੁਸੀਂ ਨਾਰਾਜ਼ ਹੋ ਜਾਂਦੇ ਹੋ। ਲਿਖ ਰਹੇ ਨੇ ਹਾਜੀਪੁਰ ਤੋਂ ਵਿਜੇ ਕੌਂਡਲ, ਅਦਿਤੀ ਕੌਂਡਲ, ਅਲੀਸ਼ਾ ਅਤੇ ਸਾਰਾ ਪਰਿਵਾਰ। ਮੁੱਖ ਫਿਰੋਜ਼ਪੁਰ ਤੋਂ ਬਿਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ। ਲਿਖ ਰਹੇ ਨੇ ਮੁੱਲਾਪੁਰ, ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ, ਦੀਪਕ, ਗੌਤਮ, ਬਿੱਟੂ, ਮੱਟੂ, ਨਗੀਨਾ, ਬਾਬਾ, ਦੀਨਾ, ਅਰਹਤ, ਸੁਰਭੀ ਅਤੇ ਸੀਮਾ ਜੈਨ। ਤਲਵੰਡੀ ਤੋਂ ਲਿਖ ਰਹੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ, ਮਹਿੰਦਰ ਪੱਟੀ ਅਤੇ ਸਾਰਾ ਪਰਿਵਾਰ। ਕਨੇਰਾ ਮੋਲਾ ਪਟਿਆਲਾ ਤੋਂ ਲਿਖ ਰਹੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਅਤੇ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਗੱਲ ਇਹ ਸੀ ਮੇਰੇ ਜ਼ਿਹਨ ਵਿੱਚ ਆ ਰਹੀ ਕਿ ਜਦ ਅਸੀਂ ਬਚਪਨ 'ਚ ਜਦੋਂ ਸਕੂਲੇ ਸਰ ਕਾਪੀ ਜਾਂ ਕੋਈ ਵੀ ਮੈਡਮ ਹੁੰਦੀ ਸੀ, ਕਾਪੀ ਚੈੱਕ ਕਰਕੇ ਸਾਨੂੰ ਵੈਰੀ ਗੁੱਡ ਦੇ ਦਿੰਦੀ ਸੀ ਨਾ, ਤਾਂ ਇੰਨੀ ਖੁਸ਼ੀ ਹੁੰਦੀ ਸੀ ਨਾ, ਪੁੱਛੋ ਹੀ ਨਾ। ਇੱਦਾਂ ਲੱਗਦਾ ਸੀ ਜਿਵੇਂ ਸਰ ਨੇ ਜਾਂ ਮੈਡਮ ਨੇ ਆਪਣੀ ਜਾਇਦਾਦ ਤੋਂ ਅੱਧਾ ਹਿੱਸਾ ਦੇ ਦਿੱਤਾ ਹੋਵੇ। ਓਹੋ ਬਸ ਖੈਰ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਲਓ ਜੀ ਚਿੱਠੀਆਂ ਪੜ੍ਹ ਦਿੱਤੀਆਂ ਨੇ, ਅਤੇ ਹੁਣ ਗੀਤ ਦੀ ਵਾਰੀ ਹੈ। ਸੁਣਦਿਆਂ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ ਗੀਤ ਹੈ।

ਤੇ ਲਓ ਜੀ, ਅੱਜ ਕੱਲ੍ਹ ਤਾਂ ਪਤਾ ਨਹੀਂ ਕੁੜੀਆਂ ਕੀ ਕੀ ਲੁੱਟ ਕੇ ਜਾ ਰਹੀਆਂ ਨੇ, ਹੈ ਨਾ। ਫਿਲਹਾਲ ਇਹ ਸ਼ੋਅ ਦਾ ਜੋ ਟਾਈਮ ਹੈ ਉਹ ਲੁੱਟਦਾ ਜਾ ਰਿਹਾ। 3:20 ਅਤੇ 40 ਸੈਕਿੰਡ ਹੋ ਚੁੱਕੇ ਨੇ। ਅਤੇ ਲਿਖ ਰਹੇ ਨੇ ਜ਼ਿਲ੍ਹਾ ਫਜ਼ਿਲਕਾ ਤੋਂ ਜਗਤਾਰ ਸਿੰਘ ਗਿੱਲ, ਗੁਰਮੀਤ, ਨਾਜ਼ਮ, ਸੁਖਮਨ, ਕਮਲਦੀਪ, ਐਮ ਕੇ ਸ਼ਰਮਾ ਅਤੇ ਨਾਲ ਇਹਨਾਂ ਦੇ ਜਗਤਾਰ ਟੇਲਰ ਅਤੇ ਮੋਹਨ ਸਿੰਘ। ਚਾਹਲ ਕਲਾਂ ਨਵਾਂਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ, ਰਾਜਾ, ਕੁਲਵਿੰਦਰ, ਅੰਬਾ ਅਤੇ ਸਾਰਾ ਪਰਿਵਾਰ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਰਾਜਪੁਰਾ ਤੋਂ ਲਿਖ ਰਹੇ ਨੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਅਤੇ ਜਗਸੀਰ ਸਿੰਘ। ਰਾਇਣ ਤੋਂ ਡਾਕਟਰ ਬਨਵਾਰੀ, ਜੈਪਾਲ, ਬਿਮਲਾ, ਸੋਨੂੰ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਨਾਲ ਇਹਨਾਂ ਦੇ ਵਿਕਰਮ ਜੈਪਾਲ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਅਤੇ ਆਪਾਂ ਸੁਣਾ ਰਹੇ ਜੀ ਕਾਕਾ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਆਪਣੀ ਦੋਸਤ ਕ੍ਰਿਤਿਕਾ ਕੌਸ਼ਲ ਦੇ ਨਾਲ। ਲਿਖ ਰਹੇ ਨੇ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਬੇਬੀ ਆਰਜ਼ੂ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤੇਕ ਅਤੇ ਮਿੱਕਾ ਬਿਰਕ। ਲਿਖ ਰਹੇ ਨੇ ਅਬੋਹਰ ਪੰਜਾਬ ਤੋਂ ਓਮ ਪ੍ਰਕਾਸ਼ ਸੋਨੀ, ਸਾਹਿਲ ਸੋਨੀ, ਅਮਨ ਕਰਨ, ਮਹਿੰਦਰ ਅਤੇ ਸਾਰਾ ਪਰਿਵਾਰ। ਸਾਧੂਲ ਸ਼ਹਿਰ ਤੋਂ ਲਿਖ ਰਹੇ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ ਕੁਲਦੀਪ ਸਿੰਘ, ਸੋਹਨ, ਅਰਵ, ਪੋਤਾ ਰਿਤਵ, ਤਾਨੀਆ, ਰੀਆ ਅਤੇ ਬਲਤੇਜ। ਅਤੇ ਇਹ ਸੀ ਤੁਹਾਡੇ ਲਿਖੇ ਹੋਏ ਖਤ। ਹੋਰ ਵੀ ਖਤ ਨੇ ਸਾਡੇ ਕੋਲ। ਅਤੇ ਲਓ ਜੀ, ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗੀਤ ਆ ਰਿਹਾ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਸੁਣ ਰਹੇ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਡੀ ਟੀ ਐਸ ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ। ਪਿੰਡ ਨਿਥਾਣਾ ਜ਼ਿਲ੍ਹਾ ਬਠਿੰਡਾ ਤੋਂ ਲਿਖ ਰਹੇ ਨੇ ਹਰਜਿੰਦਰ ਚਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ

ਬਾਗਾ ਪੁਰਾਣਾ ਤੋਂ ਸਤਨਾਮ ਸਿੰਘ, ਅਮਰਜੀਤ ਕੌਰ, ਪੋਤਰੀ ਜਸਗੁਣ, ਪੋਤਰਾ ਤੇਗ ਫਤਿਹ ਸਿੰਘ ਅਤੇ ਸਾਰਾ ਪਰਿਵਾਰ। ਰਾਜਸਥਾਨ ਤੋਂ ਲਿਖ ਰਹੇ ਨੇ ਬ੍ਰਿਜਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ। ਬਕਸਰ ਬਿਹਾਰ ਤੋਂ ਸ਼ਰਫੁਕਦੀਨ ਅੰਸਾਰੀ ਅਤੇ ਇਹਨਾਂ ਦੇ ਨਾਲ ਫਾਤਮਾ ਖਾਤੂਨ ਅੰਸਾਰੀ। ਡੁਮਰਾਮ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਸਾਰਿਮਪੁਰ ਬਕਸਰ ਤੋਂ ਹੀ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ। ਜੇਲ੍ਹ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ। ਪੇਨ ਕੈਰਿਕਾ ਸਿਰਸਾ ਤੋਂ ਲਿਖ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਨ ਅਤੇ ਹਨੀ ਲੋਟ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਿਹਾ ਜੀ ਕਾਕਾ ਦੀ ਆਵਾਜ਼ ਵਿੱਚ। ਇੱਕ ਵਾਰ ਫਿਰ ਤੋਂ ਇਹ ਗੀਤ ਹੈ, ਬਹੁਤ ਹੀ ਪਿਆਰਾ ਹੈ, ਸੁਣਦੇ ਹਾਂ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਪਰਾ ਸਿਟੀ ਤੋਂ ਲਿਖ ਰਹੇ ਨੇ ਰੂਪਲਾਲ ਨਾਹਾ, ਸੁਗਮਨ, ਸੇਖਰ, ਦੀਪੂ ਅਤੇ ਨਾਲ ਇਹਨਾਂ ਦੇ ਅੰਬਾ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਟੀਆ, ਇੰਜਲ, ਨਵਨੀਤ ਅਤੇ ਪੱਪੀ ਪਾਟੀਆ। ਫਜ਼ਲਕਾ ਤੋਂ ਲਿਖ ਰਹੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਅਤੇ ਸਾਰਾ ਵਰਮਾ ਪਰਿਵਾਰ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ, ਯਾਨੀ ਕਿ ਜ਼ਿਲ੍ਹਾ ਫਜ਼ਿਲਕਾ ਤੋਂ,

ਬਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਪੋਤਾ ਗੁਰਸ਼ਬਦ, ਜੀਤ ਸਿੰਘ ਅਤੇ ਸਾਰਾ ਪਰਿਵਾਰ, ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਪਰ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਤਾਂ ਹੀ ਉਹ ਇਸ ਪ੍ਰੋਗਰਾਮ 'ਚ ਬੜੇ ਧਿਆਨ ਦੇ ਨਾਲ ਹਰ ਚੀਜ਼ ਸੁਣਦੇ ਹੋ, ਸਮਝਦੇ ਹੋ। ਅਤੇ ਲਾ ਜੀ ਲਿਖ ਰਹੇ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਨਾਲ ਇਹਨਾਂ ਦੇ ਸੋਮਨਾਥ ਕਾਲੀਆ। ਜ਼ਿਲ੍ਹਾ ਫਜ਼ਿਲਕਾ ਪਿੰਡ ਕੁਣਿਆਣਾ ਤੋਂ ਭੋਲਾ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮਿੰਦਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨ ਜੋਤ, ਪੋਤਰਾ ਗੁਰਤੇਸਵਰ ਅਤੇ ਨਾਲ ਇਹਨਾਂ ਦੇ ਅਭਿਜੋਤ ਅਤੇ ਸਾਰਾ ਪਰਿਵਾਰ। ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਸਾਰਾ ਪਰਿਵਾਰ। ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਤੀਰ ਸਿੰਘ, ਟਹਿਲ ਸਿੰਘ, ਬੂਟਾ ਸਿੰਘ, ਅਜੀਤ ਸਿੰਘ ਅਤੇ ਜੀਤ ਸਿੰਘ। ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼ ਮੈਂਡੀ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਾਉਣ ਜਾ ਰਹੇ ਹਾਂ ਜੀ, ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਬਿਲਕੁਲ ਯਾਰੀਆਂ, ਤੁਸੀਂ ਵੀ ਲਾ ਕੇ ਬੈਠੇ ਹੋ ਇਸ ਪ੍ਰੋਗਰਾਮ ਦੇ ਨਾਲ ਜਿਸ ਦਾ ਨਾਂ ਹੈ ਚਿੱਠੀਆਂ ਮਿੱਠੀਆਂ। ਤੇ ਸੁਣ ਰਹੇ ਜੀ ਆਪਣੀ ਹੀ ਚਿੱਠੀਆਂ ਭੇਜੀਆਂ ਹੋਈਆਂ। ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਨਵੇਂ ਦੋਸਤਾਂ ਨੂੰ ਦੱਸਣਾ ਚਾਹੁੰਦੇ ਹੋ, ਉਹ ਤਾਂ ਖੈਰ ਤੁਸੀਂ ਦੱਸ ਹੀ ਦਿਓਗੇ ਐਡਰੈਸ ਕੀ ਹੈ। ਜੋ ਨਵੇਂ ਦੋਸਤ ਸਾਡੇ ਸੁਣ ਰਹੇ ਨੇ ਉਹਨਾਂ ਦੇ ਲਈ ਐਡਰੈਸ ਦੱਸ ਰਹੀ ਹਾਂ। ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਤੁਸੀਂ ਲਿਖਣਾ ਹੈ ਜੀ ਇਸ ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅਤੇ ਦੂਜੇ ਪਾਸੇ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓਗੇ। ਬਸ ਇੱਕ ਛੋਟਾ ਜਿਹਾ ਕੰਮ ਹੈ। ਲਿਖ ਰਹੇ ਨੇ ਸਾਨੂੰ ਪਿੰਨ ਕੁਣਿਆਣਾ ਫਜ਼ਿਲਕਾ ਤੋਂ ਤ੍ਰਿਲੋਕ ਸਿੰਘ, ਦੋਤਾ ਸ਼ਿਵਜੋਤ ਅਤੇ ਸਾਰਾ ਪਰਿਵਾਰ। ਅਤੇ ਲਓ ਜੀ ਇਹਨਾਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਸਾਰਾ ਪਰਿਵਾਰ। ਲਿਖ ਰਹੇ ਨੇ ਮਲੌਟ ਤੋਂ ਮਹੇਸ਼ ਗਰਗ, ਜਸ਼ਨ ਅਤੇ ਨਾਲ ਇਹਨਾਂ ਦੇ ਵਿਨੋਦ ਗਰਗ। ਐਨੀ ਸੌਂਗ ਵੱਡੇ ਵੱਡੇ ਅੱਖਰਾਂ 'ਚ ਲਿਖ ਕੇ ਭੇਜਿਆ। ਲਿਖ ਰਹੇ ਨੇ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ, ਯਾਨੀ ਕਿ ਰਾਜਸਥਾਨ ਤੋਂ। ਲਿਖ ਰਹੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਪਰਿਵਾਰ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਮਲੌਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ, ਗੈਵੀ, ਅਮਨ, ਖਾਨੇ ਦੀ ਟਾਪ ਤੋਂ ਸ਼ਮਸ਼ੇਰ, ਬੁਰਜ ਸਿਦਮਾ ਮਲੌਟ ਤੋਂ ਸਰਬਜੋਤ, ਜਗਤਾਰ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜੀ ਕੁਲਵਿੰਦਰ ਬਿੱਲਾ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਤੇ ਲਓ ਜੀ ਤੁਹਾਡੇ ਹੀ ਭੇਜੋ ਇੱਕ ਖਤ ਪਹੁੰਚ ਚੁੱਕੇ ਨੇ ਮਲੋਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ ਜਸਵੰਤ ਰਮਨ ਜ਼ਿਲ੍ਹਾ ਮੁਕਤਸਰ ਪਿੰਡ ਮੁਹੱਲਾ ਤੋਂ ਲਿਖ ਰਹੇ ਨੇ ਪਾਲ ਗਿੱਲ ਗੁਰਦਿਆਲ ਸਾਧੂ ਅਤੇ ਦਿਸ਼ਾ ਅਤੇ ਦਰਸ਼ਨ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਬਬਲੂ ਟੀਨੂ ਮਿੱਠੂ ਸਾਦੁਲ ਸ਼ਹਿਰ ਤੋਂ ਲਿਖ ਰਹੇ ਨੇ ਖੁਸ਼ਪ੍ਰੀਤ ਕੁਲਵਿੰਦਰ ਅਤੇ ਕੇ ਐਸ ਮਾਨ ਫਾਜ਼ਿਲਕਾ ਤੋਂ ਲਿਖ ਰਹੇ ਨੇ ਅਮਨ ਸੁਖਮਨੀ ਭੋਲਾ ਅਤੇ ਸਾਰੇ ਲਿਖ ਰਹੇ ਨੇ ਸਾਨੂੰ ਘੁੜਿਆਣਾ ਤੋਂ ਚਾਹਲ ਕਲਾਂ ਤੋਂ ਅਮਰਜੀਤ ਪਰਮਿੰਦਰ ਅਤੇ ਸਾਰਾ ਪਰਿਵਾਰ ਅਤੇ ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ ਅਤੇ ਆਪਾਂ ਸੁਣਾ ਰਹੇ ਹਾਂ ਜੀ ਐਮ ਏ ਵਿਰਕ ਦੀ ਆਵਾਜ਼ ਵਿੱਚ ਗੀਤ ਹੈ ਸੁਣਦੇ ਹਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ

ਜੇ ਬਿਲਕੁਲ ਨਰਮ ਸੁਭਾਅ ਹੀ ਰੱਖੋਗੇ ਨਾ ਤਾਂ ਤੁਸੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਕੱਟ ਸਕਦੇ ਹੋ। ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਅੱਜ ਕੱਲ੍ਹ ਬੱਚਿਆਂ ਦੇ ਅੰਦਰ ਇੰਨਾ ਰੋਸ਼ ਹੈ, ਜੋਸ਼ ਹੈ ਔਰ ਇੰਨਾ ਕੁ ਜ਼ਿਆਦਾ ਤੇਵਰ ਆ ਗਏ ਨੇ ਕਿ ਆਪਾਂ ਕੋਈ ਸਾਹਮਣੇ ਵਾਲੀ ਦੀ ਗੱਲ ਸੁਣ ਹੀ ਨਹੀਂ ਸਕਦੇ। ਜੇ ਕੋਈ ਸਾਹਮਣੇ ਵਾਲਾ ਆਰਾਮ ਨਾਲ ਗੱਲ ਕਰ ਰਿਹਾ ਨਾ ਤਾਂ ਆਪਾਂ ਤੈਸ਼ ਦੇ ਨਾਲ ਗੱਲ ਕਰਦੇ ਹਾਂ, ਜੇ ਆਪਾਂ ਤੈਸ਼ ਦੇ ਨਾਲ ਗੱਲ ਕਰਦੇ ਹਾਂ ਅਤੇ ਜੇ ਕੋਈ ਆ ਜਾਵੇ ਸਾਡੇ ਸਾਹਮਣੇ ਤਾਂ ਬਸ ਆਪਾਂ ਲਾਪਾ ਕਰ ਦਿੰਦੇ ਹਾਂ ਕਿ ਬਸ ਅਸੀਂ ਹੀ ਅਸੀਂ ਹਾਂ, ਹੋਰ ਕੋਈ ਨਹੀਂ ਆ। ਬਟ ਇੱਕ ਗੱਲ ਹਮੇਸ਼ਾ ਹੀ ਜ਼ਹਿਨ ਵਿੱਚ ਰੱਖਿਆ ਕਰੋ ਕਿ ਜੇ ਸਾਹਮਣੇ ਵਾਲਾ ਗੁੱਸੇ 'ਚ ਬੋਲ ਰਿਹਾ ਤਾਂ ਸਾਨੂੰ ਸਿਰਫ ਸੌਰੀ ਜੋ ਹੈ ਵਰਡ ਬੋਲ ਕੇ ਅੱਗੇ ਲੱਗ ਜਾਣਾ। ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ 'ਚ ਇੰਨਾ ਕੁਝ ਆਪਾਂ ਦੇਖ ਰਹੇ ਹਾਂ, ਸੋਚ ਰਹੇ ਹਾਂ, ਵਿਚਾਰ ਰਹੇ ਹਾਂ, ਪਰ ਸਾਡੇ ਅੰਦਰ ਸੌਰੀ ਜਾਂ ਥੈਂਕ ਯੂ ਕਹਿਣ ਦੀ ਵੀ ਸ਼ਮਤਾ ਹੋਣੀ ਚਾਹੀਦੀ ਹੈ। ਸੌਰੀ ਕਹੋ ਅਤੇ ਅੱਗੇ ਵੱਧ ਜਾਓ ਪਿਆਰੀ ਜੀ ਸਮਾਇਲ ਦੇ ਕੇ। ਅਤੇ ਲਓ ਜੀ ਸਮਾਇਲ ਤੁਹਾਨੂੰ ਦੇ ਰਹੀ ਹਾਂ ਜੀ ਜਾਂਦੇ ਜਾਂਦੇ, ਅਤੇ ਇੱਕ ਚੁਟਕਲਾ ਸੁਣਾਉਣਾ ਸੀ ਪਰ 2 ਮਿੰਟ ਰਹਿ ਗਿਆ ਅਤੇ ਅਗਲੀ ਵਾਰ ਦੇ ਲਈ ਇਹ ਚੁਟਕਲਾ ਰੱਖ ਲੈਂਦੀ ਹਾਂ, ਪਰ ਇੱਕ ਚਿੱਠੀ ਜਾਂ 2 ਚਿੱਠੀਆਂ ਹੀ ਪੜ੍ਹ ਹੋਣਗੀਆਂ। ਅਤੇ ਲਿਖ ਰਹੇ ਨੇ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਸਨਾ, ਸਮਾ, ਨਾਸਰਾ, ਰਜ਼ੀਆ। ਅਤੇ ਲਿਖ ਰਹੇ ਨੇ ਬੜੇ ਹੀ ਬਰੀਕੇ ਦੇ ਨਾਲ ਲਿਖ ਰਹੇ ਨੇ ਅਤੇ ਆਪਾਂ ਨਹੀਂ ਪੜ੍ਹ ਸਕਦੇ। ਲਓ ਜੀ ਪੜ੍ਹ ਲੈਂਦੇ ਹਾਂ। ਸਹਾਰਨਪੁਰ ਤੋਂ ਲਿਖ ਰਹੇ ਨੇ ਆਸ਼ਾ ਨਾਰੰਗ ਅਤੇ ਸੁਰੇਸ਼ ਨਾਰੰਗ, ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼। ਅਤੇ ਸੁਣਾ ਰਹੇ ਜੀ ਗੀਪੀ ਗਰੇਵਾਲ ਦੀ ਆਵਾਜ਼ ਵਿੱਚ ਗੀਤ ਹੈ, ਸੁਣਦੇ ਹਾਂ। ਇਸੇ ਗੀਤ ਦੇ ਨਾਲ ਜੋ ਹੈ ਆਪਣੀ ਦੋਸਤ ਕ੍ਰਿਤਿਕਾ ਕੌਸ਼ਲ ਨੂੰ ਦਿਓ ਇਜਾਜ਼ਤ, ਕਿਸੇ ਹੋਰ ਸਫ਼ਰ 'ਤੇ ਰੂਬਰੂ ਹੋਵਾਂਗੀ। ਆਪਣਾ ਢੇਰ ਸਾਰਾ ਖਿਆਲ ਰੱਖਿਓ।

ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਸੁਣੋ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸੇਸ਼ੇਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ ਯੂਜੀ ਪ੍ਰੀਖਿਆ ਲੀਕ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ 10 ਮੁਲਾਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਏ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਏ। ਸੁਪਰੀਮ ਕੋਰਟ ਨੇ ਅਯੋਧਿਆ ਵਿਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ ਵਿਚ ਸੰਸਦ ਭਵਨ ਵਿਖੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੇ ਐਗਰੀਕਲਚਰ ਗ੍ਰੇਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਏ, ਜਦਕਿ ਇਕ ਹੋਰ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਏ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜਲੰਧਰ ਜ਼ਿਲ੍ਹੇ ਵਿਚ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ ਏ। ਗੁਰਦਾਸਪੁਰ ਵਿਚ ਰਾਵੀ ਦਰਿਆ ਵਿਚ ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਰਕੇ ਬੀਤੇ ਕੱਲ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜ ਗਿਆ। ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਅਤੇ ਨਾਲ ਦੇ ਨਾਲ ਵੇਵਜ਼ ਐਪ ਦੇ ਜ਼ਰੀਏ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:04 ਹੋਣ ਜਾ ਰਹੇ ਨੇ। ਪੇਸ਼ ਹੈ ਸਦਾ ਬਹਾਰ ਗੀਤ।

ਸਦਾਬਹਾਰ ਗੀਤ ਪੇਸ਼ ਕਰਨ ਜਾ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਰਦਾ ਤੇ ਸਤਿ ਸ਼੍ਰੀ ਅਕਾਲ। ਚਾਂਦ ਵੀ ਸ਼ਰਮਾ ਜਾਏ ਤੇਰੀ ਏਕ ਮੁਸਕਾਨ ਕੇ ਆਗੇ, ਸਿਤਾਰੇ ਵੀ ਝੁਕ ਜਾਏ ਤੇਰੇ ਨਾਮ ਕੇ ਆਗੇ, ਕਿਆ ਲਿਖੋ ਤੇਰੀ ਖੂਬਸੂਰਤੀ ਕਾ ਹਿਸਾਬ, ਅਲਫਾਜ਼ ਵੀ ਕਮ ਪੜ ਜਾਏ ਤੇਰੇ ਅਹਿਸਾਸ ਕੇ ਆਗੇ।

प्रोग्राम चल रहा जी सदाबहार गीत। ਹੁਣੇ ਤੁਸੀਂ ਚੌਦਵੀਂ ਕਾ ਚਾਂਦ ਫਿਲਮ 'ਚੋਂ ਲਿਆ ਗਿਆ ਗੀਤ ਸੁਣ ਰਹੇ ਸੀ। ਆਵਾਜ਼ ਸੀ ਮੁਹੰਮਦ ਰਫੀ ਦੀ।

ਪ੍ਰੋਗਰਾਮ ਦਾ ਅਗਲਾ ਗੀਤ ਜਬ ਜਬ ਫੂਲ ਖਿਲੇ ਫਿਲਮ ਦਾ, ਆਵਾਜ਼ ਲਤਾ ਮੰਗੇਸ਼ਕਰ ਦੀ, ਔਰ ਗੀਤ ਨੂੰ ਲਿਖਿਆ ਆਨੰਦ ਬਖਸ਼ੀ ਨੇ।

कहीं दूर जब दिन ढल जाए, सांझ की दुल्हन बदन चुराए।

ਹੁਣੇ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਜਿਉ ਹੈ।
1: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹੈ ਆਵਾਗਵਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਭੈ ਹਾਰੀ ਕਹਿਤ ਕਬੀਰ ਭੀਰ ਜਨ ਰੱਖ ਹੋ ਹਰ ਸੇਵਾ ਕਰੋ ਤੁਮਾਰੀ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਰਾਗ ਰਾਮਕਲੀ ਵਿੱਚ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 971 'ਤੇ ਚ ਸੁਭਾਏਮਾਨ ਹੈ। ਇਸ ਸ਼ਬਦ ਵਿੱਚ ਮਨੁੱਖੀ ਮਨ ਦੀ ਤਸਵੀਰ ਖਿੱਚੀ ਗਈ ਹੈ ਕਿ ਜੀਵਨ ਮਨੋਰਥ ਵੱਲੋਂ ਬੇਪਰਵਾਹੀ ਆਕ੍ਰਿਤ ਘਣਤਾ ਆਲਸ ਅਤੇ ਮੈਲੇ ਫੁਰਨੇ ਹੋ ਚੁੱਕੀ ਆਤਮਕ ਮੌਤ ਦੇ ਸੰਕੇਤ ਹਨ। ਪ੍ਰੇਮਾ ਭਗਤੀ ਦੀ ਅਣਹੋਂਦ ਅਤੇ ਵਿਕਾਰਾਂ ਦੀ ਸੰਗਤ ਕਾਰਨ ਗੁਰੂ ਦੀ ਸੇਵਾ ਅਤੇ ਦਇਆ ਜੋ ਦੈਵੀ ਗੁਣ ਹਨ ਸਾਡੇ ਅੰਦਰ ਪ੍ਰਫੁੱਲਿਤ ਹੀ ਨਹੀਂ ਹੁੰਦੇ। ਜੀਵਨ ਦੀ ਕਾਮਯਾਬੀ ਲਈ ਪ੍ਰਭੂ ਅੱਗੇ ਅਰਦਾਸ ਉੱਦਮ ਅਤੇ ਉਤਸ਼ਾਹ ਵੱਡੇ ਸਾਧਨ ਹਨ। ਇਸ ਸ਼ਬਦ ਦੇ ਰਚਨਹਾਰੇ ਭਗਤ ਕਬੀਰ ਜੀ ਮੱਧਕਾਲ ਦੀ ਭਗਤੀ ਲਹਿਰ ਦੇ ਬੜੇ ਪ੍ਰਸਿੱਧ ਪ੍ਰਤਿਭਾਸ਼ਾਲੀ ਸਮਾਜ ਸੁਧਾਰਕ ਰੱਬੀ ਪੁਰਖ ਨਿਰਗੁਣਵਾਦੀ ਭਗਤ ਸਨ। ਉਹਨਾਂ ਦਾ ਜਨਮ ਬਨਾਰਸ ਦੀ ਧਰਤੀ 'ਤੇ ਹੋਇਆ। ਇੱਕ ਦਿਨ ਸਵੇਰੇ ਵੱਡੇ ਤੜਕੇ ਕਬੀਰ ਸਾਹਿਬ ਜੀ ਉਸ ਰਸਤੇ 'ਚ ਲੇਟ ਗਏ ਜਿੱਥੋਂ ਰੋਜ਼ ਭਗਤ ਰਾਮਾਨੰਦ ਜੀ ਮਹਾਰਾਜ ਗੰਗਾ ਇਸ਼ਨਾਨ ਲਈ ਜਾਂਦੇ ਸਨ। ਹਨੇਰੇ ਵਿੱਚ ਰਾਮਾਨੰਦ ਜੀ ਦੇ ਪੈਰ ਜਦੋਂ ਕਬੀਰ ਸਾਹਿਬ ਜੀ ਦੇ ਸਰੀਰ ਨਾਲ ਛੋਹੇ ਤਾਂ ਰਾਮਾਨੰਦ ਜੀ ਨੇ ਸਹਿਜ ਪਾ ਇਹ ਬੋਲ ਕਹੇ, ਉੱਠ ਰਾਮ ਕੇ ਰਾਮ ਕਹੋ। ਬਸ ਇਸ ਦਿਨ ਤੋਂ ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਚੇਲੇ ਬਣ ਗਏ, ਰਾਮ ਨਾਮ ਦੀ ਭਗਤੀ ਵਿੱਚ ਲੀਨ ਰਹਿਣ ਲੱਗ ਪਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਦਰਜ ਹੈ। 225 ਸ਼ਬਦ, 243 ਸਲੋਕ, 3 ਅਸ਼ਟਪਦੀਆਂ ਅਤੇ 33, 7 ਵਾਰ, 52 ਅੱਖਰੀ ਵਿਸ਼ੇਸ਼ ਬਾਣੀਆਂ ਦਰਜ ਹਨ। ਆਪ ਜੀ ਦੀ ਬਾਣੀ ਦਾ ਸੰਗ੍ਰਹਿ ਕਬੀਰ ਬੀਜਕ ਗ੍ਰੰਥ ਵੀ ਪ੍ਰਸਿੱਧ ਹੈ। ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਕਿ ਅੱਲਾ ਅਤੇ ਰਾਮ ਦੋਵੇਂ ਰੱਬ ਪ੍ਰਭੂ ਪਾਰਬ੍ਰਹਮ ਦੇ ਪ੍ਰਤੀਕ ਹੀ ਹਨ। ਮੰਦਰ ਅਤੇ ਮਸੀਤ, ਵੇਦ ਅਤੇ ਕਿਤੇਬ, ਹਿੰਦੂ ਅਤੇ ਮੁਸਲਮਾਨ, ਪੂਜਾ ਅਤੇ ਨਮਾਜ਼, ਸਾਧਨਾ ਅਤੇ ਸ਼ਰ੍ਹਾ ਸਭ ਚੰਗੇ ਨੇ ਜੇ ਮਾਨਵਤਾ ਨੂੰ ਅੱਲਾ ਰਾਮ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਹਨ। ਅੱਜ ਵਿਚਾਰੇ ਜਾਣ ਵਾਲੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਫੁਰਮਾਨ ਹੈ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਓ ਭਗਤ ਨਹੀਂ ਸਾਧੀ ਰਹਾਉ। ਹੇ ਗੋਬਿੰਦ, ਅਸੀਂ ਐਸੇ ਅਪਰਾਧੀ ਜੀਵ ਹਾਂ, ਤੁਸੀਂ ਹੀ ਸਾਨੂੰ ਇਹ ਜਿੰਦ ਅਤੇ ਸਰੀਰ ਦਿੱਤਾ ਹੈ। ਅਸੀਂ ਐਸੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਸਾਨੂੰ ਆਪਣੀ ਅਕ੍ਰਿਤ ਘਣਤਾ ਦਾ ਪਛਤਾਵਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਵੀ ਗੌੜੀ ਰਾਗ 'ਚ ਫੁਰਮਾਨ ਕਰਦੇ ਨੇ, ਸਭ ਜੀਓ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ, ਜਿਨ ਦੀਏ ਸੋ ਚਿੱਤ ਨਾ ਆਵਈ ਪਸ਼ੂ ਹੋਂ ਕਰ ਜਾਣੀ। ਸ਼ਬਦ ਦੀਆਂ ਆਰੰਭਕ ਪੰਕਤੀਆਂ 'ਚ ਫੁਰਮਾਨ ਹੈ, ਕਵਨ ਕਾਜ ਸਿਰਜੇ ਜੱਗ ਭੀਤਰ, ਜਨਮ ਕਵਨ ਫਲ ਪਾਇਆ ਭਾਵਨਿਧ ਤਰਨ ਤਾਰਨ ਚਿੰਤਾਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਜਦੋਂ ਅਸੀਂ ਹੇ ਪਰਮਾਤਮਾ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਕਿਹੜੇ ਕਾਰਜ ਵਾਸਤੇ ਅਸੀਂ ਦੁਨੀਆ 'ਤੇ ਆਏ ਹਾਂ ਅਤੇ ਅਸੀਂ ਹੁਣ ਤੱਕ ਕੀ ਖੱਟਿਆ ਹੈ, ਇਹ ਸੋਚ ਕੇ ਹੈਰਾਨ ਹੁੰਦੇ ਹਾਂ ਕਿ ਅਸੀਂ ਇੱਕ ਪਲ ਵੀ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਿਆ ਜੋ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੈ, ਜੋ ਮਨ ਇੱਛਤ ਫਲ ਦੇਣ ਵਾਲਾ ਹੈ। ਰਹਾਉ ਵਾਲੀਆਂ ਪੰਕਤੀਆਂ ਤੋਂ ਅੱਗੇ ਸ਼ਬਦ ਦੇ ਦੂਸਰੇ ਪਦੇ ਵਿੱਚ ਫੁਰਮਾਨ ਹੈ, ਪਰ ਧਨ ਪਰ ਧਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਵਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ। ਹੇ ਪ੍ਰਭੂ, ਮੇਰੇ ਅੰਦਰ ਪਰਾਏ ਧਨ ਦੀ ਲਾਲਸਾ ਵੀ ਬਣੀ ਰਹਿੰਦੀ ਹੈ,

ਭਾਵ ਮੇਰੇ ਕੋਲ ਸਬਰ ਸੰਤੋਖ ਦੀ ਬਹੁਤ ਕਮੀ ਹੈ। ਪਰਾਏ ਤਨ ਦਾ ਖਿਆਲ ਭਾਵ ਕਾਮ ਵਾਸਨਾ ਤੋਂ ਵੀ ਮੈਂ ਦੁਖੀ ਹਾਂ। ਇਸ ਵਿਕਾਰ ਨੇ ਪੂਰੀ ਦੁਨੀਆ ਦਾ ਬੁਰਾ ਹਾਲ ਕੀਤਾ ਪਿਆ। ਜਿੱਥੇ ਕਈ ਭਿਆਨਕ ਰੋਗ ਲੱਗ ਰਹੇ ਨੇ, ਉੱਥੇ ਰਿਸ਼ਤਿਆਂ ਦੀ ਪਵਿੱਤਰਤਾ ਵੀ ਭੰਗ ਹੋ ਰਹੀ ਹੈ। ਇਹ ਵਿਕਾਰ ਮੱਥੇ ਦਾ ਕਲੰਕ ਹੈ। ਪਰਾਈ ਨਿੰਦਿਆ ਅਤੇ ਈਰਖਾ ਇਹਨਾਂ ਵਿਕਾਰਾਂ ਕਾਰਨ ਮੁੜ ਮੁੜ ਜਨਮ ਮਰਨ ਦਾ ਗੇੜ ਮਿਲ ਰਿਹਾ ਹੈ। ਜਿਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਸ਼ਬਦ ਦੇ ਇਸ ਤੀਜੇ ਪਹਿਰੇ 'ਚ ਮਨੁੱਖੀ ਮਨ ਦੀ ਵੱਡੀ ਕਮਜ਼ੋਰੀ ਦਾ ਵਰਣਨ ਹੈ ਕਿ ਜਿਸ ਥਾਂ 'ਤੇ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉੱਥੇ ਮੈਂ ਇੱਕ ਪਲ ਵੀ ਫੇਰਾ ਨਹੀਂ ਮਾਰਦਾ। ਪਰ ਦੂਜੇ ਪਾਸੇ ਵਿਸ਼ਈ ਚੋਰ ਇਹਨਾਂ ਨਾਲ ਮੇਰਾ ਸਾਥ ਬਣਿਆ ਰਹਿੰਦਾ ਹੈ। ਗੌੜੀ ਰਾਗ 'ਚ ਪੰਚਮ ਪਾਤਸ਼ਾਹ ਜੀ ਦਾ ਫੁਰ

0: ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉੱਥੇ ਮੈਂ ਇੱਕ ਪਲ ਵੀ ਫੇਰਾ ਨਹੀਂ ਮਾਰਦਾ। ਪਰ ਦੂਜੇ ਪਾਸੇ ਵਿਸ਼ਈ, ਚੋਰ ਇਹਨਾਂ ਨਾਲ ਮੇਰਾ ਸਾਥ ਬਣਿਆ ਰਹਿੰਦਾ ਹੈ। ਗੌੜੀ ਰਾਗ 'ਚ ਪੰਚਮ ਪਾਤਸ਼ਾਹ ਜੀ ਦਾ ਫੁਰਮਾਨ ਹੈ ਕਿ ਮਨੁੱਖ ਸਤ ਸੰਗਤ ਵਾਲਾ ਸਹੀ ਰਸਤਾ ਛੱਡ ਕੇ ਪੁੱਠੇ ਰਾਹ ਹੀ ਤੁਰਦਾ ਹੈ, ਦੁੱਖ ਭੋਗਦਾ ਹੈ। ਬਾਵੈ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਆਪੂਠਾ ਬੁਨਣਾ। ਚੌਥੇ ਪਹਿਰੇ 'ਚ ਫੁਰਮਾਨ ਹੈ, ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ। ਭਾਵ ਕਾਮ ਕ੍ਰੋਧ ਮਾਇਆ ਦਾ ਮੋਹ ਹੰਕਾਰ ਈਰਖਾ ਹੀ ਮੇਰੇ ਪੱਲੇ ਹੈ, ਦਇਆ ਧਰਮ ਸਤਿਗੁਰੂ ਦੀ ਸੇਵਾ, ਮੈਨੂੰ ਇਹਨਾਂ ਦਾ ਖਿਆਲ ਤਾਂ ਕਦੇ ਸੁਪਨੇ 'ਚ ਵੀ ਨਹੀਂ ਆਇਆ। ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਬਛਲ ਪੈ ਹਾਰੀ, ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਆਖਰੀ ਪੈਰੇ 'ਚ ਬੇਨਤੀ ਹੈ, ਅਰਦਾਸ ਹੈ ਕਿ ਹੇ ਪ੍ਰਭੂ, ਦੀਨਾਂ 'ਤੇ ਦਇਆ ਕਰਨ ਵਾਲੇ, ਭਗਤੀ ਨੂੰ ਪਿਆਰ ਕਰਨ ਵਾਲੇ, ਹੇ ਭੈ ਹਰਨ, ਮੈਨੂੰ ਦਾਸ ਨੂੰ ਵਿਕਾਰਾਂ ਦੀ ਬਿਪਤਾ ਤੋਂ ਬਚਾ ਲੈ, ਮਿਹਰ ਕਰ, ਮੈਂ ਸਦਾ ਤੇਰੀ ਬੰਦਗੀ ਕਰਦਾ ਰਹਾਂ।
1: ਗੋਬਿੰਦ, ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਪਾਓ ਭਗਤ ਨਹੀਂ ਸਾਧੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਗਸੀਰ ਸਿੰਘ। ਭਗਤ ਕਬੀਰ ਜੀ ਨੇ ਆਪਣਾ ਮਨ ਹੀ ਉਸ ਅਕਾਲ ਪੁਰਖ ਪ੍ਰਭੂ ਦੇ ਨਾਲ ਬੁਣ ਲਿਆ ਸੀ। ਆਪ ਜੀ ਨੇ ਉਸ ਪਰਮਾਤਮਾ ਦੇ ਨਾਮ ਦਾ ਵਣਜ ਕਰਕੇ ਉੱਚ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਇੰਜ ਆਪ ਜੀ ਉਸ ਪ੍ਰਭੂ ਨਾਲ ਪ੍ਰੀਤ ਸਥਾਪਿਤ ਕਰਕੇ ਮੋਕਸ਼ ਪ੍ਰਾਪਤ ਕਰ ਗਏ। ਐਸੀ ਧਰਤੀ 'ਤੇ ਜੋ ਕਿ ਸਰਾਪੀ ਹੋਈ ਸੀ, ਹਰ ਕਾ ਸੰਤ ਮਰੈ ਹੜ ਅੰਬੈ ਤਾਂ ਸਗਲੀ ਸਹਿਨ ਤਰਾਈ। ਭਗਤ ਕਬੀਰ ਜੀ ਪ੍ਰਭੂ ਦੇ ਨਾਮ ਦਾ ਵਣਜ ਕਰਨ ਦਾ ਸੁਨੇਹਾ ਦਿੰਦੇ ਸਨ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸਰਵਣ ਕਰਦੇ ਹਾਂ ਭਾਈ ਬਹਾਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਰੋਜ਼ਾਨਾ ਪ੍ਰੋਗਰਾਮ ਸਾਡਾ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ 'ਤੇ 6 ਵੱਜ ਰਹੇ ਨੇ। ਹੁਣੀ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6:30 ਤੇ ਪੇਸ਼ ਕਰਾਂਗੇ ਪ੍ਰੋਗਰਾਮ ਦਿਹਾਤੀ। ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਲੜੀਵਾਰ ਨਾਟਕ ਅਵਤਾਰ ਸਿੰਘ ਬਲਿੰਗ ਦੇ ਨਾਵਲ ਦੇ ਆਧਾਰਿਤ ਪੰਜਾਬੀ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ, ਜਿਸ ਦੀ 13ਵੀਂ ਅਤੇ ਅਖੀਰਲੀ ਕੜੀ ਪੇਸ਼ ਕਰਾਂਗੇ। 7:40 ਤੇ ਪ੍ਰੋਗਰਾਮ ਵਿਵਿਧਤਾ 'ਚ ਹਿੰਦੀ ਵਾਰਤਾ ਜੀਵਨ ਚੱਲਣੇ ਕਾ ਨਾਮ, ਵਾਰਤਾਕਾਰ ਹੋਣਗੇ ਡਾਕਟਰ ਰੇਖਾ ਕਾਲੀਆ ਭਾਰਦਵਾਜ। ਰਾਤ 8 ਪ੍ਰੋਗਰਾਮ ਰਹੇਗਾ ਜ਼ਿੰਦਗੀ ਹਸੀਨ ਹੈ। ਰਾਤ 9:30 ਪੰਜਾਬੀ ਨਾਟਕ

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਟੂਡੀਓ ਦੀ ਕੜੀ 'ਤੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਮਰਦਾਂ ਦੇ ਸਿੰਗਲਜ਼ ਦੇ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਏਅਰ ਮਾਰਸ਼ਲ ਤਰਨ ਚੌਧਰੀ, ਲੈਫਟੀਨੈਂਟ ਜਨਰਲ ਨੀਰਜ ਵਰਸਨੇ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਲੈਫਟੀਨੈਂਟ ਜਨਰਲ ਹਰਬਿੰਦਰ ਸਿੰਘ ਵੰਦਰਾ ਅਤੇ ਲੈਫਟੀਨੈਂਟ ਜਨਰਲ ਮੋਹਿੰਦਰਪਾਲ ਸਿੰਘ ਨੂੰ ਅਤ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਹ ਪੁਰਸਕਾਰ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਵੱਲੋਂ ਬੇਮਿਸਾਲ ਬਹਾਦਰੀ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਨੇ। ਇਹ ਪੁਰਸਕਾਰ ਜੰਮੂ ਕਸ਼ਮੀਰ, ਉੱਤਰ ਪੂਰਬ ਅਤੇ ਦੇਸ਼ ਦੀਆਂ ਸਰਹੱਦਾਂ ਦੇ ਨਾਲ ਨਾਲ ਦਹਿਸ਼ਤਗਰਦੀ, ਅੱਤਵਾਦ ਅਤੇ ਦੁਸ਼ਮਣੀ ਭਰੇ ਖਤਰਿਆਂ ਖਿਲਾਫ਼ ਭਾਰਤ ਦੀ ਨਿਰੰਤਰ ਲੜਾਈ ਨੂੰ ਦਰਸਾਉਂਦੇ ਨੇ ਅਤੇ ਨਾਲ ਹੀ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ 'ਚ ਬੇਮਿਸਾਲ ਹਿੰਮਤ ਦੇ ਕਾਰਜ ਨੂੰ ਮਾਨਤਾ ਵੀ ਦਿੰਦੇ ਨੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ 'ਚ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਪਾਸ ਕੀਤਾ, ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ 29 ਜੂਨ ਨੂੰ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ 'ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਕੀਤੇ ਬਿਨਾਂ ਲਾਗੂ ਕੀਤਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
1: ਮਾਨਯੋਗ ਜਥੇਦਾਰ ਸਾਹਿਬ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਂ ਨੂੰ। ਉਹਨਾਂ ਨੇ ਕੁਛ ਅਮੈਂਡਮੈਂਟਸ, ਕੁਛ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ ਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹਦੇ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।
0: ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਸ਼੍ਰੀ ਗੜੀ ਨੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸ਼ਿਕਾਇਤਾਂ ਅਤੇ ਉਹਨਾਂ ਦੇ ਹੱਕਾਂ ਦੀ ਸੁਰੱਖਿਆ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਕਮਿਸ਼ਨ ਕੋਲ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਕਾਨੂੰਨੀ ਪ੍ਰਕਿਰਿਆ ਮੁਤਾਬਕ ਨਿਰਪੱਖ ਢੰਗ ਨਾਲ ਵਿਚਾਰ ਕੀਤਾ ਜਾਂਦਾ ਹੈ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਹਨਾਂ ਦੇ ਸਮੇਂ ਸਿਰ ਨਿਪਟਾਰੇ ਲਈ ਯੋਗ ਕਾਰਵਾਈ ਵੀ ਕੀਤੀ ਜਾਂਦੀ ਹੈ। ਸ਼੍ਰੀ ਗੜੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਰੱਖੇ ਗਏ ਮਸਲਿਆਂ ਨੂੰ ਨਿਯਮਾਂ ਅਤੇ ਕਾਨੂੰਨੀ ਵਿਵਸਥਾ ਮੁਤਾਬਕ ਵਿਚਾਰਿਆ ਜਾਵੇਗਾ ਅਤੇ ਜਿੱਥੇ ਕਮਿਸ਼ਨ ਦੇ ਅਧਿਕਾਰ ਖੇਤਰ ਅਧੀਨ ਕਾਰਵਾਈ ਬਣਦੀ ਹੋਵੇਗੀ ਉੱਥੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਏਗੀ। ਇਸ ਮਗਰੋਂ ਚੇਅਰਮੈਨ ਨੇ ਕਬੀਰ ਜਯੰਤੀ ਮੌਕੇ ਪਿੰਡ ਝਾਂਡੀਆਂ ਕਲਾਂ ਵਿਖੇ ਕਰਵਾਏ ਗਏ ਸਮਾਗਮ ਅਤੇ ਭੂਰੀ ਵਾਲੇ ਗੁਰਗੱਦੀ ਪਰੰਪਰਾ ਨਾਲ ਸਬੰਧਤ ਧਾਰਮਿਕ ਸਮਾਗਮ 'ਚ ਵੀ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1,583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਾ ਔਰਤਾਂ, ਅਨਾਥ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਵਜੋਂ ਸਿੱਧਾ ਫਾਇਦਾ ਮਿਲਿਆ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਲਈ 6,131 ਕਰੋੜ 91 ਲੱਖ ਰੁਪਏ ਦਾ ਬਜਟ ਰੱਖਿਆ। ਇਹ ਬਜਟ ਵਿਵਸਥਾ ਸੂਬੇ ਦੇ ਲਗਭਗ 36 ਲੱਖ ਲਾਭਪਾਤਰੀਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਯਕੀਨੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਰਾਸ਼ੀ ਵਿੱਚੋਂ ਬੁਢਾਪਾ ਪੈਨਸ਼ਨ ਵਾਸਤੇ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਤੇ ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਅਤੇ ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਫਾਇਦੇ ਲਈ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਸੱਦਾ ਦਿੱਤਾ। ਉਧਰ ਸ਼੍ਰੋਮਣੀ ਕਮੇਟੀ

0: ਵੱਲੋਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਭਾਰਗਵ ਨਗਰ ਸਥਿਤ ਸਤਿਗੁਰ ਕਬੀਰ ਮੁੱਖ ਮੰਦਰ ਵਿਖੇ ਸ਼ਾਮ 8 ਵਜੇ ਤੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਗਰੋਂ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਦੌਰਾਨ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸੰਗਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ 'ਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲੇ ਦੀ ਆਵਾਜਾਈ ਅਤੇ ਸਮੁੱਚੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸੇ ਦੌਰਾਨ ਯਾਤਰਾ ਨੂੰ ਲੈ ਕੇ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਕਾਨੂੰਨ ਅਤੇ ਵਿਵਸਥਾ ਬਾਰੇ DGP PK ਸਿਨਹਾ ਨੇ ਸੁਰੱਖਿਆ ਦੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਅਮਰਨਾਥ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ ਅੱਜ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਾਕਿਆਂ ਉੱਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਮੁਤਾਬਕ ਦੇਸ਼ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਸੱਭਿਆਚਾਰ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੰਜਾਬ ਭਾਰ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਨਿਡਰ ਹੋ ਕੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 31 ਮਈ 2026 ਤੱਕ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 9512000200 ਅਤੇ ਆਡੀਓ ਵੀਡੀਓ ਰਿਕਾਰਡਿੰਗਾਂ ਸਮੇਤ ਕੁੱਲ 16,950 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਇਹਨਾਂ ਵਿੱਚੋਂ 10,951 ਸ਼ਿਕਾਇਤਾਂ ਦੂਜੇ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਇਹ ਸ਼ਿਕਾਇਤਾਂ ਯੋਗ ਕਾਰਵਾਈ ਲਈ ਸੰਬੰਧਿਤ ਵਿਭਾਗਾਂ ਨੂੰ ਭੇਜੀਆਂ ਗਈਆਂ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਿੱਸਿਆਂ 'ਚ ਆਮ ਨਾਲੋਂ ਵੱਧ ਤਾਪਮਾਨ ਅਤੇ ਲੂ ਜਿਹੀ ਸਥਿਤੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ 1 ਜੁਲਾਈ ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅੱਜ ਅਤੇ ਕੱਲ੍ਹ 30 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ 'ਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਆਪਣਾ ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀ ਨਹੀਂ ਆਈ ਅਜੇ ਤੱਕ।
2: ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ।
3: ਸੋ ਗਰਲਸ, ਕੀ ਹੋ ਰਿਹਾ ਹੈ?
2: ਬਿੱਲ ਹੋ ਰਿਹਾ ਹੈ। ਚੱਲ ਆਪਣਾ ਕਾਰਡ ਦੇ। ਪਿੰਨ ਦੇ।
4: RBI ਕਹਿੰਦਾ ਹੈ ਕਿ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ ਦਿਓ। ਆਨਲਾਈਨ ਬੈਂਕਿੰਗ ਸਿਰਫ ਆਪਣੇ ਹੀ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ। ਹੈ ਕੀ ਇਹ ਖਾਣ ਦੀ ਚੈਂਪੀਅਨਸ਼ਿਪ ਸੀ? RBI ਕਹਿੰਦਾ ਹੈ ਜਾਣਕਾਰ ਬਣੋ, ਸੁਚੇਤ ਰਹੋ।
5: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਲੰਘ
1: ਆਈ। ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਲਿਓ ਆਜੋ।
0: ਜੈ ਹਿੰਦ ਜੀ, ਰੁਲਿਆ ਰਾਮ ਜੀ, ਜੈ ਹਿੰਦ।
1: ਜੈ ਜੀ, ਜੈ ਹਿੰਦ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਲਿਓ ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਤਗੜੇ ਨੇ ਜੀ, ਤੁਸੀਂ ਸੁਣਾਓ ਠੀਕ ਠਾਕ ਹੋ?
1: ਹਾਲ ਚਾਲ ਤਗੜਾ। ਦੇਖੋ, ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਸੁਰੱਖਿਅਤ ਰਹਿਣ ਦਾ
0: ਜੀ,
1: ਜਾਂ ਜ਼ਿੰਦਗੀ ਦੇ ਵਿੱਚ ਕਿਸੇ ਤਕਲੀਫ ਤੋਂ ਬਚਣ ਦਾ, ਚਾਹੇ ਉਹ ਮਾਨਸਿਕ ਹੈ ਚਾਹੇ ਉਹ ਸਰੀਰਕ ਹੈ
0: ਜੀ,
1: ਉਹਦੇ 'ਚ ਇੱਕੋ ਹੀ ਦਵਾਈ ਹੈ ਜਿਹੜੀ ਤੁਹਾਨੂੰ ਕਿਸੇ ਡਾਕਟਰ ਨੇ ਨਹੀਂ ਦੇਣੀ।
0: ਅੱਛਾ,
1: ਆਹੀ ਦੇ ਦੇਣੀ ਹੈ।
0: ਅੱਛਾ, ਦੇ ਦਿਓ ਫਿਰ।
1: ਉਹ ਹੈ ਗੁਰੇਜ਼ ਅਤੇ ਪਰਹੇਜ਼।
0: ਹਾਂ, ਸਹੀ ਗੱਲ ਆ।
1: ਇਲਾਜ ਦੇ ਨਾਲੋਂ
0: ਪਰਹੇਜ਼ ਚੰਗਾ। ਸਹੀ ਗੱਲ ਆ।
1: ਸੋ ਇਹਨਾਂ ਦਿਨਾਂ ਦੇ ਵਿੱਚ ਸ਼ਿੰਗਾਰਾ ਸਿੰਘ ਜੀ, ਆਪਾਂ ਦੇਖਦੇ ਹਾਂ ਕਿ ਹਵਾ ਦਾ ਜਿਹੜਾ, ਜਿੱਦਾਂ ਕਹਿੰਦੇ ਕਿ ਹਵਾ ਦੇ ਵਿੱਚ ਪ੍ਰੈਸ਼ਰ ਇੱਦਾਂ ਦਾ ਹੁੰਦਾ ਹੈ
0: ਜੀ
1: ਕਿ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ।
0: ਹਾਂ, ਸਹੀ ਗੱਲ ਹੈ।
1: ਤੁਸੀਂ ਦੇਖੋ ਵੀ ਤੁਹਾਡਾ ਥੋੜ੍ਹੇ ਜਿਹੇ ਕਦਮ ਚੱਲ ਕੇ ਨਾ ਸਾਹ ਚੜ ਜਾਣਾ,
0: ਚੜਦਾ।
1: ਸੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਔਰ ਗੁਰੇਜ਼ ਔਰ ਪਰਹੇਜ਼ ਕੀਤਾ ਜਾਊ, ਓਨਾ ਆਪਾਂ ਕਿਸੇ ਮੁਸੀਬਤ ਤੋਂ ਬਚ ਜਾਂਦੇ ਹਾਂ,
0: ਬਚ ਸਕਦੇ ਹਾਂ। ਅਤੇ ਆਪਣੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ,
1: ਬੜਾ ਜ਼ਰੂਰੀ ਹੈ।
0: ਆਹ ਦਿਨਾਂ ਦੇ ਵਿੱਚ ਕਈ ਵਾਰੀ ਆਪਾਂ ਬਾਹਰੋਂ ਆਉਂਦੇ ਹਾਂ, ਫਟਾਫਟ ਠੰਡਾ ਪਾਣੀ ਪੀ ਲਓ ਫਰਿੱਜੋਂ ਕੱਢ ਕੇ, ਉਹ ਵੀ ਮਾੜਾ ਆ ਜੀ।
1: ਉਹ ਵੀ ਮਾੜਾ ਹੈ।
0: ਹਾਂ,
1: ਭਾਰੀ ਖੁਰਾਕ ਖਾਣੀ ਮਾੜੀ ਹੈ,
0: ਉਹ ਵੀ ਮਾੜੀ ਹੈ ਜੀ।
1: ਐਵੇਂ ਥੋੜੀ ਕੱਦੂ ਹੁੰਦਾ ਇਹਨਾਂ ਦਿਨਾਂ ਦੇ ਵਿੱਚ।
0: ਹਾਂ, ਸਹੀ ਗੱਲ ਆ।
1: ਜਿਹੜੀਆਂ ਬੱਲਾਂ ਵਾਲੀਆਂ ਸਬਜ਼ੀਆਂ ਆ, ਕਿਉਂ ਪੈਦਾ ਕੀਤੀਆਂ ਜਾਂਦੀਆਂ, ਕਿਉਂ ਪੈਦਾ ਹੁੰਦੀਆਂ? ਕੁਦਰਤ ਨੇ ਇਹੀ ਤਾਂ ਚੀਜ਼ ਬਣਾਈ ਹੈ।
0: ਸਹੀ ਗੱਲ ਆ,
1: ਹੈ ਕਿ ਨਹੀਂ? ਪਰ ਅਸੀਂ ਹੁਣ ਬੇਮੌਸਮੀਆਂ ਸਬਜ਼ੀਆਂ ਵੀ ਪੈਦਾ ਕਰ ਲਈਆਂ, ਉਹ ਵੀ ਛੱਗੀ ਜਾਂਦੇ ਹਾਂ, ਖਾਈ ਜਾਂਦੇ ਹਾਂ, ਪਰ ਉਹ ਸਾਡੇ ਸਰੀਰ ਦੇ ਲਈ ਫਿੱਟ ਨਹੀਂ ਹੈ ਸ਼ਿੰਗਾਰਾ ਸਿੰਘ ਜੀ, ਉਹ ਅਨਫਿੱਟ ਚੀਜ਼ਾਂ ਨੇ।
0: ਸਹੀ ਗੱਲ ਆ।
1: ਉਹਦੇ ਕਰਕੇ ਵੀ ਸਰੀਰ ਦੇ ਵਿੱਚ, ਕਿਉਂਕਿ ਪਾਣੀ ਦੀ ਮਾਤਰਾ ਆਪਾਂ ਜ਼ਿਆਦਾ ਲੈਂਦੇ ਹਾਂ ਇਹਨਾਂ ਦਿਨਾਂ ਦੇ ਵਿੱਚ, ਆਪਾਂ ਸਾਰੇ ਜਾਣਦੇ
0: ਹਾਂ।
1: ਤੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਆਪਾਂ ਗੁਰੇਜ਼ ਔਰ ਪਰਹੇਜ਼ ਖਾਣ ਪੀਣ ਬਾਹਰ ਅੰਦਰ ਸਾਰੀਆਂ ਚੀਜ਼ਾਂ ਦੇ ਵਿੱਚ ਰੱਖਾਂਗੇ, ਉਹਨਾਂ ਆਪਾਂ ਮੁਸੀਬਤਾਂ ਤੋਂ ਬਚੇ ਰਹਾਂਗੇ,
0: ਬਚੇ ਰਹਾਂਗੇ ਜੀ। ਦੇਖੋ, ਆਹ ਦਿਨਾਂ ਦੇ ਵਿੱਚ ਜਿਹੜਾ ਸਫ਼ਰ ਆ,
1: ਹਾਂ,
0: ਉਹ ਵੀ ਘਟਾਉਣਾ ਚਾਹੀਦਾ।
1: ਬਿਲਕੁਲ,
0: ਲੋੜ ਪਏ ਤਾਂ ਜਾਓ, ਨਹੀਂ ਤਾਂ ਨਾ ਜਾਓ।
1: ਕੀ ਐਵੇਂ ਬੱਸਾਂ 'ਚ ਜੇ ਕਿਤੇ ਕਿਰਾਇਆ ਮਾਫ਼ ਹੈ ਵੀ ਐਵੇਂ ਤੁਰੇ ਫਿਰੋ, ਫਾਇਦਾ ਕੀ ਉਹ ਚੀਜ਼ ਦਾ ਬਈ?
0: ਦੇਖੋ, ਵਰਤੋਂ ਕਰੋ, ਦੁਰਵਰਤੋਂ ਨਾ।
1: ਹਾਂ, ਜੇ ਕੋਈ ਸਰਕਾਰ ਨੇ ਤੁਹਾਨੂੰ ਸਹੂਲਤ ਦਿੱਤੀ ਹੈ
0: ਜੀ,
1: ਇਹਦਾ ਮਤਲਬ ਤੁਸੀਂ ਸਹੂਲਤ ਲੈਣ ਦਾ ਠੇਕਾ ਹੀ ਲੈ ਲਿਆ।
0: ਕਈ
1: ਸਰਕਾਰ ਜਿਹੜੀ ਹੈ ਉਹ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਲਈ ਸਹੂਲਤ ਹੈ।
0: ਸਹੀ ਗੱਲ ਆ।
1: ਪਰ ਜਿਹੜੇ ਵੀ ਬੰਦੇ ਸਹੂਲਤ ਦਾ ਇਸਤੇਮਾਲ ਕਰਦੇ ਆ, ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦਾ ਸ਼ਿੰਗਾਰਾ ਸਿੰਘ ਜੀ
0: ਜੀ,
1: ਕਿ ਇਹ ਚੀਜ਼ ਦੀ ਮੈਨੂੰ ਜਿੰਨੀ ਕੁ ਜ਼ਰੂਰਤ ਹੈ ਮੈਂ ਉੱਨੀ ਕੁ ਵਰਤਾਂ। ਹੁਣ ਜਿੱਦਾਂ ਬੱਤੀ ਹੈ, ਜੇ ਬੱਤੀ ਸਰਕਾਰ ਨੇ ਫ੍ਰੀ ਕੀਤੀ ਹੋਈ ਹੈ ਤਾਂ ਇਹਦਾ ਮਤਲਬ ਇਹ ਥੋੜ੍ਹੀ ਆ ਕਿ ਤੁਸੀਂ ਬੱਤੀ ਜਿਹੜੀ ਆ ਬਿਨਾਂ ਲੋੜ ਤੋਂ ਜਿਹੜਾ ਜਲਾਈ ਚੱਲੋਗੇ।
0: ਦੇਖੋ, ਕਿਸੇ ਦੇ ਘਰ ਹੋਰ ਪਾਸੇ ਵੀ ਲੋੜ ਹੈਗੀ ਆ।
1: ਬਿਲਕੁਲ।
0: ਸੋ ਇਸ ਕਰਕੇ ਜਿੰਨੀ ਲੋੜ ਆ ਲੋੜ ਮੁਤਾਬਕ ਵਰਤਣੀ ਚਾਹੀਦੀ ਆ।
1: ਤੁਹਾਡਾ ਸਰਦਾ ਆ ਨਾ, ਤੁਸੀਂ ਕੀ ਕਰਨਾ ਹੈ?
0: ਸਹੀ ਗੱਲ ਆ।
1: ਸੋ ਇਸ ਕਰਕੇ ਥੋੜ੍ਹਾ ਜਿਹਾ ਆਪਣਾ ਜਿੱਦਾਂ ਕਹਿੰਦੇ ਸੋਚ ਔਰ ਸੰਕੋਚ ਦੇ ਵਿੱਚ ਰਹਿਣਾ ਚਾਹੀਦਾ।
0: ਹਾਂ, ਸਹੀ ਗੱਲ ਆ।
1: ਸੋਚ ਵਿਚਾਰ ਇਹੀ ਹੈ ਕਿ ਤੁਸੀਂ ਇਕੱਲੇ ਨਹੀਂ ਇੱਥੇ, ਤੁਹਾਡੇ ਆਲੇ ਦੁਆਲੇ ਤੁਹਾਡੇ ਭਾਈ ਭੈਣ ਹੈ ਨਾ, ਰਿਸ਼ਤਾ ਨਾਤਾ ਜਿੱਦਾਂ ਸਮਾਜ ਦੇ ਵਿੱਚ ਸ਼ਰੀਕਾਚਾਰੀ, ਉਹਨਾਂ ਦਾ ਵੀ ਸੋਚਣਾ ਚਾਹੀਦਾ।
0: ਸਹੀ ਗੱਲ ਆ। ਦੇਖੋ, ਸਭ ਦਾ ਸੋਚੋਗੇ ਤਾਂ ਤੁਹਾਡਾ ਭਲਾ ਆ।
1: ਹਾਂ,
0: ਸਰਬੱਤ ਦਾ ਭਲਾ।
1: ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਰੋਟੀ ਖਾ ਲਈ ਤੇ ਮੁੜ ਕੇ ਘਰਦਿਆਂ ਨੂੰ ਕੋਈ ਅੱਟ ਚੱਕ ਦਿਓ, ਮੈਂ ਤਾਂ ਖਾ ਲਈ,
0: ਮੈਂ ਤਾਂ ਖਾ ਲਈ,
1: ਇਹ ਨਹੀਂ ਹੋਣਾ ਚਾਹੀਦਾ। ਥੋੜਾ ਜਿਹਾ ਬਾਕੀ ਆਂਦਾ ਵੀ ਆਪਾਂ ਸਮਾਜ ਦਾ ਹਿੱਸਾ ਆ
0: ਜੀ,
1: ਔਰ ਇਹ ਸਮਾਜ ਸਿਰਫ ਮਨੁੱਖਾਂ ਦਾ ਸਮਾਜ ਨਹੀਂ ਸ਼ਿੰਗਾਰਾ ਸਿੰਘ ਜੀ, ਇਹ ਸਮਾਜ ਪਸ਼ੂਆਂ ਦਾ, ਪੰਛੀਆਂ ਦਾ, ਜੀਵਾਂ ਦਾ, ਕੀਟ ਪਤੰਗ ਸਭ ਲੋਕ ਸਾਡੇ ਨਾਲ ਨੇ।
0: ਉਹ ਕੁਦਰਤ ਆ, ਕੁਦਰਤ ਚ ਸਾਰੇ ਆ ਜਾਂਦੇ ਆ।
1: ਹਾਂ,
0: ਸਾਰੇ
1: ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਜਨੌਰ ਤੁਹਾਡੇ ਦੇਖਦੇ ਆ ਕਿਤੇ, ਤੁਹਾਨੂੰ ਕੋਈ ਘਰ ਦੇ ਵਿੱਚ ਦਰਖਤ ਲੱਗਿਆ ਹੋਇਆ
0: ਜੀ,
1: ਥੋੜਾ ਕਟੋਰੇ ਚ ਪਾਣੀ ਪਾ ਕੇ ਰੱਖ ਦਿਓ,
0: ਤੇ ਵੈਸੇ ਵੀ ਛੱਤ ਤੇ ਰੱਖ ਦਿਓ,
1: ਛੱਤ ਤੇ
0: ਪੰਛੀਆਂ ਨਾਲ ਵੀ ਪਾਣੀ ਪੀਣਾ।
1: ਸੋ ਇਸ ਕਰਕੇ ਸਭ ਦਾ ਜਿੱਦਾਂ ਕਹਿੰਦੇ ਸਭ ਦਾ ਸੋਚਣਾ ਚਾਹੀਦਾ।
0: ਸਹੀ ਗੱਲ ਆ।
1: ਤੇ ਅੱਜ ਸਭ ਤੋਂ ਪਹਿਲਾਂ ਨਾ ਲੜੀਵਾਰ ਨਾਟਕ ਹੋਇਆ ਦੇਸ ਪਰਾਇਆ, ਇਹਦੀ 13ਵੀਂ ਕਿਸ਼ਤ ਜਿਹੜੀ ਹੈ ਇਹ ਆਪਾਂ ਤੁਹਾਨੂੰ ਸਾਂਝੀ ਕਰਦੇ ਹਾਂ।
0: ਬਿਲਕੁਲ ਜੀ।
2: ਪੇਸ਼ ਹੈ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 13ਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।

ਪ੍ਰੀਤ ਕੌਰ ਤੇ ਉਸ ਦੇ ਪਤੀ ਆਰਿਅਨ ਨੇ ਈਸ਼ਪ੍ਰੀਤ ਨੂੰ ਘਰੋਂ ਕੱਢ ਦਿੱਤਾ ਹੈ ਤੇ ਉਹ ਚੌਧਰੀ ਤੇ ਲੱਖੇਬਾਈ ਨਾਲ ਇੱਕ ਫਾਰਮ ਦੇ ਕੈਬਿਨ 'ਚ ਰਹਿਣ ਲੱਗ ਪੈਂਦਾ ਹੈ। ਛਿੰਦੇ ਤੇ ਦਿਲਰਾਜ ਕੌਰ ਨੂੰ ਕੈਨੇਡਾ ਮੁੜਨ ਤੇ ਹੀ ਈਸ਼ਪ੍ਰੀਤ ਦੇ ਚਲੇ ਜਾਣ ਦਾ ਪਤਾ ਲੱਗਦਾ ਹੈ। ਹੁਣ ਸੁਣੋ ਇਸ ਲੜੀਵਾਰ ਰੇਡੀਓ ਨਾਟਕ ਦੀ 13ਵੀਂ ਯਾਨੀ ਆਖਰੀ ਕੜੀ।

0: ਅੱਜ ਕਈ ਦਿਨਾਂ ਮਗਰੋਂ ਜਦੋਂ ਇਸ਼ਪ੍ਰੀਤ ਸਿਮਰਜੀਤ ਨੂੰ ਮਿਲਿਆ ਤਾਂ ਉਹ ਬਹੁਤ ਉਦਾਸ ਸੀ ਅਤੇ ਉਸਦਾ ਦਿਲ ਕੋਈ ਵੀ ਗੱਲ ਕਰਨ ਨੂੰ ਨਹੀਂ ਕਰ ਰਿਹਾ ਸੀ। ਉਸਨੇ ਸਾਰੀ ਗੱਲ ਆਪਣੀ ਮੰਮੀ ਤੱਕ ਪਹੁੰਚਾ ਦਿੱਤੀ ਸੀ। ਉਸਦੀ ਮੰਮੀ ਨੇ ਉਸ ਨੂੰ ਉਸਦੇ ਆਉਣ ਤੱਕ ਉਡੀਕਣ ਅਤੇ ਕੋਈ ਵੀ ਗੱਲ ਨਾ ਕਰਨ ਲਈ ਕਹਿ ਦਿੱਤਾ ਸੀ। ਕੱਲ੍ਹ ਰਾਤ ਉਸਦੀ ਮੰਮੀ ਨੇ ਆਉਣ ਸਾਰ ਹੀ ਇਸ ਰਿਸ਼ਤੇ ਬਾਰੇ ਕੋਰੀ ਨਾ ਕਰ ਦਿੱਤੀ। ਉਸਨੇ ਦੱਸਿਆ ਕਿ ਉਹਨਾਂ ਨੇ ਸਿਮਰਜੀਤ ਲਈ ਬਹੁਤ ਵੱਡਾ ਜ਼ਿਮੀਂਦਾਰ ਮੁੰਡਾ ਦੇਖ ਹੀ ਨਹੀਂ ਲਿਆ, ਪਸੰਦ ਵੀ ਕਰ ਲਿਆ ਹੈ। ਇਸ ਸੰਬੰਧ ਵਿੱਚ ਸਿਮਰਜੀਤ ਦੇ ਡੈਡੀ ਕਿਰਪਾਲ ਸਿੰਘ ਨੇ ਇਸ ਤਰ੍ਹਾਂ ਆਖਿਆ ਸੀ।
1: ਦੇਖੋ ਬਈ, ਗੱਲ ਇੰਝ ਹੈ ਕਿ ਅਸੀਂ ਸਿਮਰਜੀਤ ਲਈ ਬੜੇ ਵੱਡੇ ਜ਼ਿਮੀਂਦਾਰ ਦਾ ਪੁੱਤਰ ਵੇਖ ਲਿਆ। ਦੂਜੇ ਪਾਸੇ ਮੈਂ ਕਿਸਾਨ ਮੋਰਚੇ ਦੌਰਾਨ ਇਸ਼ਪ੍ਰੀਤ ਦੇ ਦਾਦੇ ਸਰੂਪ ਸਿੰਘ ਨੂੰ ਵੀ ਮਿਲਿਆ ਹੋਇਆ। ਉਹ ਛੋਟਾ ਕਿਸਾਨ ਹੈ ਅਤੇ ਉਸਦੇ ਦੋਵੇਂ ਮੁੰਡੇ ਨਸ਼ਾ ਕਰਦੇ ਆ। ਉਹ ਜੇ ਬੰਦਾ ਉਹ ਚੰਗਾ ਹੈ, ਪਰ ਕਿਸਾਨ ਸਾਡੇ ਬਰਾਬਰ ਦਾ ਨਹੀਂ।
0: ਸਿਮਰਜੀਤ ਦੇ ਬਾਪ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਸਿਮਰਜੀਤ ਦੀ ਮਾਂ ਨੇ ਉਸ ਨੂੰ ਦੱਸੀਆਂ ਤਾਂ ਉਹ ਬਹੁਤ ਜ਼ਿਆਦਾ ਝੰਜੋੜੀ ਗਈ। ਸਿਮਰਜੀਤ ਨੇ ਸਾਰੀਆਂ ਗੱਲਾਂ ਇਸ਼ਪ੍ਰੀਤ ਨੂੰ ਦੱਸੀਆਂ ਤਾਂ ਉਹਨਾਂ ਵਿਚਾਲੇ ਚੁੱਪ ਵਰਤ ਗਈ। ਇਹ ਗੱਲਾਂ ਕਰਨ ਸੁਣਨ ਵੇਲੇ ਉਹ ਦੋਵੇਂ ਜਣੇ ਵਾਈਟ ਰੌਕ ਬੀਚ 'ਤੇ ਸਮੁੰਦਰ ਵਿੱਚ ਬਣੇ ਹੋਏ ਪਲੇਟਫਾਰਮ ਉੱਤੇ ਫਿਰਦੇ ਸਨ। ਸਿਮਰਜੀਤ ਦੀਆਂ ਗੱਲਾਂ ਸੁਣ ਕੇ ਇਸ਼ਪ੍ਰੀਤ ਉਸ ਤੋਂ ਰਤਾ ਕੋ ਪਰਾਂ ਹੋ ਕੇ ਬੈਠ ਗਿਆ। ਕੁਝ ਚਿਰ ਮਗਰੋਂ ਉਸਨੇ ਸਿਮਰਜੀਤ ਵੱਲ ਦੇਖਿਆ ਤਾਂ ਉਹ ਗੋਡਿਆਂ ਵਿੱਚ ਸਿਰ ਦੇ ਕੇ ਡੁਸਕ ਰਹੀ ਸੀ। ਇਸ਼ਪ੍ਰੀਤ ਦਾ ਦਿਲ ਕੀਤਾ ਕਿ ਉਹ ਸਿਮਰਜੀਤ ਨੂੰ ਉੱਥੋਂ ਕਿਤੇ ਹੋਰ ਲੈ ਜਾਵੇ, ਕਿਉਂਕਿ ਉਸ ਨੂੰ ਡਰ ਸੀ ਕਿ ਉਹ ਸਮੁੰਦਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਹੀ ਨਾ ਕਰ ਲਵੇ। ਉਸਨੇ ਸਿਮਰਜੀਤ ਨੂੰ ਬੁਲਾਇਆ।
2: ਮੈਨੂੰ ਤਾਂ ਇਸ਼ਪ੍ਰੀਤ ਹੁਣ ਸਾਰੇ ਜਹਾਨ ਤੋਂ ਹੀ ਡਰ ਲੱਗਣ ਲੱਗ ਪਿਆ, ਸਕੇ ਮਾਪਿਆਂ ਤੋਂ ਵੀ। ਉਹਨਾਂ ਨੇ ਮੈਨੂੰ ਪੜ੍ਹਨ ਲਈ ਤਾਂ ਇਕੱਲੀ ਨੂੰ ਕੈਨੇਡਾ ਭੇਜਤਾ, ਵਿਆਹ ਦਾ ਫੈਸਲਾ ਕਰਨ ਲਈ ਮੇਰੀ ਮਾਂ ਕੈਨੇਡਾ ਭੇਜਤੀ। ਮੈਂ ਨਾ ਹੋਈ ਕੋਈ ਮੱਝ ਗਾਂ ਜਾਂ ਬੱਕਰੀ ਹੋਈ ਕਿ ਜਿਹਦੇ ਮਰਜ਼ੀ ਹੱਥ ਫੜਾ ਦਿਓ ਮੇਰਾ ਸੰਗਲ।
0: ਉਹ ਸਮੁੰਦਰੀ ਕਿਨਾਰੇ ਤੋਂ ਕਾਫੀ ਹਟਵੀਂ ਇੱਕ ਕਾਫੀ ਸ਼ਾਪ 'ਤੇ ਜਾ ਬੈਠੇ।
3: ਸੀਮਾ, ਆਪਾਂ ਦਿਲਜੀਤ ਦੀਦੀ ਕੋਲ ਨਾ ਚੱਲੀਏ?
2: ਨਹੀਂ, ਇਸ ਵੇਲੇ ਤਾਂ ਉਹ ਕੰਮ 'ਤੇ ਹੋਣਗੇ। ਤੈਨੂੰ ਮੇਰੇ ਨਾਲ ਦੇਖ ਕੇ ਨੌਕ ਕਰਕੇ ਅੰਦਰ ਆਉਣ ਵਾਲੀ ਮਕਾਨ ਮਾਲਕਣ ਹੋਰ ਹੀ ਤਰ੍ਹਾਂ ਝਾਕੂ ਆਪਣੇ ਵੱਲ। ਮੂੰਹ ਫੱਟ ਲੋਕਾਂ 'ਚੋਂ ਮੈਨੂੰ ਇੱਕ ਉਹੀ ਹੋਈ ਨਹੀਂ ਚੰਗੀ ਲੱਗਦੀ।
0: ਉਹ ਦੋਵੇਂ ਜਣੇ ਜਿਹੜੀ ਵੀ ਬੱਸ ਦਿਸੀ ਉਸ ਵਿੱਚ ਚੜ੍ਹ ਗਏ ਅਤੇ ਰਾਹ ਵਿੱਚ ਦਿਸੇ ਇੱਕ ਟਿਮ ਹੋਲਟਨ ਲਾਗੇ ਉੱਤਰ ਗਏ। ਇਸ ਕੈਫੇ ਵਿੱਚ ਬਹੁਤੀ ਭੀੜ ਵੀ ਨਹੀਂ ਸੀ ਉਸ ਵੇਲੇ।
2: ਕੌਫੀ ਨਾਲ 20 ਟਿਮਬਿਟਸ ਲੈ ਲਈਏ, ਉਹਦਾ ਤਾਂ ਐਨਰਜੀ ਮਿਲੂ ਮਿੱਠੇ ਤੋਂ। ਕੱਲ੍ਹ ਦਾ ਸਰੀਰ ਸੂਤੀ ਲਿਆ ਇਹਨਾਂ ਗੱਲਾਂ ਨੇ।
3: ਹਾਂ, ਤੂੰ ਬੈਠ, ਮੈਂ ਫੜ ਕੇ ਲਿਆਉਣਾ ਕੌਫੀ ਅਤੇ ਮਿੱਠਾ। ਇੱਕ ਗੱਲ ਪੁੱਛਾਂ ਤਾਂ ਦੱਸੇਂਗੀ?
2: ਇੱਕ ਕਿਉਂ, 10-20 ਪੁੱਛ ਯਾਰ।
3: ਵਿਕਟੋਰੀਆ 'ਚ ਤੇਰੇ ਵੱਲੋਂ ਕਈ ਹੋਈ 100% ਯੈਸ, ਹੁਣ ਕਿੰਨੇ ਪਰਸੈਂਟ ਰਹਿ ਗਈ ਹੈ?
2: ਵੱਧ ਕੇ 120% ਹੋ ਗਈ ਹੈ।
3: ਜੇ ਆਹ ਗੱਲ ਹੈ ਤਾਂ ਡੋਂਟ ਵਰੀ ਐਟ ਆਲ, ਵੀ ਵਿਲ ਵੇਟ ਐਂਡ ਇਫ ਨੀਡਡ ਵੀ ਵਿਲ ਫਾਈਟ ਫੋਰ ਆਰ ਸੈਲਵਸ। ਹੁਣ ਆਪਾਂ ਚੱਲਦੇ ਹਾਂ ਦਿਲਜੀਤ ਦੀਦੀ ਕੋਲ।
2: ਠੀਕ ਹੈ। ਤੂੰ ਸੱਚੋ ਸੱਚੀ ਦੱਸੀ ਸਿਮਰਜੀਤ, ਤੈਨੂੰ ਇਸ਼ਪ੍ਰੀਤ ਪੂਰੀ ਤਰ੍ਹਾਂ ਪਸੰਦ ਤਾਂ ਹੈਗਾ?
4: ਹਾਂ ਹਾਂ, 100% ਦੀਦੀ।
2: ਫਿਰ ਹੁਣ ਜੇ ਘਿਓ ਕੱਢਣਾ ਹੀ ਹੈ

0: ਤਾਂ ਉਂਗਲੀ ਟੇਢੀ ਕਰ ਲਓ, ਕਹਿ ਦੇ ਆਪਣੇ ਮਾਂ ਪਿਓ ਨੂੰ ਕਿ ਉਸ ਵੱਡੇ ਜ਼ਿੰਮੇਦਾਰ ਲਈ ਹਾਂ ਹੈ ਤੇਰੀ, ਤੇ ਨਾਲ ਹੀ ਇਹ ਵੀ ਕਹਿ ਦੇ ਕਿ ਤੂੰ ਉਸ ਜ਼ਿੰਮੇਦਾਰ ਦੀ CID ਲਾਜ਼ਮੀ ਕਰਾਏਂਗੀ। ਜੇ ਉਹ ਮੁੰਡਾ ਤੇਰੇ ਟੈਸਟ 'ਚੋਂ ਪਾਸ ਹੋ ਗਿਆ ਤਾਂ ਤੈਨੂੰ ਕੋਈ ਇਤਰਾਜ਼ ਨਹੀਂ ਹੋਊਗਾ।
1: ਕੀ ਕਰੀ ਜਾਂਦੇ ਹੋ ਦੀਦੀ?
0: ਓ ਹੋ ਯੂ ਸਟੂਪਿਡ, ਫਸਟ ਯੂ ਮਸਟ ਐਗਰੀ, ਸਮਝੀ? ਹੁਣ ਇੱਦਾਂ ਕਰ, ਇੱਕ ਆਗਿਆਕਾਰੀ ਧੀ ਬਣ ਕੇ ਤੂੰ ਇਹੋ ਹੀ ਕਹਿ ਕਿ ਮੈਨੂੰ ਮਨਜ਼ੂਰ ਹੈ, ਜੇ ਉਸ 'ਚ ਕੋਈ ਕਮੀ ਨਾ ਹੋਈ ਤਾਂ। ਹੁਣ ਤੂੰ ਇੱਦਾਂ ਕਰ, ਮੈਨੂੰ ਕਹਿਣਾ ਉਸ ਮੁੰਡੇ ਦੇ ਪਿੰਡ ਦਾ ਨਾਂ ਅਤੇ ਬਾਇਓਡਾਟਾ ਦੇ ਦੇ, ਫਿਰ ਦੇਖੀ ਆਪਣੀ ਦੀਦੀ ਦਾ ਕਮਾਲ। ਵੈਸੇ ਹੁਣ ਤੂੰ ਬੇਫਿਕਰ ਹੋ ਕੇ ਸੌਂ ਜਾ ਅਤੇ ਉਸ ਸਰੂਪ ਸਿੰਘ ਦੇ ਪੋਤੇ ਦੇ ਸੁਪਨੇ ਦੇਖ।
1: ਠੀਕ ਹੈ ਦੀਦੀ।
2: ਸਿਮਰਜੀਤ ਜੋ ਤਦ ਤੱਕ ਕੈਨੇਡਾ ਦੀ ਪੱਕੀ ਵਸਨੀਕ ਹੋ ਗਈ ਸੀ, ਉੱਤੇ ਮਾਪਿਆਂ ਦਾ ਦਬਾਅ ਵੱਧ ਗਿਆ ਸੀ। ਮੁੰਡੇ ਵਾਲੇ ਵੀ ਰਿਸ਼ਤੇ ਦੀ ਗੱਲ ਅੱਗੇ ਵਧਾਉਣ ਲਈ ਜ਼ੋਰ ਲਾ ਰਹੇ ਸੀ। ਸਿਮਰਜੀਤ ਕੌਰ ਦੀ ਮਾਂ ਹਰਬੰਸ ਕੌਰ ਹਰ ਰੋਜ਼ ਸਵੇਰੇ ਉਸਨੂੰ ਫੋਨ ਖੜਕਾਉਣ ਲੱਗ ਪਈ। ਇੱਕ ਦਿਨ ਉਸਨੇ ਫੋਨ ਕੀਤਾ ਤਾਂ ਸਿਮਰਜੀਤ ਨੇ ਇਸ ਤਰ੍ਹਾਂ ਜਵਾਬ ਦਿੱਤਾ।
3: ਹੇ ਮਾਤਾ, ਤੁਹਾਡੇ ਪੈਰ ਕਿਉਂ ਲੂਹ ਹੋਈ ਜਾਂਦੇ ਨੇ? ਤੁਹਾਡੀ ਪਸੰਦ ਦੀ ਰਿਪੋਰਟ ਤਾਂ ਹੱਥ ਆ ਲਵੇ।
4: ਕੁੜੀਆਂ, ਤੈਨੂੰ ਕੀ ਪਤਾ ਧੀਆਂ ਦਾ ਮਾਪਿਆਂ ਨੂੰ ਕਿੰਨਾ ਫਿਕਰ ਹੁੰਦਾ? ਧੀਆਂ ਤਾਂ ਜੰਮੀਆਂ ਹੀ ਪਿਓ ਦੇ ਬੱਚੇ ਦੇ ਫਿਕਰਾਂ ਦੀਆਂ ਦੇੜੀਆਂ ਚੇੜ ਦਿੰਦੀਆਂ। ਕਿੰਨਾ ਮਹੀਨਿਆਂ 'ਚ ਅਜੇ ਤੈਨੂੰ ਪਤਾ ਹੀ ਨਹੀਂ ਲੱਗਾ? ਸਿੱਧੀ ਕਿਉਂ ਨਹੀਂ ਕਹਿੰਦੀ ਵੀ ਬਾਹਰ ਜਾ ਕੇ ਤੂੰ ਸਾਡੇ ਤੋਂ ਬਾਹਰ ਹੀ ਹੋ ਗਈ ਹੈ?
3: ਜੇ ਮੈਂ ਇਹੋ ਜਿਹੀ ਹੁੰਦੀ ਨਾ ਤਾਂ ਹੁਣ ਨੂੰ ਤੁਹਾਨੂੰ ਵਿਆਹ ਕਰਾ ਕੇ ਦੱਸਦੀ, ਫਿਰ ਮੈਂ ਤੁਹਾਡੀ ਸਲਾਹ ਕਿਉਂ ਪੁੱਛਦੀ? ਤੁਸੀਂ ਮੇਰੇ ਸਕੇ ਮਾਪੇ ਹੋ ਕੇ ਮੇਰੇ 'ਤੇ ਸ਼ੱਕ ਕਰੀ ਜਾਂਦੇ ਹੋ?
5: ਇਹ ਤਾਂ ਅਸੀਂ ਮੰਨਦੇ ਹਾਂ ਧੀਏ, ਪਰ ਆ TV ਦੇ ਅਖ਼ਬਾਰਾਂ 'ਚ ਆਉਂਦੀਆਂ ਕੰਨ ਪਾੜੂ ਖ਼ਬਰਾਂ ਨਹੀਂ ਸਾਨੂੰ ਟਿਕਣ ਦਿੰਦੀਆਂ।
3: ਉਹ ਮਾਂ ਮਾਂ ਆਪੇ ਕਹਿੰਦੀ ਹੁੰਦੀ ਹੈ, ਆਖੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਕੁਛ ਕੁੜੀਆਂ ਭਰਮਾਈਆਂ ਵੀ ਜਾਂਦੀਆਂ ਨੇ। ਸਭ ਨੂੰ ਇੱਕੋ ਰੱਸੇ ਨਾ ਨਰੜੋ ਮਾਤਾ ਜੀ, ਹਫ਼ਤਾ ਕੁ ਹੋਰ ਸਬਰ ਕਰ ਲਓ ਬਸ, ਫਿਰ ਸਿੱਟ ਦਿਓ ਜਿਹੜੇ ਖੂਹ 'ਚ ਸਿੱਟਣਾ ਹੈ।
2: ਦਿਲਜੀਤ ਕੌਰ ਨੇ ਸਿਮਰਜੀਤ ਦੇ ਮਾਪਿਆਂ ਵੱਲੋਂ ਉਸ ਲਈ ਪਸੰਦ ਕੀਤੇ ਹੋਏ ਮੁੰਡੇ ਬਾਰੇ ਖੁਫੀਆ ਰਿਪੋਰਟ ਆਪਣੇ ਹੱਥਾਂ 'ਚ ਕਰ ਲਈ ਸੀ ਅਤੇ ਉਸਨੇ ਇਹ ਰਿਪੋਰਟ ਹੁਣ ਤੱਕ ਸਿਮਰਜੀਤ ਨਾਲ ਸਾਂਝੀ ਨਾ ਕਰਨ ਦੀ ਵਜ੍ਹਾ ਇਸ ਤਰ੍ਹਾਂ ਦੱਸੀ।
0: ਦੇਖ ਸਿਮਰ, ਜਦੋਂ ਆਪਾਂ 7 ਸਮੁੰਦਰ ਪਾਰ ਕਰਕੇ ਹਜ਼ਾਰਾਂ ਮੀਲ ਦੂਰ ਪ੍ਰਦੇਸਾਂ 'ਚ ਆ ਬੈਠੇ ਹਾਂ ਤਾਂ ਆਪਣੇ ਲਈ ਮੁੰਡੇ ਕਿਤੋਂ ਦੇ ਵੀ ਹੋ ਸਕਦੇ ਆ। ਸਾਨੂੰ ਆਜ਼ਾਦ ਗੋਤ ਅਤੇ ਧਰਮਾਂ ਦੀ ਪਰਵਾਹ ਕਰਨ ਨਾਲੋਂ ਜਿਸ ਗੱਲ ਦਾ ਬਹੁਤਾ ਖਿਆਲ ਰੱਖਣਾ ਚਾਹੀਦਾ ਹੈ ਉਹ ਇਹ ਹੈ ਕਿ ਮੁੰਡੇ 'ਚ ਕੋਈ ਐਬ ਨਾ ਹੋਵੇ ਅਤੇ ਹਿੰਮਤੀ ਅਤੇ ਹੌਸਲੇ ਵਾਲਾ ਹੋਵੇ। ਹੁਣ ਸੁਣ ਲਿਆ ਤੂੰ ਉਹਦੇ ਬਾਰੇ ਜਿਹੜਾ ਤੇਰੇ ਮਾਂ ਪਿਓ ਨੇ 25 ਕਿੱਲਿਆਂ ਦਾ ਮਾਲਕ ਦੱਸ ਕੇ ਲੱਭਿਆ ਤੇਰੇ ਲਈ, ਪਰ ਉਹਨਾਂ ਨੂੰ ਇਹ ਨਹੀਂ ਦੀਦਾ ਜਦੋਂ ਉਸ ਨਸ਼ਈ ਦਾ ਅਮਲ ਥੁੜ ਗਿਆ ਨਾ ਤਾਂ ਉਹਨੇ ਇਹ 25 ਕਿੱਲੇ ਫੂਕਣੇ ਨੇ ਅਤੇ ਇਹਨਾਂ 25 ਕਿੱਲਿਆਂ ਨੂੰ ਫੂਕਣ ਲੱਗੇ ਉਹਨੇ ਚਿਰ ਨਹੀਂ ਲਾਉਣਾ।
3: ਦੀਦੀ, ਜੇ ਖੁਫੀਆ ਰਿਪੋਰਟ ਤੁਹਾਡੇ ਕੋਲ ਪਹੁੰਚ ਹੀ ਗਈ ਹੈ ਤਾਂ ਉਹ ਹੁਣ ਤੱਕ ਨਸ਼ਰ ਕਰਨ ਨੂੰ ਗੁਰੇਜ਼ ਕਿਉਂ ਕੀਤਾ ਜਾਂਦਾ ਰਿਹਾ?
0: ਸਵਾਲ ਤੇਰਾ ਪਾਏਦਾਰ ਹੈ ਅਤੇ 100% ਜਾਇਜ਼ ਵੀ ਹੈ। ਐਕਚੁਅਲੀ ਮੈਂ ਇਹ ਰਿਪੋਰਟ ਜਾਣ ਬੁੱਝ ਕੇ ਨਸ਼ਰ ਨਹੀਂ ਕੀਤੀ ਕਿਉਂਕਿ ਮੈਂ ਸੋਚਦੀ ਹਾਂ ਕਿ ਹੋ ਸਕਦਾ ਇਸ ਰਿਪੋਰਟ ਦੇ ਫੈਕਟਸ ਬਾਰੇ ਤੇਰੇ ਮਾਂ ਪਿਓ ਨੂੰ ਕਿਸੇ ਹੋਰ ਪਾਸਿਓਂ ਵੀ ਸੂਹ ਲੱਗ ਹੀ ਜਾਵੇ ਅਤੇ ਸਾਨੂੰ ਇਹ ਮਾੜੀ ਖ਼ਬਰ ਨਸ਼ਰ ਕਰਨ ਦਾ ਜ਼ਹਿਰ ਨਾ ਹੀ ਪੀਣਾ ਪਵੇ। ਮਾੜੀ ਖ਼ਬਰ ਸੁਣਾਉਣ 'ਚ ਕਾਹਲ ਨਹੀਂ ਕਰੀਦੀ ਸਿਮਰ।
2: ਦਿਲਜੀਤ ਦੀ ਰਿਪੋਰਟ ਅਨੁਸਾਰ ਮਜ਼ਕੂਰਾ ਨੌਜਵਾਨ ਲੰਬਾ ਅਤੇ ਪਤਲਾ ਹੈ ਅਤੇ ਉਹ ਸਿਆਸੀ ਪਿਛੋਕੜ ਵਾਲੇ ਬਾਪ ਦਾ ਇੱਕ ਲੌਤਾ ਪੁੱਤਰ ਹੈ। ਉਸ ਕੋਲ ਕਾਫੀ ਜ਼ਮੀਨ ਹੈ, ਉਹ ਨਸ਼ਾ ਕਰਦਾ ਹੀ ਨਹੀਂ ਥੋੜ੍ਹਾ ਬਹੁਤ ਵੇਚਦਾ ਵੀ ਹੈ। ਉਸ ਦੇ ਕਿਸੇ ਗੈਂਗਸਟਰ ਨਾਲ ਵੀ ਸੰਬੰਧ ਨੇ। ਉਸ ਦੇ ਮੁਲਾਂਕਣ ਲਈ ਘੈਂਟ ਸ਼ਬਦ ਅਕਸਰ ਹੀ ਵਰਤਿਆ ਜਾਂਦਾ ਹੈ। ਸਿਮਰਜੀਤ ਨੇ ਦਿਲਜੀਤ ਦੇ ਮੂੰਹ ਇਹ ਸਭ ਕੁਝ ਸੁਣਿਆ ਤਾਂ ਉਸਨੇ ਆਪਣੇ ਕੰਨ ਆਪਣੇ ਹੱਥੀਂ ਬੰਦ ਕਰ ਲਏ। ਉਸ ਦੀਆਂ ਅੱਖਾਂ ਭਰ ਭਰ ਡੁੱਲਣ ਲੱਗੀਆਂ ਤਾਂ ਦਿਲਜੀਤ ਬੋਲੀ,
0: ਕਮੋਨ ਸਿਮਰ, ਸ਼ਦੈਣੀ ਤੂੰ ਤਾਂ ਸ਼ੁਕਰ ਕਰ ਕਿ ਤੂੰ ਬਚ ਗਈ ਏ, ਖੁਸ਼ ਹੋਣਾ ਚਾਹੀਦਾ ਤੈਨੂੰ।
2: ਜਦੋਂ ਸਿਮਰਜੀਤ ਰਤਾ ਕੋ ਸੰਭਲ ਗਈ ਤਾਂ ਉਸਨੇ ਫੋਨ ਕਰਕੇ ਆਪਣੀ ਮਾਂ ਨੂੰ ਇਹ ਸਾਰੀ ਕਹਾਣੀ ਸੁਣਾ ਦਿੱਤੀ ਅਤੇ ਉਸਦੀ ਮਾਂ ਨੇ ਇਹ ਸਵਾਲ ਕੀਤਾ,
5: ਕੁੜੀਏ ਇਹ ਸੱਚੀ ਸਹੀ ਗੱਲ ਹੈ? ਤੁਸੀਂ ਦੋਵਾਂ ਸਹੇਲੀਆਂ ਨੇ ਰਲ ਕੇ ਤਾਂ ਨਹੀਂ ਬਣਾਈ?
2: ਦਿਲਜੀਤ ਨੇ ਆਪਣੀ ਭੂਆ ਦੇ ਪੁੱਤਰ

0: ਤੋਂ ਪਤਾ ਕਰਵਾਇਆ ਸੀ। ਇਹ ਸੁਣ ਕੇ ਇੱਕ ਵਾਰ ਤਾਂ ਸਿਮਰਜੀਤ ਦਾ ਪਰਿਵਾਰ ਸੁੰਨ ਹੀ ਹੋ ਗਿਆ। ਹੁਣ ਸਿਮਰਜੀਤ ਨੇ ਆਪਣੇ ਮਾਪਿਆਂ ਨਾਲ ਨਾਰਾਜ਼ ਹੋ ਕੇ ਉਹਨਾਂ ਨੂੰ ਫੋਨ ਕਰਨਾ ਹੀ ਛੱਡ ਦਿੱਤਾ। ਇੱਕ ਦਿਨ ਫੋਨ ਰਾਹੀਂ ਆਪਣੀ ਤੜਫਦੀ ਮਾਂ ਨੂੰ ਇਹ ਕਹਿ ਦਿੱਤਾ,
1: ਮੰਮੀ ਤੁਸੀਂ ਆਪਣੀ ਧੀ ਨੂੰ ਜਿਸ ਖੂਹ 'ਚ ਧੱਕਾ ਦੇਣ ਲੱਗੇ ਸੀ ਨਾ, ਉਹਨੂੰ ਮੇਰੀ ਕਬਰ ਸਮਝ ਕੇ ਉਹਦੀ ਮਾਣ ਉੱਤੇ ਦੀਵਾ ਵੱਟੀ ਕਰਦੇ ਰਹੇ ਹੋ ਸਾਰੀ ਉਮਰ। ਮੈਂ ਤੁਹਾਡੇ ਭਾਅ ਦੀ ਮਰ ਮੁੱਕ ਗਈ, ਤੁਸੀਂ ਤਾਂ ਮੇਰੇ ਕੋਲੋਂ ਸਰਵਰਪੁਰ ਵੀ ਖੋ ਲਿਆ।
0: ਹਰਬੰਸ ਕੌਰ ਵਾਰ ਵਾਰ ਫੋਨ ਕਰਦੀ ਪਰ ਸਿਮਰਜੀਤ ਉਸਦਾ ਫੋਨ ਨਾ ਸੁਣਦੀ। ਇਸ ਤਰ੍ਹਾਂ ਕਰਨਾ ਮਹੀਨਾ ਸਵਾ ਮਹੀਨਾ ਜਾਰੀ ਰਿਹਾ। ਇੱਕ ਦਿਨ ਪਿੰਡੋਂ ਆਇਆ ਹਰਬੰਸ ਕੌਰ ਦਾ ਫੋਨ ਦਿਲਜੀਤ ਨੇ ਚੁੱਕ ਲਿਆ ਅਤੇ ਉਸਨੇ ਮਾਤਾ ਜੀ ਨੂੰ ਕਹਿ ਦਿੱਤਾ ਕਿ ਬਾਥਰੂਮ 'ਚੋਂ ਆ ਕੇ ਸਿਮਰਜੀਤ ਉਹਨਾਂ ਨੂੰ ਫੋਨ ਕਰ ਲਏਗੀ। ਪਰ ਹਰਬੰਸ ਕੌਰ ਨੇ ਦਿਲਜੀਤ ਅੱਗੇ ਤਰਲਾ ਜਿਹਾ ਕੱਢਦਿਆਂ ਕਿਹਾ,
2: ਧੀਏ ਤੂੰ ਫੋਨ ਬੰਦ ਨਾ ਕਰੀ, ਇੱਕ ਵਾਰੀ ਉਸਨੂੰ ਫੋਨ ਫੜਾ ਦੇ, ਉਹ ਸਾਡੇ ਸਾਰਿਆਂ ਨਾਲ ਨਾਰਾਜ਼ ਹੋ ਕੇ ਨਾ ਫੋਨ ਕਰਦੀ ਹੈ ਨਾ ਸਾਡੀ ਸੁਣਦੀ ਹੈ। ਮੈਂ ਤੇਰੇ ਅੱਗੇ ਤਰਲਾ ਪਾਉਂਦੀ ਹਾਂ ਧੀਏ, ਤੂੰ ਇੱਕ ਵਾਰੀ ਗੱਲ ਕਰਾ ਦੇ ਉਹਦੇ ਨਾਲ।
0: ਇੰਨੇ ਨੂੰ ਸਿਮਰਜੀਤ ਬਾਹਰ ਆ ਗਈ। ਉਸਨੇ ਮਾਂ ਨਾਲ ਗੱਲ ਕੀਤੀ। ਹਰਬੰਸ ਕੌਰ ਨੇ ਸਿਮਰਜੀਤ ਨੂੰ ਕਿਹਾ,
2: ਮੇਰੀ ਧੀਏ ਤੂੰ ਇਸ ਤਰ੍ਹਾਂ ਸਾਡਾ ਬਾਈਕਾਟ ਨਾ ਕਰ, ਦੇਖ ਮੈਂ ਤੇਰੇ ਰਾਹੀ ਹਾਂ, ਤੇਰਾ ਪਿਓ ਵੀ ਟਿਕਾਣੇ ਹਾਜੂ, ਹਾੜੇ ਹਾੜੇ ਮੇਰਾ ਫੋਨ ਸੁਣ ਲਿਆ ਕਰ।
3: ਹੋ ਗਈ ਫਿਰ ਗੱਲ ਮੰਮੀ ਨਾਲ, ਪੈ ਗਈ ਨਾ ਠੰਡ, ਹੁਣ ਫੋਨ ਵੱਜੀ ਜਾਵੇ ਕੋਈ ਸੁਣੇ ਨਾ ਤਾਂ ਦਿਲਾਂ ਦੀਆਂ ਦਿਲ ਵਿੱਚ ਹੀ ਰਹਿ ਜਾਣ। ਉਹਨਾਂ ਦੋਹਾਂ ਦਾ ਤਾਂ ਰੋਜ਼ ਰਾਤ ਨੂੰ ਝਗੜਾ ਹੁੰਦਾ ਹੋਊ ਨਾ, ਆਪਾਂ ਨੂੰ ਕੀ ਪਤਾ, ਜਦੋਂ ਆਪਾਂ ਫੋਨ ਚੁੱਕਣਾ ਹੀ ਨਹੀਂ। ਫੋਨ ਦੀ ਕਦਰ ਵੀ ਇਸੇ ਤਰ੍ਹਾਂ ਹੀ ਪੈਂਦੀ ਹੈ। ਪਾਪ ਨਾਲ ਤਾਂ ਚੱਲ ਤੇਰਾ ਰੋਸਾ ਸਮਝ ਆਉਂਦਾ ਹੈ, ਮਾਂ ਵਿਚਾਰੀ ਦਾ ਕੀ ਕਸੂਰ ਹੈ। ਦੇਖ ਕੁਛ ਵੀ ਹੈ, ਆਖਰ ਨੂੰ ਮਾਵਾਂ ਧੀਆਂ ਸਹੇਲੀਆਂ ਹੀ ਹੁੰਦੀਆਂ ਨੇ ਕਿ ਨਹੀਂ।
0: ਦਿਲਜੀਤ ਵੱਲੋਂ ਸਮਝੌਤੀਆਂ ਦੇਣ ਨਾਲ ਮਾਵਾਂ ਧੀਆਂ ਵਿਚਾਲਿਓਂ ਚੁੱਪ ਜਾਂਦੀ ਰਹੀ। ਤੀਜੀ ਚੌਥੀ ਕਾਲ ਵਿੱਚ ਉਸਨੇ ਮਾਂ ਨੂੰ ਕਿਹਾ,
1: ਦੇਖੋ ਮੰਮੀ ਬਹੁਤੇ ਢੱਡੇ ਨਾਣੇ ਮੈਂ ਨਹੀਂ ਕਰਨੇ ਅਤੇ ਨਾ ਸੁਣਨੇ ਨੇ। ਜੇ ਮੈਰਿਜ ਕਰਾਉਣੀ ਜ਼ਰੂਰੀ ਹੈ ਤਾਂ ਉਹ ਮੈਂ ਇਸ਼ਪ੍ਰੀਤ ਨਾਲ ਹੀ ਕਰਾਉਣੀ ਹੈ, ਨਹੀਂ ਤਾਂ ਮੈਂ ਕਰਾਉਣੀ ਹੋਈ ਨਹੀਂ। ਬਸ ਇਹ ਮੇਰਾ ਫਾਈਨਲ ਫੈਸਲਾ ਹੈ, ਤੁਸੀਂ ਉਹਦੇ 'ਚ ਕੋਈ ਨੁਕਸ ਦੱਸੋ, ਹੋਰ ਉਰਲੀਆਂ ਪਰਲੀਆਂ ਮੈਂ ਨਹੀਂ ਸੁਣਨੀਆਂ।
2: ਨੀ ਮੁੰਨੜੀਏ ਮੁੰਡੇ ਦੀ ਫੋਟੋ ਤਾਂ ਭੇਜ।
1: ਕਿਹੜੇ ਮੁੰਡੇ ਦੀ, ਉਹਦਾ ਕੋਈ ਨਾਂ ਵੀ ਹੈ?
2: ਇਸ਼ਪ੍ਰੀਤ ਦੀ, ਹੋਰ ਕਿਹਦੀ?
1: ਕੀ ਪਤਾ, ਮੈਂ ਕਿਆ ਖਬਰੇ 25 ਕਿੱਲਿਆਂ ਵਾਲੇ ਦੀ ਨਾ ਮੰਗਦੇ ਹੋਵੋ।
2: ਲੈ ਅਸੀਂ ਕੀ ਲੈਣਾ ਉਤੋਂ, ਇਹ ਤਾਂ ਜਦੋਂ ਤੇਰਾ ਪਿਓ ਰਤਾ ਸੰਭਲ ਜਾਊ ਉਹਨੂੰ ਦਿਖਾਉਂਗੀ।
1: ਨਾ ਨਾ, ਪਹਿਲਾਂ ਤੁਸੀਂ ਆਪਣੇ ਵੱਲੋਂ ਯੈਸ ਕਹੋ ਮੰਮੀ।
2: ਯੈਸ ਬੇਟਾ, ਖੁਸ਼ ਰਹੋ।
0: ਸਿਮਰਜੀਤ ਨੇ ਇਸ਼ਪ੍ਰੀਤ ਦੀਆਂ ਕਈ ਫੋਟੋਆਂ ਭੇਜ ਦਿੱਤੀਆਂ। ਮਾਂ ਹਰਬੰਸ ਕੌਰ ਲਈ ਸਿਮਰਜੀਤ ਖਾਤਰ ਮੁੰਡੇ ਦੀ ਤਲਾਸ਼ ਖਤਮ ਹੋ ਗਈ ਸੀ। ਕਿਰਪਾਲ ਸਿੰਘ ਨੂੰ ਵੀ ਹਰਬੰਸ ਕੌਰ ਦੇ ਸ਼ਾਂਤ ਹੋ ਗਏ ਚਿਹਨ ਚੱਕਰ ਨੇ ਬਥੇਰਾ ਕੁਝ ਦੱਸ ਦੇਣਾ ਸੀ।
1: ਵੇਖ ਲੈ ਫਿਰ ਗੱਭਰੂਆ, ਇਹ ਜੰਗ ਮੈਂ ਕੱਲੀ ਨੇ ਜਿੱਤ ਕੇ ਤੇਰੀ ਝੋਲੀ ਪਾਈ ਹੈ।
4: ਇਹ 'ਚ ਕੋਈ ਸ਼ੱਕ ਨਹੀਂ। ਅੱਛਾ ਇਹ ਦੱਸ, ਤੇਰੀ ਆਪਣੇ ਭਰਾ ਖੁਸ਼ਪ੍ਰੀਤ ਨਾਲ ਵੀ ਗੱਲ ਹੋਈ?
1: ਉਹ ਖੁਸ਼ ਹੈ, ਉਹਨੇ ਤਾਂ ਆਪਣੀਆਂ ਯੋਜਨਾਵਾਂ ਵੀ ਸ਼ੇਅਰ ਕਰ ਦਿੱਤੀਆਂ। ਅਖੇ ਦੀਦੀ ਤੇਰੀ ਮੈਰਿਜ ਮਗਰੋਂ ਮੈਂ ਨਹੀਂ ਰਹਿਣਾ ਇੱਧਰ, ਪਾਪਾ ਭਾਵੇਂ ਇੱਧਰ ਹੀ ਖੇਤੀ ਦਾ ਕੰਮ ਵਧਾਉਣ ਦੀ ਜਿੰਨੀ ਮਰਜ਼ੀ ਰੱਟ ਲਾਈ ਜਾਣ।
4: ਇਸ ਫਤਿਹ ਦੀ ਟਰਾਫੀ ਵਜੋਂ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ।
1: ਤੂੰ ਹੀ ਹੈ ਮੇਰੀ ਟਰਾਫੀ।
0: ਇਸ ਦੌਰਾਨ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਵਗ ਚੁੱਕਾ ਸੀ। ਸਿਮਰਜੀਤ ਨੇ ਆਪਣੀ ਮਾਂ ਇਸ਼ਪ੍ਰੀਤ ਨਾਲ ਉਸਦਾ ਵਿਆਹ ਕਰਨ ਲਈ ਮਨਾ ਲਈ ਸੀ, ਪਰ ਉਸਦਾ ਬਾਪ ਕਿਰਪਾਲ ਸਿੰਘ ਅਜੇ ਵੀ ਨਹੀਂ ਸੀ ਮੰਨ ਰਿਹਾ। ਕਿਰਪਾਲ ਸਿੰਘ ਇਸ਼ਪ੍ਰੀਤ ਦੇ ਦਾਦੂ ਸਰੂਪ ਸਿੰਘ ਨੂੰ ਜਾਣਦਾ ਸੀ ਅਤੇ ਉਸਨੂੰ ਪਤਾ ਸੀ ਕਿ ਸਰੂਪ ਸਿੰਘ ਦੇ ਘਰ ਪਰਿਵਾਰ ਦੀ ਹੈਸੀਅਤ ਉਸਦੇ ਘਰ ਪਰਿਵਾਰ ਦੀ ਹੈਸੀਅਤ ਨਾਲੋਂ ਬਹੁਤ ਹੀ ਊਣੀ ਪਾਉਣੀ ਹੈ, ਅਤੇ ਨਾਲ ਹੀ ਸਰੂਪ ਸਿੰਘ ਮੁੰਡੇ ਵਾਲਾ ਹੋ ਕੇ ਕਿਰਪਾਲ ਸਿੰਘ ਦੇ ਘਰ ਸਵਾਲੀ ਬਣ ਕੇ ਜਾਣੋਂ ਵੀ ਡਰਦਾ ਸੀ। ਇਸ ਡਰ ਦੀ ਵਜ੍ਹਾ ਕਿਰਪਾਲ ਸਿੰਘ ਦਾ ਮੂੰਹ ਫੱਟ ਹੋਣਾ ਵੀ ਸੀ। ਸਰੂਪ ਸਿੰਘ ਇਸ ਗੱਲੋਂ ਵੀ ਡਰਦਾ ਸੀ ਕਿ ਜੇ ਸਵਾਲੀ ਬਣ ਕੇ ਉਸਦੇ ਘਰ ਗਏ, ਸਰੂਪ ਸਿੰਘ ਨੂੰ ਉਸਨੇ ਕੋਈ ਗਲਤ ਗੱਲ ਕਹਿ ਦਿੱਤੀ ਤਾਂ ਉਸਦੇ ਪੋਤੇ ਦੀਆਂ ਖੁਸ਼ੀਆਂ ਨਾਲ ਜਬਰ ਜਨਾਹ ਹੋ ਜਾਣਾ। ਇਸ ਲਈ

0: ਉਸਨੇ ਇਸ ਸੰਬੰਧ ਵਿੱਚ ਮੇਜਰ ਮੱਖਣ ਸਿੰਘ ਨੂੰ ਸਾਰੀ ਗੱਲ ਦੱਸ ਕੇ ਉਸ ਤੋਂ ਇਸ ਸੰਬੰਧ ਵਿੱਚ ਮਦਦ ਮੰਗੀ।
1: ਸਰਦਾਰ ਸਰੂਪ ਸਿੰਘ, ਆਪਾਂ ਬਾਲ ਬੱਚਿਆਂ ਵਾਲੇ ਹਾਂ, ਮੈਂ ਤੁਹਾਡੀ ਪੂਰੀ ਮਦਦ ਕਰੂੰਗਾ, ਪਰ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਕੁੜੀ ਮੁੰਡੇ ਦੀ ਆਪਸੀ ਸਹਿਮਤੀ ਵੀ ਹੈਗੀ ਹੈ?
2: ਮੁੰਡੇ ਕੁੜੀ ਦੇ ਨਾਲ ਨਾਲ ਕੁੜੀ ਦੀ ਮਾਂ ਅਤੇ ਛੋਟਾ ਭਰਾ ਵੀ ਸਹਿਮਤ ਹੈ।
1: ਆਲ ਰਾਈਟ, ਫਿਰ ਨਾ ਤੁਸੀਂ ਪਰਵਾਹ ਕਰੋ
2: ਜੀ।
0: ਅਗਲੇ ਦਿਨ ਕੱਤਕ ਦੀ ਪੁੰਨਿਆ ਸੀ ਅਤੇ ਬਾਬੇ ਨਾਨਕ ਦਾ ਜਨਮ ਦਿਹਾੜਾ ਸੀ। ਉਸ ਦਿਨ ਮੇਜਰ ਨੇ ਗੁਰਦੁਆਰਾ ਝਾੜ ਸਾਹਿਬ ਜਾਣਾ ਸੀ। ਉਹ ਮੂੰਹ ਹਨੇਰੇ ਹੀ ਆਪਣੀ ਕਾਰ 'ਚ ਉੱਧਰ ਨੂੰ ਰਵਾਨਾ ਹੋਇਆ। ਰਾਹ ਵਿੱਚ ਸਰਵਰਪੁਰ ਪਹੁੰਚ ਗਿਆ। ਕਿਰਪਾਲ ਸਿੰਘ ਪਾਠ ਕਰਕੇ ਹਟਿਆ ਸੀ। ਉਸਨੇ ਮੇਜਰ ਮੱਖਣ ਸਿੰਘ ਦਾ ਸਵਾਗਤ ਇਸ ਤਰ੍ਹਾਂ ਕੀਤਾ।
3: ਬੱਲੇ ਬੱਲੇ, ਐਨੇ ਸਾਜਰੇ ਸਰਕਾਰਾਂ ਨੇ ਸਾਡੇ ਘਰ ਕਿੱਦਾਂ ਚਰਨ ਪਾਏ ਅੱਜ?
1: ਉਹ ਵੇਖ ਬਈ ਲੀਡਰਾ, ਅੱਜ ਪਹਿਲੀ ਪਾਤਸ਼ਾਹੀ ਦਾ ਗੁਰਪੁਰਬ ਆ ਤੇ ਅੱਜ ਜੋ ਵੀ ਮੰਗਾਂ

0: ਵਾਹ ਕਰੋ
1: ਜੀ।
2: ਅਗਲੇ ਦਿਨ ਕੱਤਕ ਦੀ ਪੁੰਨਿਆ ਸੀ ਅਤੇ ਬਾਬੇ ਨਾਨਕ ਦਾ ਜਨਮ ਦਿਹਾੜਾ ਸੀ। ਉਸ ਦਿਨ ਮੇਜਰ ਨੇ ਗੁਰਦੁਆਰਾ ਝਾੜ ਸਾਹਿਬ ਜਾਣਾ ਸੀ। ਉਹ ਮੂੰਹ ਹਨੇਰੇ ਹੀ ਆਪਣੀ ਕਾਰ 'ਚ ਉੱਧਰ ਨੂੰ ਰਵਾਨਾ ਹੋਇਆ। ਰਾਹ ਵਿੱਚ ਸਰਵਰਪੁਰ ਪਹੁੰਚ ਗਿਆ। ਕਿਰਪਾਲ ਸਿੰਘ ਪਾਠ ਕਰਕੇ ਹਟਿਆ ਸੀ। ਉਸਨੇ ਮੇਜਰ ਮੱਖਣ ਸਿੰਘ ਦਾ ਸਵਾਗਤ ਇਸ ਤਰ੍ਹਾਂ ਕੀਤਾ।
3: ਬੱਲੇ ਬੱਲੇ, ਐਨੇ ਸਾਜਰੇ ਸਰਕਾਰਾਂ ਨੇ ਸਾਡੇ ਘਰ ਕਿੱਦਾਂ ਚਰਨ ਪਾਏ ਅੱਜ?
0: ਉਹ ਵੇਖ ਵੀ ਲੀਡਰਾ, ਅੱਜ ਪਹਿਲੀ ਪਾਤਸ਼ਾਹੀ ਦਾ ਗੁਰਪੁਰਬ ਆ ਤੇ ਅੱਜ ਜੋ ਵੀ ਮੰਗਾਂ ਦੇਣੋ ਇਨਕਾਰ ਨਾ ਕਰੀ।
3: ਮੰਗੋ ਮੇਜਰ ਸਾਹਿਬ, ਮੰਗੋ। ਮੰਗ ਜਾਇਜ਼ ਹੋਈ ਤਾਂ ਪੂਰੀ ਜ਼ਰੂਰ ਕਰਾਂਗਾ। ਖਾਲੀ ਨਹੀਂ ਮੋੜਦਾ ਕਿਰਪਾਲ ਸਿੰਘ, ਆ ਜਾਓ ਬਹਿ ਕੇ ਗੱਲ ਕਰਦੇ ਹਾਂ।
2: ਇੱਧਰ ਉੱਧਰ ਦੀਆਂ ਅਤੇ ਸਿਆਸੀ ਗੱਲਾਂ ਕਰਦਿਆਂ ਕਿਰਪਾਲ ਸਿੰਘ ਦੀ ਪਤਨੀ ਚਾਹ ਲੈ ਕੇ ਆ ਗਈ ਤਾਂ ਮੇਜਰ ਨੇ ਉਸ ਨੂੰ ਬੁਲਾਇਆ।
0: ਸਤਿ ਸ਼੍ਰੀ ਅਕਾਲ ਭੈਣ ਜੀ।
4: ਸਤਿ ਸ਼੍ਰੀ ਅਕਾਲ ਭਾਅ ਜੀ।
0: ਤੁਸੀਂ ਵੀ ਬਹਿ ਜਾਓ ਭੈਣ ਜੀ।
4: ਜੀ,
0: ਤੁਹਾਡੀ ਪੁੱਤਰੀ ਲਈ ਇੱਕ ਮੁੰਡੇ ਦੀ ਦਸ ਪਾਉਣ ਆਇਆ ਗੁਰਪੁਰਬ ਵਾਲੇ ਦਿਨ, ਤੁਸੀਂ ਵੀ ਸੁਣੋ ਅਤੇ ਵਿਚਾਰ ਕਰਿਓ।
4: ਜੀ ਆਇਆਂ ਨੂੰ ਭਾਅ ਜੀ।
5: ਮੇਜਰ ਸਾਹਿਬ, ਮੁੰਡਾ ਹੈ ਕਿਹੜੇ ਪਿੰਡ ਤੋਂ?
0: ਮੇਰੇ ਪਿੰਡੋਂ ਆ, ਆਪਣੇ ਦੋਸਤ ਦਾ ਪੋਤਾ ਹੈ।
5: ਕਿਤੇ ਸਰੂਪ ਸਿੰਘ ਅਤੇ ਪੋਤੇ ਦੀ ਗੱਲ ਤਾਂ ਨਹੀਂ ਕਰਦੇ ਮੇਜਰ ਸਾਹਿਬ?
0: ਉਹ ਬਿਲਕੁਲ ਉਹੀ ਇਸ਼ਪ੍ਰੀਤ ਸਿੰਘ ਨਾਂ ਹੈ ਉਹਦਾ, ਕੈਨੇਡਾ 'ਚ ਪਰਮਾਨੈਂਟ ਰੈਜੀਡੈਂਟ ਆ। ਬੜਾ ਕਾਬਲ ਬੱਚਾ ਹੈ, ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੋਈ ਹੈ।
5: ਪਰ ਮੇਜਰ ਸਾਹਿਬ, ਸਿਆੜ ਪੜ੍ਹੇ ਥੋੜ੍ਹੇ ਨੇ।
4: ਬਿਜ਼ਨਸ ਮੈਨੇਜਰ ਨੇ ਸਿਆੜ ਕਰਨੇ ਵੀ ਕੀ ਹੈ?
2: ਹਰਬੰਸ ਕੌਰ ਵੱਲੋਂ ਅਚਾਨਕ ਦਿੱਤਾ ਹੋਇਆ ਜਵਾਬ ਸੁਣ ਕੇ ਕਿਰਪਾਲ ਸਿੰਘ ਦੇ ਤੋਤੇ ਉੱਡ ਗਏ। ਉਸਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਉਸਦੀ ਪਤਨੀ ਵੀ ਇਸ ਰਿਸ਼ਤੇ ਲਈ ਸਹਿਮਤ ਹੈਗੀ ਹੈ।
0: ਮੈਂ ਬਹੁਤ ਸੋਚ ਵਿਚਾਰ ਕੇ ਇਸ ਰਿਸ਼ਤੇ ਦੀ ਦੱਸ ਪਾਈ ਹੈ ਨੇਤਾ ਜੀ। ਤੁਸੀਂ ਭੈਣ ਜੀ ਹੋਰਾਂ ਨਾਲ ਬੈਠ ਕੇ ਵਿਚਾਰ ਕਰਕੇ ਛੇਤੀ ਦੱਸ ਦੇਣਾ, ਅਤੇ ਮੈਂ ਹੁਣ ਗੁਰੂ ਘਰ ਮੱਥਾ ਟੇਕ ਆਵਾਂ। ਤੁਸੀਂ ਆਇਓ ਕਿਸੇ ਦਿਨ ਦੋਵੇਂ ਜਣੇ।
5: ਮੇਜਰ ਸਾਹਿਬ, ਇਹ ਮੁੰਡਾ ਭਲਾ ਆਇਆ ਹੋਇਆ?
0: ਆਇਆ ਤਾਂ ਨਹੀਂ, ਪਰ ਆਉਣ ਹੀ ਵਾਲਾ ਹੈ। ਆਏ ਤਾਂ ਅਸੀਂ ਗੇੜਾ ਮਾਰਾਂਗੇ, ਬਸ ਤੁਸੀਂ ਆਪਣੀ ਰਾਏ ਪਹਿਲਾਂ ਹੀ ਦੱਸ ਦਿਓ, ਭੁੱਲਿਓ ਨਾ।
2: ਇਸ਼ਪ੍ਰੀਤ ਅਤੇ ਸਿਮਰਜੀਤ ਵੈਨਕੂਵਰ ਤੋਂ ਇੱਕੋ ਹੀ ਜਹਾਜ਼ ਵਿੱਚ ਨਾਲੋ ਨਾਲ ਬੈਠ ਕੇ ਨਵੀਂ ਦਿੱਲੀ ਉੱਤਰੇ ਅਤੇ ਇੱਕ ਦੂਜੇ ਦੇ ਨੇੜਲੇ ਪਿੰਡਾਂ ਦੇ ਹੋ ਕੇ ਵੀ ਦੋ ਟੈਕਸੀਆਂ 'ਚ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਰਵਾਨਾ ਹੋ ਗਏ। ਉੱਦਾਂ ਇਸ਼ਪ੍ਰੀਤ ਨੇ ਆਪਣੀ ਟੈਕਸੀ ਦੇ ਡਰਾਈਵਰ ਨੂੰ ਸਿਮਰਜੀਤ ਵਾਲੀ ਟੈਕਸੀ ਦਾ ਨੰਬਰ ਇੱਕ ਪਰਚੀ ਉੱਤੇ ਲਿਖ ਕੇ ਫੜਾ ਕੇ ਹਦਾਇਤ ਕਰ ਦਿੱਤੀ ਕਿ ਇਸ ਟੈਕਸੀ ਤੋਂ ਬਹੁਤਾ ਦੂਰ ਨਹੀਂ ਰਹਿਣਾ। ਉਹਨਾਂ ਦੀਆਂ ਟੈਕਸੀਆਂ ਮੁਸਾਫਰਾਂ ਨੂੰ ਚਾਹ ਪਾਣੀ ਜਾਂ ਰੋਟੀ ਪਾਣੀ ਛਕਾਉਣ ਲਈ ਰਾਹ ਵਿੱਚ ਇੱਕ ਦੋ ਥਾਵਾਂ ਉੱਤੇ ਰੁਕੀਆਂ ਤਾਂ ਇਸ਼ਪ੍ਰੀਤ ਸਿਮਰਜੀਤ ਨੂੰ ਲੱਭ ਕੇ ਉਸ ਦੇ ਨਾਲ ਹੀ ਬੈਠ ਕੇ ਖਾਂਦਾ ਪੀਂਦਾ ਰਿਹਾ। ਇਸ ਤਰ੍ਹਾਂ ਉਹਨਾਂ ਨੇ ਵੱਖ ਵੱਖ ਕਾਰਾਂ ਵਿੱਚ ਸਫ਼ਰ ਕਰਦਿਆਂ ਵੀ ਇਹ ਸਫ਼ਰ ਸੁਹਾਣਾ ਬਣਾ ਲਿਆ ਸੀ। ਜਦ ਤੱਕ ਕਿਰਪਾਲ ਸਿੰਘ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਰਿਸ਼ਤਾ ਮੁੰਡੇ ਕੁੜੀ ਦੀ ਰਜ਼ਾਮੰਦੀ ਨਾਲ ਹੋ ਰਿਹਾ ਹੈ, ਅਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਕਿਰਪਾਲ ਸਿੰਘ ਅਤੇ ਹਰਬੰਸ ਕੌਰ ਆਪਣੇ ਖਾਸ ਖਾਸ ਰਿਸ਼ਤੇਦਾਰਾਂ ਨੂੰ ਲੈ ਕੇ ਇਸ਼ਪ੍ਰੀਤ ਨੂੰ ਦੇਖਣ ਖਾਤਰ ਪਹਿਲਾਂ ਮੇਜਰ ਮੱਖਣ ਸਿੰਘ ਦੇ ਘਰ ਆ ਗਏ। 11 ਵਜੇ ਉਹ 5 ਜਣੇ ਸਰੂਪ ਸਿੰਘ ਦੇ ਖੂਹ 'ਤੇ ਜਾ ਪਹੁੰਚੇ। ਇਹ ਖ਼ਬਰ ਅਜੇ ਜੱਗ ਜ਼ਾਹਰ ਨਹੀਂ ਸੀ ਹੋਈ ਕਿ ਇੱਥੇ ਵੀ ਮੀਆਂ ਬੀਵੀ ਰਾਜ਼ੀ ਸਨ। ਇਸ ਲਈ ਇਹ ਦੇਖ ਦਿਖਾਈ ਨੇੜਲੇ ਸਾਕਾਂ ਦੇ ਅੱਖੀਂ ਘੱਟਾਂ ਨੇ ਬੂਰਾ ਖੰਡ ਪਾਉਣ ਵਰਗੀ ਸੀ। ਸਾਰੀ ਕਮਾਨ ਮੇਜਰ ਮੱਖਣ ਸਿੰਘ ਦੇ ਹੱਥ ਸੀ। ਸਾਦਾ ਜਿਹੀ ਇਸ ਰਸਮ ਵਿੱਚ ਘਰ ਦੇ ਜੀ ਅਤੇ ਕੁਝ ਪਰਿਵਾਰਕ ਮਿੱਤਰ ਹੀ ਹਾਜ਼ਰ ਸਨ। ਚੜ੍ਹਦੇ ਵੱਲ ਨੂੰ ਮੂੰਹ ਕਰੀ ਬੈਠੇ ਇਸ਼ਪ੍ਰੀਤ ਨੂੰ ਕਿਰਪਾਲ ਸਿੰਘ ਨੇ ਸ਼ਗਨ ਪਾਇਆ। ਉਸ ਨਾਲ ਆਏ ਸੱਜਣਾਂ ਨੇ ਵੀ ਮੁੰਡੇ ਨੂੰ ਪਿਆਰ ਦਿੱਤਾ। ਸਭ ਤੋਂ ਮਗਰੋਂ ਸਰੂਪ ਸਿੰਘ ਅਤੇ ਮਨਜੀਤ ਕੌਰ ਨੇ ਸ਼ਗਨ ਦੀ ਰਸਮ ਕੀਤੀ। ਫਿਰ ਨਰਿੰਦਰ ਅਤੇ ਕਰਮਪ੍ਰੀਤ ਮਗਰੋਂ ਕਈ ਹੋਰਨਾਂ ਨੇ ਵੀ ਇਸ਼ਪ੍ਰੀਤ ਦਾ ਮੂੰਹ ਮਿੱਠਾ ਕਰਾਇਆ। ਇਸੇ ਤਰ੍ਹਾਂ ਮੁੰਡੇ ਵਾਲੇ ਪਾਸਿਓਂ ਆਏ ਹੋਏ ਹੋਰ ਰਿਸ਼ਤੇਦਾਰ ਵੀ ਭੁਗਤ ਗਏ ਅਤੇ ਅਖੀਰ ਮੇਜਰ ਮੱਖਣ ਸਿੰਘ ਨੇ ਇਸ ਤਰ੍ਹਾਂ ਦੱਸਿਆ।
0: ਇੱਥੇ ਹਾਜ਼ਰ ਸਭ ਜੀਆਂ ਨੂੰ ਮੇਰੇ ਸਮੇਤ ਕਾਕਾ ਜੀ ਦੇ ਸਾਰੇ ਪਰਿਵਾਰ ਵੱਲੋਂ ਵਧਾਈਆਂ। ਮੈਂ ਇਸ ਸਮੇਂ ਬਹੁਤੀਆਂ ਗੱਲਾਂ ਸ਼ਗਨਾ ਭਰਿਆ ਸਮਾਂ ਖੋਟਾ ਕਰਨ ਦੇ ਹੱਕ 'ਚ ਨਹੀਂ ਹਾਂ। ਸੋ ਅਗਲਾ ਪ੍ਰੋਗਰਾਮ ਕਾਕੇ ਦੇ ਦਾਦਾ ਜੀ ਦੱਸਣਗੇ। ਹਾਂਜੀ ਦਾਦਾ ਜੀ, ਮੇਰੇ ਨਹੀਂ ਕਾਕਾ ਜੀ ਦੇ।
1: ਦੇਖੋ ਜੀ, ਜੋ ਵੀ ਇੱਥੇ ਜੁੜੀ ਸੰਗਤ ਦਾ ਹੁਕਮ ਹੋਵੇ ਉਹੀ ਕਰ ਲੈਂਦੇ ਹਾਂ ਜੀ।
6: ਫਿਰ ਤੁਸੀਂ ਜੰਝ ਤੋਰਨ ਦਾ ਦਿਨ ਮਿਥ ਲਓ, ਅਸੀਂ ਆਪਣੇ ਪ੍ਰਬੰਧੀ ਲੱਗਦੇ ਹਾਂ।
1: ਮੈਂ ਤਾਂ ਜੀ ਬਹੁਤਾ

0: ਭੀੜ ਭੜੱਕਾ ਕਰਨ ਦੇ ਹੱਕ 'ਚ ਨਹੀਂ। ਬਾਕੀ ਕਰਮਪ੍ਰੀਤ ਆਪਣੀ ਰਾਏ ਦੱਸ ਦੇਵੇ, ਜਿੱਦਾਂ ਸਹੀ ਲੱਗਦਾ ਕਰ ਲਾਂਗੇ।
1: ਮੇਰੀ ਰਾਏ ਤੁਹਾਡੇ ਤੋਂ ਬਾਹਰ ਨਹੀਂ ਹੈ ਡੈਡੀ ਜੀ।
0: ਜੀ ਅਤੇ ਦੋ ਕੁ ਬੇਨਤੀਆਂ ਕਰਨੀ ਚਾਹਵਾਂਗਾ। ਮੈਂ ਆਪਣੇ ਪੋਤੇ ਦੇ ਸੁਝਾਅ ਮੁਤਾਬਕ ਕਰਨੀਆਂ ਨੇ ਬੇਨਤੀਆਂ, ਜੇ ਤੁਹਾਨੂੰ ਸਭ ਨੂੰ ਪ੍ਰਵਾਨ ਹੋਣ ਜੀ।
2: ਬੇਨਤੀਆਂ ਨਹੀਂ ਜੀ, ਤੁਸੀਂ ਹੁਕਮ ਕਰੋ ਸਰਦਾਰ ਸਾਹਿਬ।
0: ਨਹੀਂ ਜੀ, ਬੇਨਤੀਆਂ ਨੇ। ਦੇਖੋ ਜੀ, ਜੇ ਨਗਰ ਸਰਵਰਪੁਰ ਵਾਲੇ ਇਜਾਜ਼ਤ ਦੇਣ ਤਾਂ ਅੱਜ ਹੀ ਮੈਂ ਅਤੇ ਮੇਰਾ ਆਪਣਾ ਪਰਿਵਾਰ ਤੁਹਾਡੇ ਨਿਵਾਸ ਅਸਥਾਨ 'ਤੇ ਸਿਮਰਜੀਤ ਨੂੰ ਸ਼ਗਨ ਪਾਉਣਾ ਚਾਹਾਂਗੇ। ਠੀਕ ਹੈ ਜੀ, ਮੇਰੇ ਪੋਤੇ ਦੀ ਇਹ ਇੱਛਾ ਤੁਹਾਨੂੰ ਮਨਜ਼ੂਰ ਹੋਵੇ ਤਾਂ ਅਸੀਂ ਭਲਕੇ ਪੰਜ ਸੱਤ ਬੰਦਿਆਂ ਦੀ ਬਰਾਤ ਲੈ ਕੇ ਸਰਵਰਪੁਰ ਆ ਜਾਈਏ। ਹਾਂਜੀ, ਅਸੀਂ ਚਾਹ ਦਾ ਕੱਪ ਕੱਪ ਪੀ ਕੇ ਲਾਵਾਂ ਕਰਾ ਕੇ ਡੋਲਾ ਲੈ ਕੇ ਮੁੜਨਾ ਚਾਹਾਂਗੇ। ਕਿਸੇ ਵੀ ਗੱਲ 'ਤੇ ਇਤਰਾਜ਼ ਹੋਵੇ ਤਾਂ ਮੈਂ ਫੌਰਨ ਉਸਦਾ ਚਾਰਾ ਕਰਾਂਗਾ ਜੀ।
3: ਅਗਲੇ ਦਿਨ ਵੇਲੇ ਸਿਰ ਢੁੱਕੀ ਬਰਾਤ ਨੇ ਗੁਰੂ ਘਰ ਵਿੱਚ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ 'ਚ ਹਿੱਸਾ ਲਿਆ। ਕਿਰਪਾਲ ਸਿੰਘ ਦੀ ਤਿੰਨ ਮੰਜ਼ਲੀ ਕੋਠੀ ਵਿੱਚ ਕੋਈ ਸ਼ਾਮਿਆਨਾ ਜਾਂ ਤੰਬੂ ਨਹੀਂ ਲੱਗਿਆ ਹੋਇਆ ਸੀ, ਪਰ ਤੇਹਾਂ ਹੀ ਮੰਜ਼ਲਾਂ 'ਤੇ ਰੌਣਕਾਂ ਸਨ। ਇੱਕ ਹਾਲ ਕਮਰੇ ਵਿੱਚ ਬਰਾਤ ਨੇ ਚਾਹ ਪਾਣੀ ਪੀਤਾ ਤਾਂ ਮੱਖਣ ਸਿੰਘ ਨੇ ਕਿਰਪਾਲ ਸਿੰਘ ਕੋਲ ਜਾ ਕੇ ਕਿਹਾ,
4: ਬਰਾਤ ਨੇ ਚਾਹ ਪਾਣੀ ਛੱਕ ਲਿਆ ਹੈ, ਹੁਣ ਰੁਖਸਤੀ ਦੀ ਰਸਮ ਕਰਕੇ ਡੋਲੀ ਵਿਦਾ ਕਰੋ, ਅਸੀਂ ਦਿਨ ਖੜ੍ਹੇ ਆਪਣੇ ਘਰ ਹੋਣਾ ਚਾਹਾਂਗੇ।
3: ਵਿਆਹ ਤੋਂ ਬਾਅਦ 2 ਮਹੀਨੇ ਪੰਜਾਬ 'ਚ ਬਿਤਾਉਣ ਮਗਰੋਂ ਇਸ਼ਪ੍ਰੀਤ ਅਤੇ ਸਿਮਰਜੀਤ ਵਾਪਸ ਕੈਨੇਡਾ ਪਹੁੰਚ ਗਏ। ਸਿਰਫ 3 ਦਿਨ ਇਹ ਜੋੜੀ ਅੰਮ੍ਰਿਤਸਰ ਬਿਤਾ ਆਈ ਸੀ, ਨਹੀਂ ਤਾਂ ਜਾਂ ਘਰ ਜਾਂ ਫਿਰ ਰਿਸ਼ਤੇਦਾਰਾਂ ਨਾਲ ਮੇਲ ਮਿਲਈਆ। ਸਿਮਰਜੀਤ ਆਪਣੇ ਮਾਪਿਆਂ ਅਤੇ ਭਰਾ ਨੂੰ ਪੂਰੇ 3 ਸਾਲ ਬਾਅਦ ਮਿਲੀ ਸੀ। ਤਕਰੀਬਨ ਇੰਨਾ ਅਰਸਾ ਹੀ ਇਸ਼ਪ੍ਰੀਤ ਪਰਦੇਸ ਵਿੱਚ ਲਾ ਆਇਆ ਸੀ। ਦੂਜੇ ਪਾਸੇ ਦਿਲਜੀਤ ਕੌਰ ਦੇ ਪਤੀ ਨੂੰ ਬੈਂਕ ਦੀ ਜੌਬ ਤੋਂ 5 ਸਾਲ ਦੀ ਛੁੱਟੀ ਮਨਜ਼ੂਰ ਕਰਾਉਂਦਿਆਂ ਬਹੁਤ ਚਿਰ ਲੱਗ ਗਿਆ। ਇਸ਼ਪ੍ਰੀਤ ਅਤੇ ਸਿਮਰਜੀਤ ਵੱਲੋਂ ਕੈਨੇਡਾ ਮੁੜਨ ਵੇਲੇ ਦਿਲਜੀਤ ਕੌਰ ਅਤੇ ਉਸਦੇ ਪਤੀ ਸ਼ਵਿੰਦਰ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ। ਦਿਲਜੀਤ ਕੌਰ ਦੀ ਬੇਸਮੈਂਟ ਵਿੱਚ ਦਿੱਲੀ ਤੋਂ ਆਈ ਹੋਈ ਇੱਕ PR ਕੁੜੀ ਕਮਲੇਸ਼ ਰਹਿਣ ਲੱਗ ਪਈ ਸੀ। ਕਮਲੇਸ਼ ਅਤੇ ਤਾਰਾ ਇੱਕ ਦੂਜੇ ਨੂੰ 2 ਕੁ ਵਾਰ ਮਿਲ ਚੁੱਕੇ ਸਨ ਅਤੇ ਉਹਨਾਂ ਦਾ ਆਪਸੀ ਮੇਲਜੋਲ ਨਿੱਕੇ ਨੇੜ ਵਿੱਚ ਬਦਲ ਚੁੱਕਾ ਸੀ। ਇਸ਼ਪ੍ਰੀਤ ਜਿੰਨੀ ਵਾਰ ਵੀ ਤਾਰੇ ਦੇ ਦਾਦੇ ਕੈਲੇ ਨੂੰ ਮਿਲਿਆ ਸੀ, ਉਸਨੇ ਉਸ ਦੀਆਂ ਅੱਖਾਂ ਵਿੱਚੋਂ ਤਾਰੇ ਦਾ ਭਵਿੱਖ ਜਾਣਨ ਦੀ ਇੱਛਾ ਪੜ੍ਹ ਲਈ ਸੀ। ਉਸਨੇ ਤਾਂ ਇਸ਼ਪ੍ਰੀਤ ਨੂੰ ਸਿੱਧਾ ਹੀ ਇਹ ਕਹਿ ਦਿੱਤਾ ਸੀ,
5: ਪੱਕਾ ਪੁੱਕਾ ਤਾਂ ਉਹ ਜਦੋਂ ਹੋਊ ਹੁੰਦਾ ਰਹੂ, ਕੁੜੀ ਚਾਹੀਦੀ ਹੈ ਬਸ ਘਰ ਬੰਨਣ ਵਾਲੀ, ਉਹ ਮੁੰਡੇ ਨਾਲ ਟਿੱਕੀ ਰਹਿਣ ਵਾਲੀ। ਬਸ ਤੂੰ ਮੇਰੀ ਖਾਤਰ ਇਹ ਤਾਰੇ ਵਾਲੀ ਜੰਗ ਲੜਨੀ ਨਹੀਂ, ਜਿੱਤਣੀ ਵੀ ਹੈ। ਛੰਗਾ ਮੇਰਾ ਸ਼ੇਰ, ਇਹ ਗੱਲ ਯਾਦ ਰੱਖੀ।
3: 2 ਕੁ ਮਹੀਨਿਆਂ ਬਾਅਦ ਇਸ਼ਪ੍ਰੀਤ ਨੇ ਕੈਲੇ ਬਾਬੇ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਤਾਰੇ ਨੇ ਆਪ ਹੀ ਕੁੜੀ ਲੱਭ ਲਈ ਹੈ ਜੋ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੈ। ਤਾਰਾ ਕਮਲੇਸ਼ ਨਾਲ ਵਿਆਹਿਆ ਗਿਆ ਅਤੇ ਉਸਦੇ ਵੀ ਪੱਕਾ ਹੋਣ ਦਾ ਜੁਗਾੜ ਬਣ ਗਿਆ। ਉਹਨਾਂ ਦੇ ਵਿਆਹ ਤੋਂ 3 ਸਾਲ ਮਗਰੋਂ ਇਸ਼ਪ੍ਰੀਤ ਅਤੇ ਸਿਮਰਜੀਤ ਦੇ ਘਰ ਬੱਚੀ ਨੇ ਜਨਮ ਲਿਆ। ਸਾਰੇ ਰਿਸ਼ਤੇਦਾਰਾਂ ਦੀ ਸਲਾਹ ਨਾਲ ਪੋਤੀ ਨੂੰ ਸੰਭਾਲਣ ਜਾਣ ਖਾਤਰ ਕੈਨੇਡਾ ਜਾਣ ਦਾ ਮੌਕਾ ਨਰਿੰਦਰ ਕੌਰ ਅਤੇ ਕਰਮੇ ਨੂੰ ਮਿਲ ਗਿਆ। ਹੋਰ ਤਾਂ ਕੁਝ ਨਹੀਂ, ਕਰਮੇ ਦੇ ਠੀਕਰੀ ਪਹਿਰੇਦਾਰ ਦੋਸਤਾਂ ਨੂੰ ਉਸ ਦੀ ਘਾਟ ਜ਼ਰੂਰ ਰਟਕਣੀ ਸੀ ਕਿਉਂਕਿ ਸਲੌਦੀ 'ਚ ਨਸ਼ਾ ਤਸਕਰ ਫਿਰ ਹਰਕਤ ਵਿੱਚ ਆ ਗਏ ਸਨ। ਟੇਲਰ ਮਾਸਟਰ ਤੇਜ ਪ੍ਰਕਾਸ਼ ਨੂੰ ਸਰਪੰਚੀ ਦਾ ਚਾਰਜ ਦੇ ਕੇ ਮੇਜਰ ਮੱਖਣ ਸਿੰਘ ਵੀ ਆਪਣੇ ਪੋਤੇ ਪੋਤੀ ਨੂੰ ਦੇਖਣ ਅਮਰੀਕਾ ਗਿਆ ਹੋਇਆ ਸੀ। ਇਸ਼ਪ੍ਰੀਤ ਦੀ ਧੀ ਯਾਨੀ ਕਰਮੇ ਦੀ ਪੋਤੀ ਦਾ ਨਾਂ ਵਿਸ਼ਵਪ੍ਰੀਤ ਰੱਖਿਆ ਗਿਆ ਸੀ। ਕਰਮਾ ਅਤੇ ਨਰਿੰਦਰ ਤਕਰੀਬਨ ਹਰ ਰੋਜ਼ ਫੋਨ ਕਰਕੇ ਵਿਸ਼ਵਪ੍ਰੀਤ ਦੀਆਂ ਤੋਤਲੀਆਂ ਮੋਤਲੀਆਂ ਗੱਲਾਂ ਸੁਣਦੇ। ਕਰਮਾ ਕੈਨੇਡਾ 'ਚ ਆਪਣੇ ਟਾਈਮ ਪਾਸ ਦੀਆਂ ਵਿਉਂਤਾਂ ਬਣਾਉਂਦਾ ਰਹਿੰਦਾ। ਕਾਗਜ਼ੀ ਕਾਰਵਾਈ ਇੰਨੀ ਵਧੀਆ ਸੀ ਕਿ 15 ਦਿਨਾਂ ਵਿੱਚ ਉਹਨਾਂ ਦਾ ਵੀਜ਼ਾ ਲੱਗ ਗਿਆ।
6: ਅੱਛਾ ਬਈ, ਸਾਰੇ ਜਣੇ ਆਪਣੇ ਸਰਕਾਰੀ ਪਛਾਣ ਪੱਤਰ ਤਾਂ ਜੇਬ 'ਚ ਪਾ ਲਿਆਂਦੇ ਆ ਨਾ?
7: ਹਾਂਜੀ, ਮੈਂ ਤਾਂ ਘਰੋਂ ਤੁਰ ਲੱਗਿਆ, ਇੱਕ ਵਾਰ ਜੇਬ 'ਚੋਂ ਕੱਢ ਕੇ ਚੈੱਕ ਵੀ ਕਰ ਲੈਂਦਾ।
6: ਬਹੁਤ ਵਧੀਆ, ਕਾਰਡ ਹਰ ਇੱਕ ਕੋਲ ਹੋਣਾ ਚਾਹੀਦਾ।
2: ਆ ਤੇਰੇ ਕੈਨੇਡਾ ਜਾਣ ਮਗਰੋਂ ਇਹ ਸਮਝੌਤੀਆਂ ਕੌਣ ਕਰਿਆ ਕਰੂ ਭਲਾ?
6: ਲੈ, ਤੁਸੀਂ ਸਾਰੇ ਹੀ ਸਮਝਦਾਰ ਹੋ।
8: ਕਰਮਪ੍ਰੀਤ ਯਾਰ, ਤੂੰ ਤਾਂ ਹੁਣ ਕੁਛ ਰਾਤਾਂ ਪਹਿਲੇ ਤੋਂ ਛੁੱਟੀਆਂ ਕਰ ਲੈ, ਅਸੀਂ ਹਾਂ ਨਾ ਇੱਥੇ।
6: ਨਾ ਬਈ, ਮੇਰਾ ਤਾਂ ਧਿਆਨ ਤੁਹਾਡੇ ਵੱਲ ਹੀ ਰਹਿੰਦਾ, ਮੈਨੂੰ ਕਿਤੇ ਨੀਂਦ ਆਉਣੀ ਹੈ, ਘਰ ਰਹਿ ਕੇ।
2: ਚੱਲ ਇਹ ਦੱਸ, ਟਿਕਟਾਂ ਸ਼ਿਕਟਾਂ ਆ ਗਈਆਂ?
6: ਟਿਕਟਾਂ ਆ ਗਈਆਂ, ਸ਼ਿਕਟਾਂ ਦੀ ਹੁਣ ਲੋੜ ਨਹੀਂ ਰਹੀ।
9: ਸਕੂਟਰ ਆ ਰਿਹਾ ਕੋਈ?

0: करके लंघायो।
1: कौन है भाई सज्जनो?
2: मजदूर आ जी, खन्ने तो आए हैं काम तो, अगे मानकी जाना जी।
1: भाई वीर असी पटड़ी बन्ने दे रातां नूं लंघदे मजदूरां मिस्त्रियां नूं सियाणदे आ।
0: लियाओ फिर अपने पछाण पत्र दिखाओ, आई डी बगैर तुसी अगे नहीं जा सकते वीरो।
3: ओ तू सानू भुल गया गरमिया,
4: देओ मुद्रे वाले इहनूं अपना असली आई कार्ड दिखाईए।
5: ओ तैनु तेरी भजन दे कल जुगिया चल जोगिया, ओ कर मैनूं संभालो यारो, अही मनु दियां मुद्रा ला के आउने आ। आ लो ओ मोड़ा कार भी लैके आ गया, ओ कर मैनूं उस कार लैके जाओ, अही आने छेती छेती चलो, ओए ओ चलो छेती।
6: ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਕਰਮਾ ਪ੍ਰਾਣ ਤਿਆਗ ਗਿਆ ਅਤੇ ਸਰੂਪ ਸਿੰਘ ਨਿਪੁੱਤਾ ਹੋ ਗਿਆ। ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਦੁਹੱਥਣੀ ਪਿੱਟ ਦੇ ਸਰੂਪ ਸਿੰਘ ਦੀ ਆਵਾਜ਼ ਮਸਾਂ ਹੀ ਨਿਕਲ ਰਹੀ ਸੀ।
7: ਓਏ ਭਰਾਵੋ, ਸਿਆਸਤਦਾਨਾਂ ਦੇ ਭੋਖੜੇ ਨੇ ਆਪਣਾ ਪੰਜਾਬ ਖਾ ਲਿਆ। ਇਹਨਾਂ ਦੀ ਭੁੱਖ ਪਤਾ ਨਹੀਂ ਕਿੰਨੇ ਮਾਪਿਆਂ ਦੀਆਂ ਗੋਦਾਂ ਖਾਲੀ ਕਰਕੇ ਰਹੂ। ਓ ਬਚ ਲੋ।
6: ਕਰਮੇ ਦੀ ਲਾਸ਼ ਹਾਲੇ ਘਰ ਵੀ ਨਹੀਂ ਸੀ ਅਪੜੀ ਕਿ ਨਵਾਂ ਨਵਾਂ DSP ਬਣਿਆ ਥਾਣੇਦਾਰ ਬਿਕਰਮਜੀਤ ਸਿੰਘ ਟਰਾਲੀ ਨਾਲ ਨਰੜੇ ਹੋਏ ਕਾਲੀਏ ਕਲਯੁਗੀ ਨੂੰ ਛੁਡਾ ਕੇ ਆਪਣੀ ਜੀਪ 'ਚ ਬਹਾ ਕੇ ਲੈ ਗਿਆ। ਦੂਸਰੀ ਵਾਰ ਵਿਧਵਾ ਹੋਈ ਨਰਿੰਦਰ ਕੌਰ ਨੂੰ ਆਪਣੀ ਪੋਤੀ ਵਿਸ਼ਵਪ੍ਰੀਤ ਖਾਤਰ ਇਕੱਲੀ ਨੂੰ ਕੈਨੇਡਾ ਜਾਣਾ ਪਿਆ। ਦੂਰ ਕਿਤੇ ਮੇਜਰ ਮੱਖਣ ਸਿੰਘ ਬੋਲ ਰਿਹਾ ਸੀ।
8: ਦੇਸ਼ ਦੀ ਸਰਹੱਦ ਕੀ ਅਤੇ ਪਿੰਡ ਦਾ ਵਸੀਮਾ ਕੀ, ਅਸੀਂ ਤਾਂ ਇਹਨਾਂ ਉੱਤੇ ਪਹਿਰੇ ਦਿੰਦੇ ਰਹਾਂਗੇ, ਇਹਨਾਂ ਖਾਤਰ ਜੂਝਦੇ ਰਹਾਂਗੇ।

0: ਤੁਸੀਂ ਸੁਣ ਰਹੇ ਸੀ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ
1: 13ਵੀਂ ਕੜੀ।
0: ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।
1: ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਦਿਲਜਿੰਦਰ ਸਿੰਘ, ਪ੍ਰੇਮ ਕਾਕੜੀਆ, ਦਿਨੇਸ਼ ਕੁਮਾਰ, ਸੁਖਦੇਵ ਸਿੰਘ, ਗੁਰਜੀਤ ਕੌਰ, ਪ੍ਰਭਾਸ਼ ਪੰਡਿਤ, ਗੁਰਵਿੰਦਰ ਸਿੰਘ, ਰਜਿੰਦਰ ਕੁਮਾਰ, ਜਸਵੀਰ ਸਿੰਘ, ਅਵਰਿੰਦਰ ਕੌਰ ਤੇ ਕੁਸੁਮ ਸੋਨੀਆ ਬੱਦਲ। ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ।
0: ਸ਼ਿੰਗਾਰਾ ਸਿੰਘ ਜੀ, ਦੋ ਕਬੂਲ ਗਾਉਣ ਦੇ ਲੋਨੇ ਬੱਚਿਆਂ ਵਾਲਿਓ
2: ਲਾ ਦਿਓ ਜੀ।

0: ਜੀ ਸ਼ੰਗਾਰਾ ਸਿੰਘ ਜੀ, ਦੇਖੋ ਘਰਾਂ ਦੇ ਵਿੱਚ ਹਰ ਰੋਜ਼ ਦੀ ਵਰਤੋਂ ਹੈ ਸਬਜ਼ੀ ਭਾਜੀ,
1: ਜੀ
0: ਅਤੇ ਜੇ ਆਪਾਂ ਸਬਜ਼ੀ ਭਾਜੀ ਵੀ ਖਰੀਦ ਕੇ ਖਾਈਏ ਤਾਂ ਫਿਰ ਜ਼ਿਮੀਂਦਾਰਾਂ ਕਾਹਦਾ ਰਹਿ ਗਿਆ,
1: ਸਹੀ ਗੱਲ ਆ,
0: ਹੈ ਨਾ।
1: ਵਾਹ,
0: ਸੋ ਅੱਜ ਹੁਣ ਤਾਂ ਸ਼ਹਿਰਾਂ ਦੇ ਲੋਕ ਵੀ ਘਰੇਲੂ ਬਗੀਚੀ ਵੱਲ ਅਗਰਸਰ ਹੋਏ ਹੋਏ ਆ।
1: ਦੇਖੋ ਹੁੰਦਾ ਗਮਲੇ ਲਾਏ ਹੋਏ, ਗਮਲਿਆਂ 'ਚ
0: ਜੀ ਬੈਗ ਮਿਲਦੇ ਆ ਪਲਾਸਟਿਕ ਦੇ,
1: ਸਹੀ ਗੱਲ ਆ,
0: ਬੈਗਾਂ ਦੇ ਵਿੱਚ ਹੋ ਜਾਂਦੀ ਹੈ, ਗਮਲਿਆਂ ਦੇ ਵਿੱਚ ਹੋ ਜਾਂਦੀ ਹੈ, ਕਿਉਂਕਿ ਇਹ ਜਿਹੜੀ ਕਿਚਨ ਗਾਰਡਨਿੰਗ ਦਾ ਯੂਨੀਵਰਸਿਟੀ ਨੇ ਖੋਜਾਂ ਕਰਕੇ ਬਹੁਤ ਸੋਹਣਾ ਇੱਕ ਢਾਂਚਾ ਤਿਆਰ ਕੀਤਾ ਹੈ
1: ਜੀ,
0: ਉਹ 'ਚ ਤੁਸੀਂ ਆਪਣੇ ਰੋਜ਼ਮਰਾ ਦੀਆਂ ਜਿੰਨੀਆਂ ਲੋੜਾਂ ਤੁਹਾਡੀਆਂ ਪੂਰੀਆਂ ਹੋ ਜਾਂਦੀਆਂ
1: ਜੀ।
0: ਸੋ ਇਸ ਕਰਕੇ ਘਰੇਲੂ ਬਗੀਚੀ ਨੂੰ ਅਪਣਾਉਣਾ ਬੜਾ ਜ਼ਰੂਰੀ ਹੈ। ਡਾਕਟਰ ਦਿਲਪ੍ਰੀਤ ਤਲਵਾਰ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਅੱਜ ਅਸੀਂ ਗੱਲ ਕਰਨ ਲੱਗੇ ਹਾਂ ਸਬਜ਼ੀਆਂ ਦੀ ਘਰੇਲੂ ਬਗੀਚੀ ਬਾਰੇ। ਜਿਵੇਂ ਕਿ ਸਾਨੂੰ ਪਤਾ ਹੁਣ ਆਉਣ ਵਾਲਾ ਸਮਾਂ ਬਰਸਾਤ ਦਾ ਅਤੇ ਬਰਸਾਤੀ ਮੌਸਮ ਦੇ ਵਿੱਚ ਸਬਜ਼ੀਆਂ ਨੂੰ ਉਗਾਇਆ ਜਾ ਸਕਦਾ। ਸਬਜ਼ੀਆਂ ਦੇ ਲੱਗਣ ਦਾ ਸਹੀ ਸਮਾਂ ਬਰਸਾਤ ਵਿੱਚ ਜੂਨ ਜੁਲਾਈ ਦੇ ਵਿੱਚ ਹੁੰਦਾ ਅਤੇ ਇਹੀ ਸਮਾਂ ਘਰੇਲੂ ਬਗੀਚੀ ਵਿੱਚ ਸਬਜ਼ੀ ਨੂੰ ਲਗਾਉਣ ਦਾ ਹੈ। ਜਿਵੇਂ ਕਿ ਸਾਨੂੰ ਪਤਾ ਸਬਜ਼ੀ ਦੇ 3 ਮੌਸਮ ਨੇ, ਗਰਮੀ ਵਿੱਚ ਸਬਜ਼ੀ ਉਗਾਉਣਾ, ਸਰਦੀ ਦੇ ਵਿੱਚ ਸਬਜ਼ੀ ਉਗਾਉਣਾ ਅਤੇ ਵਰਖਾ ਰੁੱਤ ਦੇ ਵਿੱਚ ਸਬਜ਼ੀ ਉਗਾਉਣਾ। ਇਹਨਾਂ 3 ਮੌਸਮਾਂ ਦੇ ਵਿੱਚ ਅਸੀਂ ਵੱਖੋ ਵੱਖਰੀ ਸਬਜ਼ੀ ਲਗਾ ਕੇ ਸਾਰਾ ਸਾਲ ਸਬਜ਼ੀ ਪੈਦਾ ਕਰ ਸਕਦੇ ਹਾਂ। ਉਸੇ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਸਬਜ਼ੀ ਦੀ ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਸਬਜ਼ੀਆਂ ਵਧੀਆ ਪੈਦਾ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਬਜ਼ੀ। ਜਿਵੇਂ ਕਿ ਸਾਨੂੰ ਪਤਾ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਨੇ, ਇਹ ਸਾਡੀ ਸਿਹਤ ਦੇ ਖੁਰਾਕ 'ਚ ਬਹੁਤ ਅਹਿਮ ਰੋਲ ਅਦਾ ਕਰਦੀਆਂ। ਇਹਦੇ ਤੋਂ ਸਾਨੂੰ ਕਈ ਤਰ੍ਹਾਂ ਦੇ ਖਣਿਜ ਪਦਾਰਥ ਜਿਵੇਂ ਕਾਰਬੋਹਾਈਡਰੇਟਸ, ਮਿਨਰਲਸ, ਵਿਟਾਮਿਨਸ ਭਰਪੂਰ ਮਾਤਰਾ ਵਿੱਚ ਮਿਲਦੇ ਨੇ। ਉਹਨਾਂ ਵਿੱਚੋਂ ਕੁਛ ਕੁ ਐਗਜ਼ਾਮਪਲਾਂ ਨੇ, ਜਿਵੇਂ ਕਿ ਸਾਨੂੰ ਆਲੂ ਤੋਂ ਕਾਰਬੋਹਾਈਡਰੇਟਸ ਮਿਲਦਾ ਜੋ ਕਿ ਸਾਨੂੰ ਤਾਕਤ ਦੇਣ ਲਈ ਸਮਰੱਥ ਆ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਮਟਰਾਂ ਦੀ ਅਤੇ ਫਲੀਆਂ ਦੀ, ਮਟਰ ਅਤੇ ਫਲੀਆਂ ਪ੍ਰੋਟੀਨ ਭਰਪੂਰ ਹੁੰਦੀਆਂ ਨੇ ਜਿਹੜਾ ਕਿ ਸਾਡੇ ਸਰੀਰ ਨੂੰ ਨਰੋਆ ਰੱਖਦੀਆਂ ਨੇ।

ਇਸੇ ਤਰ੍ਹਾਂ ਜੇ ਹੋਰ ਸਬਜ਼ੀਆਂ ਦੀਆਂ ਗੱਲ ਕਰੀਏ ਉਹਨਾਂ ਵਿੱਚੋਂ ਸਾਨੂੰ ਬਹੁਤ ਤਰ੍ਹਾਂ ਦੇ ਤੱਤ ਮਿਲਦੇ ਨੇ। ਇਸ ਲਈ ਇੱਕ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਪ੍ਰਤੀ ਵਿਅਕਤੀ ਪ੍ਰਤੀ ਦਿਨ 300 ਗ੍ਰਾਮ ਸਬਜ਼ੀ ਖਾਣ ਦੀ ਜ਼ਰੂਰਤ ਹੁੰਦੀ ਹੈ, ਜਿਹਦੇ ਵਿੱਚ 120 ਗ੍ਰਾਮ ਪੱਤੇ ਵਾਲੀਆਂ ਸਬਜ਼ੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜ਼ੀਆਂ ਅਤੇ 90 ਗ੍ਰਾਮ ਹੋਰ ਸਬਜ਼ੀਆਂ ਦੀ ਲੋੜ ਹੁੰਦੀ ਹੈ। ਪਰ ਜੇਕਰ ਜੇ ਅਸੀਂ ਦੇਖੀਏ ਤਾਂ ਆਪਣੀ ਰੋਜ਼ਾਨਾ ਦੀ ਰੂਟੀਨ ਦੇ ਵਿੱਚ ਕੋਈ ਵੀ ਵਿਅਕਤੀ 300 ਗ੍ਰਾਮ ਪ੍ਰਤੀ ਦਿਨ ਵਿਅਕਤੀ ਸਬਜ਼ੀ ਨਹੀਂ ਖਾ ਰਿਹਾ। ਉਸ ਦਾ ਕਾਰਨ ਹੈ ਬਾਜ਼ਾਰ ਵਿੱਚੋਂ ਸਬਜ਼ੀ ਲੈਣ ਆ ਜਾਣਾ। ਜਦੋਂ ਬੰਦਾ ਬਾਜ਼ਾਰ ਵਿੱਚੋਂ ਸਬਜ਼ੀ ਲੈਣ ਜਾਂਦਾ ਉਸਨੂੰ ਇੱਕ ਤਾਂ ਤਾਜ਼ੀ ਸਬਜ਼ੀ ਨਹੀਂ ਮਿਲਦੀ, ਸਬਜ਼ੀ ਮਹਿੰਗੀ ਮਿਲਦੀ ਹੈ, ਮਹਿੰਗੀ ਸਬਜ਼ੀ ਅਤੇ ਤਾਜ਼ੀ ਸਬਜ਼ੀ ਨਾ ਮਿਲਣ ਕਰਕੇ ਉਹ ਕਈ ਵਾਰ ਰਸਾਇਣ ਭਰਪੂਰ ਸਬਜ਼ੀਆਂ ਹੁੰਦੀਆਂ, ਇਹਨਾਂ ਦੇ ਕਾਰਨ ਬੰਦਾ ਸਬਜ਼ੀ ਨਹੀਂ ਲੈ ਕੇ ਆ ਸਕਦਾ। ਇਹਨਾਂ ਤੋਂ ਬਚਣ ਲਈ ਆਪਾਂ ਕੀ ਕਰ ਸਕਦੇ ਹਾਂ ਤਾਂ ਕਿ ਆਪਾਂ ਨੂੰ ਸਬਜ਼ੀ 300 ਗ੍ਰਾਮ ਵੀ ਪੂਰੀ ਮਿਲ ਜਾਵੇ ਅਤੇ ਸਬਜ਼ੀ ਦੇ ਖਰਚਿਆਂ ਤੋਂ ਵੀ ਬਚਿਆ ਜਾ ਸਕੇ ਅਤੇ ਤਾਜ਼ੀਆਂ ਸਬਜ਼ੀਆਂ ਵੀ ਮਿਲ ਜਾਣ? ਉਹਨਾਂ ਤੋਂ ਬਚਣ ਲਈ ਆਪਾਂ ਕਿਉਂ ਨਾ ਸਬਜ਼ੀ ਨੂੰ ਘਰੇ ਲਗਾਈਏ, ਸਬਜ਼ੀ ਨੂੰ ਘਰੇ ਖੇਤੀ ਕਰਕੇ ਵਧੀਆ ਉਤਪਾਦ ਲਈਏ। ਉਸ ਨੂੰ ਕਹਿੰਦੇ ਨੇ ਘਰੇਲੂ ਬਗੀਚੀ। ਇੱਕ ਆਮ ਭਾਸ਼ਾ ਵਿੱਚ ਘਰੇਲੂ ਬਗੀਚੀ ਦਾ ਭਾਵ ਹੈ ਸਬਜ਼ੀਆਂ ਨੂੰ ਇੱਕ ਪਰਿਵਾਰਕ ਮੈਂਬਰਾਂ ਦੀ ਪੂਰਤੀ ਦੇ ਲਈ ਛੋਟੇ ਜਗ੍ਹਾ ਵਿੱਚ ਉਗਾਉਣ ਨੂੰ ਸਬਜ਼ੀਆਂ ਦੀ ਘਰੇਲੂ ਬਗੀਚੀ ਕਿਹਾ ਜਾਂਦਾ। ਸਬਜ਼ੀਆਂ ਦੀ ਘਰੇਲੂ ਬਗੀਚੀ ਦੇ ਲਗਾਉਣ ਦੇ ਬਹੁਤ ਲਾਭ ਨੇ। ਜਿਵੇਂ ਕਿ ਅਸੀਂ ਪਿਛਲੇ ਸਮੇਂ ਵਿੱਚ ਵੇਖਿਆ, ਕਰੋਨਾ ਕਾਲ ਆਇਆ, ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਹੋ ਗਿਆ ਪਰ ਸਬਜ਼ੀਆਂ ਦੀ ਵਿਕਰੀ ਚੱਲਦੀ ਰਹੀ। ਜੇ ਕਿਸੇ ਨੇ ਸਬਜ਼ੀਆਂ ਘਰੇ ਲਾਈਆਂ ਸੀ ਉਸ ਨੂੰ ਸਬਜ਼ੀਆਂ ਦੀ ਮਹੱਤਤਾ ਦਾ ਪਤਾ ਲੱਗਿਆ। ਇਸੇ ਤਰ੍ਹਾਂ ਘਰੇਲੂ ਬਗੀਚੀ ਲਾਉਣ ਦੇ ਹੋਰ ਵੀ ਬੜੇ ਲਾਭ ਨੇ, ਜਿਵੇਂ ਤਾਜ਼ੀਆਂ ਸਬਜ਼ੀਆਂ ਮਿਲਦੀਆਂ, ਸਰੀਰਕ ਕਸਰਤ ਹੁੰਦੀ ਰਹਿੰਦੀ ਹੈ ਕਿਉਂਕਿ ਆਪਾਂ ਵਾਰੀ ਵਾਰੀ ਸਬਜ਼ੀਆਂ ਦੀ ਗਡਾਈ ਜਾਂ ਸਬਜ਼ੀਆਂ ਦੀ ਬਿਜਾਈ ਦੇ ਵਿੱਚ ਲੱਗੇ ਰਹਿੰਦੇ ਹਾਂ। ਇਸ ਦੇ ਨਾਲ ਗੁਆਂਢੀਆਂ ਦੇ ਨਾਲ ਭਾਈਚਾਰਕ ਸਾਂਝ ਵੀ ਵੱਧਦੀ ਹੈ, ਬੱਚਿਆਂ ਦੀ ਕਸਰਤ ਹੁੰਦੀ ਰਹਿੰਦੀ ਹੈ, ਮੋਬਾਈਲਾਂ ਤੋਂ ਛੁਟਕਾਰਾ ਮਿਲਦਾ। ਜੇ ਆਪਾਂ ਮੋਬਾਈਲਾਂ ਨੂੰ ਪਾਸੇ ਰੱਖਾਂਗੇ, ਸਬਜ਼ੀ ਦੇ ਵਿੱਚ ਲੱਗਾਂਗੇ ਤਾਂ ਥੋੜ੍ਹਾ ਆਪਣੀ ਰੋਜ਼ਾਨਾ ਜ਼ਿੰਦਗੀ ਵੀ ਬਦਲੂਗੀ। ਇਸ ਤੋਂ ਇਲਾਵਾ ਰਸਾਇਣ ਰਹਿਤ ਸਬਜ਼ੀਆਂ ਦੀ ਉਤਪਾਦਤੀ ਹੋ ਸਕਦੀ ਹੈ। ਇਹ ਸੀ ਘਰੇਲੂ ਬਗੀਚੀ ਲਾਉਣ ਦੇ ਕੁਝ ਫਾਇਦੇ। ਹੁਣ ਅੱਜ ਜੇ ਅਸੀਂ ਗੱਲ ਕਰੀਏ ਘਰੇਲੂ ਬਗੀਚੀ ਲਗਾਈ ਕਿਵੇਂ ਜਾਂਦੀ ਹੈ, ਘਰੇਲੂ ਬਗੀਚੀ ਨੂੰ ਕਿਸ ਤਰ੍ਹਾਂ ਸਹੀ ਢੰਗ ਨਾਲ ਲਾਇਆ ਜਾ ਸਕਦਾ। ਸ਼ਹਿਰਾਂ ਦੇ ਵਿੱਚ ਘਰੇਲੂ ਬਗੀਚੀ ਨੂੰ ਲਾਉਣ ਲਈ ਗਮਲਿਆਂ ਵਿੱਚ ਖੇਤੀ ਕੀਤੀ ਜਾ ਸਕਦੀ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਜਗ੍ਹਾ ਦੀ ਘਾਟ ਹੁੰਦੀ ਹੈ ਜਿੱਥੇ ਜਗ੍ਹਾ ਨਹੀਂ ਹੈ। ਪਰ ਪਿੰਡਾਂ ਦੇ ਵਿੱਚ ਜਿੱਥੇ ਜਗ੍ਹਾ ਹੈ ਆਮ ਤੌਰ 'ਤੇ ਘਰੇਲੂ ਬਗੀਚੀ ਨੂੰ ਖੇਤ ਵਾਲੀ ਰਿਹਾਇਸ਼ ਦੇ ਨੇੜੇ, ਮੋਟਰ ਦੇ ਨੇੜੇ, ਟਿਊਬਵੈੱਲ ਦੇ ਨੇੜੇ ਲਾਇਆ ਜਾਂਦਾ। ਪਰ ਜੇਕਰ ਕਿਸੇ ਘਰ ਦੇ ਵਿੱਚ ਖਾਲੀ ਜਗ੍ਹਾ ਪਈ ਆ ਉੱਥੇ ਵੀ ਘਰੇਲੂ ਬਗੀਚੀ ਨੂੰ ਲਗਾਇਆ ਜਾ ਸਕਦਾ। ਘਰੇਲੂ ਬਗੀਚੀ ਨੂੰ ਲਗਾਉਣ ਲਈ ਕੁਛ ਕੁ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਜਿਵੇਂ ਸਭ ਤੋਂ ਪਹਿਲਾਂ ਗੱਲ ਹੈ ਜਗ੍ਹਾ ਦੀ ਚੋਣ। ਜੇਕਰ ਅਸੀਂ ਘਰੇਲੂ ਬਗੀਚੀ ਸਬਜ਼ੀਆਂ ਦੀ ਲਗਾਉਣ ਦੀ ਸੋਚ ਰਹੇ ਹਾਂ ਤਾਂ ਉਸ ਲਈ ਜਗ੍ਹਾ ਦੀ ਚੋਣ ਬਹੁਤ ਜ਼ਰੂਰੀ ਆ। ਹਮੇਸ਼ਾ ਉਹ ਜਗ੍ਹਾ ਚੁਣੋ ਜਿੱਥੇ ਘੱਟ ਤੋਂ ਘੱਟ 6 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ। ਇਹ ਕਿਉਂ ਜ਼ਰੂਰੀ ਹੈ? ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਵੇਂ ਆਪਾਂ ਦੋ ਵਕਤ ਰੋਟੀ ਖਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਹਾਂ, ਉਸੇ ਤਰ੍ਹਾਂ ਸੂਰਜ ਦੀ ਰੋਸ਼ਨੀ ਦੇ ਨਾਲ ਸਬਜ਼ੀਆਂ ਪ੍ਰਕਾਸ਼ ਸੰਸਲੇਸ਼ਣ ਕਰਕੇ ਆਪਣਾ ਭੋਜਨ ਤਿਆਰ ਕਰਦੀਆਂ। ਇਸ ਲਈ 6 ਘੰਟੇ ਸੂਰਜ ਦੀ ਰੋਸ਼ਨੀ ਜਿੱਥੇ ਪੈਂਦੀ ਹੋਵੇ ਉਹ ਜਗ੍ਹਾ ਚੁਣੋ ਘਰੇਲੂ ਬਗੀਚੀ ਲਈ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਉਹ ਜਗ੍ਹਾ ਦੀ ਚੋਣ ਕਰੋ ਜਿੱਥੇ ਪਾਣੀ ਦਾ ਪ੍ਰਬੰਧ ਹੋਵੇ। ਜੇਕਰ ਪਾਣੀ ਦਾ ਪ੍ਰਬੰਧ ਨਹੀਂ ਹੈ ਤਾਂ ਸਬਜ਼ੀਆਂ ਤੁਹਾਡੀਆਂ ਸੋਕੇ ਦੇ ਨਾਲ ਮਰ ਜਾਣਗੀਆਂ, ਪਾਣੀ ਦੇ ਨਾਲ ਉਹਨਾਂ ਦੀ ਗਰੋਥ ਵਧੀਆ ਹੋਊਗੀ, ਵਧੀਆ ਚੱਲਣਗੀਆਂ। ਫਿਰ ਜੇ ਇਸ ਘਰੇਲੂ ਬਗੀਚੀ ਵਿੱਚ ਵਧੀਆ ਉਤਪਾਦ ਲੈਣਾ ਤਾਂ ਸਬਜ਼ੀਆਂ ਦੀ ਵਿਉਂਤਬੰਦੀ ਕਰੋ। ਵਿਉਂਤਬੰਦੀ ਦਾ ਭਾਵ ਉਸਦਾ ਫਸਲੀ ਚੱਕਰ ਬਣਾਓ ਕਿ ਇੱਕ ਸਬਜ਼ੀ ਨੂੰ ਇੱਕ ਕਿਆਰੀ ਵਿੱਚ ਕਿਹੜੇ ਮੌਸਮ ਵਿੱਚ ਲਗਾਉਣਾ। ਇੱਕ ਸਬਜ਼ੀ ਨੂੰ ਉਸ ਇੱਕੋ ਕਿਆਰੀ ਵਿੱਚ ਦੋ ਵਾਰੀ ਨਾ ਲਗਾਓ ਕਿਉਂਕਿ ਜੇ ਦੋ ਵਾਰ ਲਗਾਵਾਂਗੇ ਤਾਂ ਮਿੱਟੀ ਵਿੱਚ ਉੱਗਣ ਵਾਲੀਆਂ ਬਿਮਾਰੀਆਂ ਉੱਥੇ ਆ ਜਾਣਗੀਆਂ। ਵਾਰੀ ਵਾਰੀ ਬਦਲ ਕੇ ਭਾਵ ਫਸਲੀ ਚੱਕਰ ਵਿੱਚ ਬਦਲਾਅ ਕਰਕੇ ਆਪਾਂ ਸਬਜ਼ੀਆਂ ਦੀ ਘਰੇਲੂ ਬਗੀਚੀ ਨੂੰ ਲਾਉਣਾ। ਫਿਰ ਜੇ ਆਪਾਂ ਹੁਣ ਦੇਖੀਏ ਇਸ ਤੋਂ ਇਲਾਵਾ ਹੋਰ ਕੀ ਗੱਲਾਂ ਕਰ ਸਕਦੇ ਹਾਂ। ਜਿਹੜੀ ਵੀ ਜਗ੍ਹਾ ਤੁਸੀਂ ਘਰੇਲੂ ਬਗੀਚੀ ਲਈ ਚੁਣਨੀ ਹੈ ਉਹ ਕੰਧ ਦੇ ਸੀਮੈਂਟ ਦੇ ਨੇੜੇ ਨਾ ਹੋਵੇ। ਜੇਕਰ ਕੰਧ ਦੇ ਨੇੜੇ ਹੋਵੇਗੀ ਤਾਂ ਗਰਮੀ ਦੀ ਤਪਸ ਦੇ ਨਾਲ ਬੂਟੇ ਮਰ ਜਾਣਗੇ। ਉਹ ਥੋੜ੍ਹਾ ਕੰਧ ਤੋਂ ਸੀਮੈਂਟ ਦੀ ਕੰਧ ਤੋਂ ਦੂਰ ਹੋਵੇ। ਚੌਥਾ, ਜਿਵੇਂ ਤੁਸੀਂ ਕੋਈ ਵੇਲਾਂ ਵਾਲੀਆਂ ਸਬਜ਼ੀਆਂ ਲਾਉਣੀਆਂ, ਵੇਲਾਂ ਵਾਲੀਆਂ ਸਬਜ਼ੀਆਂ ਨੂੰ ਇੱਕ ਪਾਸੇ 'ਤੇ ਲਾਓ। ਜੇਕਰ ਤੁਸੀਂ ਵੇਲਾਂ ਵਾਲੀਆਂ ਸਬਜ਼ੀਆਂ ਨੂੰ ਇੱਕ ਪਾਸੇ 'ਤੇ ਲਾਓਗੇ ਇੱਕ ਤਾਂ ਉਹਨੂੰ ਸਹਾਰਾ ਦੇਣ 'ਚ ਤੁਹਾਨੂੰ ਆਸਾਨੀ ਰਹੂਗੀ, ਦੂਸਰਾ ਵੇਲਾਂ ਵਾਲੀਆਂ ਸਬਜ਼ੀਆਂ ਦਾ ਪਰਛਾਵਾਂ ਦੂਜੀਆਂ ਫਸਲਾਂ 'ਤੇ ਨਹੀਂ ਪਊਗਾ। ਜੇਕਰ ਪਰਛਾਵਾਂ ਨਹੀਂ ਪਊਗਾ ਧੁੱਪ ਵਧੀਆ ਪਊਗੀ ਤਾਂ ਦੂਜੀਆਂ ਫਸਲਾਂ ਵੀ ਵਧੀਆ ਹੋਣਗੀਆਂ। ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਸ਼ਲਗਮ, ਇਹਨਾਂ ਲਈ ਵੱਟਾਂ ਬਣਾਓ, ਵੱਟਾਂ ਬਰੀਕ ਬਣਾਓ। ਵੱਟਾਂ ਦੇ ਉੱਤੇ ਹੀ ਘਰੇਲੂ ਬਗੀਚੀ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਦੇ ਅੱਗੇ ਆਪਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਲਗਾ ਸਕਦੇ ਹਾਂ। ਭਾਵ ਇੱਕ ਪਾਸੇ 'ਤੇ ਵੱਡੇ ਕੱਦ ਵਾਲੀਆਂ ਵੇਲਾਂ ਵਾਲੀਆਂ ਫਸਲਾਂ, ਫਿਰ ਦਰਮਿਆਨੇ ਕੱਦ ਵਾਲੀਆਂ ਫਸਲਾਂ ਅਤੇ ਉਸ ਤੋਂ ਅੱਗੇ ਅਸੀਂ ਛੋਟੇ ਕੱਦ ਵਾਲੀਆਂ ਫਸਲਾਂ ਜਿਹੜੀਆਂ ਪੱਤੇ ਵਾਲੀਆਂ ਫਸਲਾਂ ਨੇ ਉਹਨਾਂ ਨੂੰ ਲਗਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਰੀਆਂ ਸਬਜ਼ੀਆਂ ਨੂੰ ਧੁੱਪ ਮਿਲੂਗੀ ਅਤੇ ਉਹ ਵਧੀਆ ਝਾੜ ਦੇਣਗੀਆਂ। ਹੁਣ ਆਪਾਂ ਇਹਦੀ ਵਿਉਂਤਬੰਦੀ ਕਿਵੇਂ ਕਰਦੇ ਹਾਂ ਘਰੇਲੂ ਬਗੀਚੀ ਦੀ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਇੱਕ ਮਾਡਲ ਦਿੱਤਾ ਗਿਆ ਪਿੰਡਾਂ ਲਈ, ਜਿਹੜੇ

ਏਰੀਏ ਜਿਨ੍ਹਾਂ ਲੋਕਾਂ ਕੋਲ ਥੋੜ੍ਹੀ ਜਗ੍ਹਾ ਹੈ। ਉਹ ਮਾਡਲ ਹੈ 36 square meter ਦਾ, 36 square meter ਦਾ, ਜਿਸ ਦੀ ਲੰਬਾਈ 6 meter ਅਤੇ ਚੜ੍ਹਾਈ 6 meter ਹੈ। ਇਸ ਏਰੀਏ ਦੇ ਵਿੱਚੋਂ ਅਸੀਂ ਤਕਰੀਬਨ 30 ਸਬਜ਼ੀਆਂ ਸਾਰਾ ਸਾਲ ਲੈ ਸਕਦੇ ਹਾਂ ਅਤੇ ਅੰਦਾਜ਼ੇ ਦੇ ਨਾਲ 3 quintal ਭਾਵ 300 kilo ਦੇ ਨੇੜੇ ਤੇੜੇ ਸਬਜ਼ੀ ਪੈਦਾ ਹੋ ਜਾਂਦੀ ਹੈ, ਜੋ ਕਿ ਇੱਕ ਪਰਿਵਾਰ ਦੇ 4 member ਜਿਸ ਵਿੱਚ 2 ਬਾਲਗ ਅਤੇ 2 adult ਨੇ ਉਹਨਾਂ ਲਈ ਕਾਫੀ ਹੈ, ਭਾਵ 2 ਬੱਚੇ ਅਤੇ 2 adult ਲਈ ਇਹ ਸਾਰਾ ਸਾਲ ਸਬਜ਼ੀ ਅਸੀਂ ਉਤਪਾਦ ਕਰ ਸਕਦੇ ਹਾਂ। ਹੁਣ ਇਸਦੇ ਵਿੱਚ ਸਬਜ਼ੀ ਲਗਾਉਣੀ ਕਿਵੇਂ ਹੈ? ਸਭ ਤੋਂ ਪਹਿਲਾਂ ਜਿਵੇਂ 6 to 6 meter ਦਾ ਤੁਹਾਨੂੰ ਦੱਸਿਆ, ਇਸਦੇ ਵਿੱਚ 5 meter ਬੈੱਡ ਬਣਾ ਲਓ, 5 bed ਬਣਾ ਲਓ ਜੋ 1-1 meter ਦੇ ਚੌੜੇ ਹੋਣ, 1-1 meter ਚੌੜੇ 5 bed ਬਣਾ ਲਓ, ਭਾਵ 5 square meter ਚੌੜਾ ਥਾਂ ਹੋ ਗਿਆ ਅਤੇ 0.25 meter ਦੀਆਂ 4 beds ਦੇ ਵਿੱਚ ਖਾਲੀਆਂ ਪਾ ਦਿਓ। ਇਸ ਤਰ੍ਹਾਂ ਚੜ੍ਹਾਈ 6 meter ਕਵਰ ਹੋ ਜਾਂਦੀ ਹੈ ਅਤੇ ਹਰੇਕ ਬੈੱਡ ਦੀ ਲੰਬਾਈ ਤੁਸੀਂ 6 meter ਹੀ ਰੱਖਣੀ ਹੈ। ਜਦੋਂ ਲੰਬਾਈ 6 meter ਰੱਖੋਗੇ, ਭਾਵ ਜਿਹੜਾ ਤੁਹਾਡਾ 1 bed ਆ ਉਸਦੀ ਚੜ੍ਹਾਈ 1 meter, ਲੰਬਾਈ 6 meter, ਇਸ ਤਰ੍ਹਾਂ 36 square meter ਤੁਹਾਡਾ ਥਾਂ ਕਵਰ ਹੋ ਜਾਂਦਾ। ਫਿਰ ਹੁਣ ਉਸ ਵਿੱਚ ਸਬਜ਼ੀ ਨੂੰ ਕਿਸ ਤਰ੍ਹਾਂ ਲਗਾਉਣਾ? ਸਬਜ਼ੀ ਨੂੰ ਹਮੇਸ਼ਾ ਪਰਿਵਾਰਕ ਪਸੰਦ ਦੇ ਅਨੁਸਾਰ ਲਾਓ। ਜੇਕਰ ਕਿਸੇ ਪਰਿਵਾਰਕ ਮੈਂਬਰ ਨੂੰ ਟਮਾਟਰ ਜ਼ਿਆਦਾ ਪਸੰਦ ਨੇ ਤਾਂ ਉਹ ਟਮਾਟਰ ਜ਼ਿਆਦਾ ਏਰੀਏ ਵਿੱਚ ਲਗਾ ਸਕਦਾ ਉਸ ਬਗੀਚੀ ਵਿੱਚ, ਜੇ ਕਿਸੇ ਨੂੰ ਭਿੰਡੀ ਪਸੰਦ ਆ ਤਾਂ ਉਹ ਭਿੰਡੀ ਜ਼ਿਆਦਾ ਲਗਾ ਸਕਦਾ। ਹਰੇਕ ਬੈੱਡ ਨੂੰ ਉਸ ਦੇ ਹਿਸਾਬ ਨਾਲ, ਪਰਿਵਾਰਕ ਪਸੰਦ ਦੇ ਹਿਸਾਬ ਨਾਲ 2 or 3 ਹਿੱਸਿਆਂ ਵਿੱਚ ਵੰਡੋ। ਜੇਕਰ ਤੁਸੀਂ 1 bed ਦੇ ਉੱਤੇ 3 sabjiyan 1 season ਵਿੱਚ ਲੈਣੀਆਂ ਤਾਂ 2-2 meter ਦੇ ਹਿਸਾਬ ਨਾਲ 1 bed ਨੂੰ ਵੰਡ ਲਓ, ਭਾਵ ਉਹ ਤੁਹਾਡਾ ਬੈੱਡ ਹੋ ਗਿਆ 1 meter ਚੌੜਾ, 2-2 meter ਲੰਬਾ। ਇਸੇ ਤਰ੍ਹਾਂ ਬਾਕੀ ਦੇ ਬੈੱਡਾਂ ਨੂੰ ਵੰਡ ਲਵੋ। ਉਹ ਜਿਹੜਾ ਵੰਡੇ ਹੋਏ ਭਾਗ ਨੇ ਉਸਨੂੰ ਕੱਦ ਦੇ ਹਿਸਾਬ ਨਾਲ ਫਸਲ ਲਗਾਓ। ਜਿਵੇਂ ਹੁਣ ਅੱਗੇ ਆਉਣ ਵਾਲਾ ਵੇਲਾ ਬਰਸਾਤ ਦਾ, ਬਰਸਾਤ ਦੇ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਜਿਵੇਂ ਕੱਦੂ ਜਾਤੀ ਦੀਆਂ ਸਬਜ਼ੀਆਂ, ਜਿਵੇਂ ਕੱਦੂ, ਪੇਠਾ, ਤੋਰੀ, ਟੀਂਡੇ, ਇਹਨਾਂ ਨੂੰ ਵੇਲਾਂ ਵਾਲੀਆਂ ਸਬਜ਼ੀਆਂ ਨੂੰ 1 pass ਲਗਾਓ। ਉਸ ਤੋਂ ਅੱਗੇ ਜਿਹੜੀਆਂ ਮਧਰੇ ਕੱਦ ਦੀਆਂ ਫਸਲਾਂ ਜਿਵੇਂ ਕਿ ਬੈਂਗਣ, ਮਿਰਚ, ਟਮਾਟਰ, ਇਹਨਾਂ ਨੂੰ ਲਗਾਓ ਅਤੇ ਉਸ ਤੋਂ ਅੱਗੇ ਪੱਤੇ ਵਾਲੀਆਂ ਸਬਜ਼ੀਆਂ, ਭਾਵ ਆਪਣੇ ਪਰਿਵਾਰ ਦੀ ਲੋੜ ਦੇ ਅਨੁਸਾਰ ਤੁਸੀਂ ਸਬਜ਼ੀ ਨੂੰ ਲਗਾਉਣਾ। ਹੁਣ ਘੱਟ ਖਰਚਾ ਕਰਕੇ ਸਬਜ਼ੀ ਨੂੰ ਵਧੀਆ ਤਰੀਕੇ ਨਾਲ ਉਗਾ ਕੇ ਆਪਾਂ ਆਪਣੇ ਪਰਿਵਾਰ ਦੀ ਜ਼ਰੂਰਤ ਪੂਰੀ ਕਰ ਸਕਦੇ ਹਾਂ। ਪਰ ਇਹਦੇ ਵਿੱਚ ਵੀ ਕਈ ਸਮੱਸਿਆਵਾਂ ਆਉਂਦੀਆਂ, ਕਈ ਵਾਰ ਕੀੜੇ ਬਿਮਾਰੀਆਂ ਇੰਨੀਆਂ ਆ ਜਾਂਦੀਆਂ ਕਿ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪਵੇਗੀ। ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਬਾਜ਼ਾਰ ਵਿੱਚ ਆਈ ਸਬਜ਼ੀ ਰਸਾਇਣ ਨਾਲ ਭਰਪੂਰ ਹੁੰਦੀ ਆ, ਦੂਜੇ ਪਾਸੇ ਜੇ ਘਰੇਲੂ ਬਗੀਚੀ ਵਿੱਚ ਹੀ ਆਪਾਂ ਨੂੰ ਸਪਰੇਅ ਕਰਨੀ ਪੈਗੀ। ਉਸ ਦੇ ਕੁਝ ਕੁ ਹੱਲ ਨੇ, ਜਿਵੇਂ ਉਹ ਕਿਸਮਾਂ ਚੁਣੋ ਜਿਹੜੀਆਂ ਕਿ ਬਿਮਾਰੀ ਜਾਂ ਕੀੜਾ ਰਹਿਤ ਹੋਣ, ਜਿਨ੍ਹਾਂ 'ਤੇ ਬਿਮਾਰੀ ਜਾਂ ਕੀੜਾ ਘੱਟ ਆਵੇ, ਉਹ ਕਿਸਮਾਂ ਚੁਣ ਕੇ ਆਪਾਂ ਵਧੀਆ ਪੈਦਾਵਾਰ ਕਰ ਸਕਦੇ ਹਾਂ। ਜਿਵੇਂ ਭਿੰਡੀ ਦੀ ਗੱਲ ਕਰੀਏ ਤਾਂ ਭਿੰਡੀ ਦੀ ਕਿਸਮ ਹੈ ਪੰਜਾਬ ਸੁਹਾਵਣੀ। ਜੇਕਰ ਅਸੀਂ ਭਿੰਡੀ ਦੀ ਪੰਜਾਬ ਸੁਹਾਵਣੀ ਨੂੰ ਜੁਲਾਈ ਜਾਂ ਅਗਸਤ ਦੇ ਵਿੱਚ ਆਪਾਂ ਘਰੇਲੂ ਬਗੀਚੀ ਵਿੱਚ ਲਾਉਂਦੇ ਹਾਂ ਤਾਂ ਉਸਦੇ ਵਾਇਰਸ ਦਾ ਖਤਰਾ ਘੱਟ ਹੋਣ ਦੇ ਨਾਲ ਉਸ 'ਤੇ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਹੁਣ ਆਉਣ ਵਾਲੇ ਅੱਗੇ ਸਮੇਂ ਵਿੱਚ ਮਟਰ ਲੱਗਣਗੇ। ਜੇਕਰ ਅਸੀਂ ਮਟਰ ਨੂੰ ਸਤੰਬਰ ਵਿੱਚ ਲਗਾ ਦਿੰਦੇ ਹਾਂ ਤਾਂ ਉਸ 'ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ। ਘਰੇਲੂ ਬਗੀਚੀ ਵਿੱਚ ਮਟਰ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਲਾਓ। ਜਦੋਂ ਤੁਸੀਂ ਮਟਰ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਲਗਾਓਗੇ ਤਾਂ ਤਣੇ ਦੀ ਮੱਖੀ ਦਾ ਹਮਲਾ ਉਸ 'ਤੇ ਘੱਟ ਹੋਵੇਗਾ। ਇਸੇ ਤਰ੍ਹਾਂ ਜੇਕਰ ਅਸੀਂ ਬੈਂਗਣ ਨੂੰ ਅਗਸਤ ਦੇ ਵਿੱਚ ਲਾਈਏ, ਜੁਲਾਈ ਦੀ ਜਗ੍ਹਾ 'ਤੇ ਅਗਸਤ ਦੇ ਵਿੱਚ ਲਾਈਏ ਤਾਂ ਉਸ ਉੱਤੇ ਤਣਾ ਅਤੇ ਫਲ ਛੇਦਕ ਸੁੰਡੀ ਦਾ ਹਮਲਾ ਘੱਟ ਹੋਵੇਗਾ। ਇਸ ਨਾਲ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਕਈ ਸਮੇਂ ਦਾ ਅੱਗੇ ਪਿੱਛੇ ਕਰਕੇ ਫਸਲ ਨੂੰ ਸਹੀ ਪੈਦਾਵਾਰ ਕਰ ਸਕਦੇ ਹਾਂ। ਇਸੇ ਤਰ੍ਹਾਂ ਕਈ ਹੋਰ ਵੀ ਢੰਗ ਨੇ ਕਿ ਕੀੜਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ। ਜਿਵੇਂ ਵਰਖਾ ਦੇ ਵਿੱਚ ਜ਼ਿਆਦਾ ਰਸ ਚੂਸਣ ਵਾਲੇ ਕੀੜੇ ਆਉਂਦੇ ਨੇ, ਜਿਵੇਂ ਤੇਲਾ, ਚੇਪਾ, ਚਿੱਟੀ ਮੱਖੀ ਆਦਿ ਜ਼ਿਆਦਾ ਹੁੰਦੇ ਨੇ। ਹੁਣ ਸਬਜ਼ੀ ਦੇ ਵਿੱਚ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ? ਇਹਨਾਂ ਤੋਂ ਰੋਕਣ ਲਈ ਪੀਲੇ ਚਿਪਚਿਪੇ ਰੰਗ ਦੇ ਆਪਣੇ ਕੋਲ ਟਰੈਪਸ ਆਉਂਦੇ ਨੇ। ਉਹ ਟਰੈਪਸ ਆਪਾਂ ਘਰੇਲੂ ਬਗੀਚੀ ਦੇ ਵਿੱਚ ਲਗਾ ਦਿੰਦੇ ਹਾਂ, ਉਸ ਦੇ ਨਾਲ ਜੋ ਰਸ ਚੂਸਣ ਵਾਲੇ ਕੀੜੇ ਨੇ ਉਹ ਟਰੈਪ ਦੇ ਉੱਤੇ ਲੱਗ ਜਾਂਦੇ ਨੇ। ਜਦੋਂ ਉਹ ਟਰੈਪ ਦੇ ਉੱਤੇ ਕੀੜੇ ਚਿੰਬੜ ਜਾਂਦੇ ਨੇ ਤਾਂ ਫਸਲ ਦੇ ਉੱਤੇ ਹਮਲਾ ਘੱਟ ਕਰਦੇ ਨੇ। ਜੇਕਰ ਕਿਸੇ ਨੂੰ ਇਹ ਟਰੈਪ ਨਹੀਂ ਮਿਲਦੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਬੋਤਲ ਵੀ ਤਿਆਰ ਕੀਤੀ ਗਈ ਹੈ ਜੋ ਕਿ ਫਿਰੋਮੋਨ ਟਰੈਪ ਦਾ ਹੀ ਰੂਪ ਹੈ। ਉਹ 1 kilo ਦੇ ਵਿੱਚ 16 ਲੱਗਦੇ ਨੇ। ਜੇ ਆਪਾਂ ਘਰ ਘਰੇਲੂ ਬਗੀਚੀ ਵਿੱਚ ਲਾਉਣਾ ਤਾਂ ਉਹਨੂੰ ਬਸ ਇੱਕ ਟਰੈਪ ਨੂੰ ਥੋੜ੍ਹਾ ਉੱਚੀ ਜਗ੍ਹਾ 'ਤੇ ਕਰਕੇ ਟੰਗ ਦੇਵੋ। ਉਸ ਦੇ ਵਿੱਚ ਜੋ ਆਪਣੀਆਂ ਸੁੰਡੀਆਂ ਹੋਣਗੀਆਂ ਉਹ ਸੁੰਡੀਆਂ ਉਹਦੇ ਵਿੱਚ ਜਾ ਕੇ ਫਸ ਜਾਣਗੀਆਂ। ਸੁੰਡੀਆਂ ਫਸਣ ਦੇ ਨਾਲ ਆਪਣੀਆਂ ਫਸਲਾਂ ਬਿਮਾਰੀਆਂ ਤੋਂ, ਕੀੜਿਆਂ ਤੋਂ ਬਚ ਜਾਣਗੀਆਂ। ਇਸੇ ਤਰ੍ਹਾਂ ਜੇਕਰ ਆਪਾਂ ਹੋਰ ਗੱਲ ਕਰੀਏ, ਕਈ ਬਿਮਾਰੀਆਂ ਵੀ ਆਉਂਦੀਆਂ ਜਿਹੜੀਆਂ ਫੰਜੀਸਾਈਡ ਬਿਮਾਰੀਆਂ ਹੁੰਦੀਆਂ, ਉਹਨਾਂ ਦੇ ਲਈ ਜਿਵੇਂ ਘੱਟ ਜ਼ਹਿਰਾਂ ਵਾਲੇ ਕੈਮੀਕਲ, ਮੈਲਾਥੀਆਨ ਹੋ ਗਿਆ, ਸੇਵਿਨ ਹੋ ਗਿਆ, ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ। ਜੇਕਰ ਆਪਾਂ ਉਹਨਾਂ ਦਾ ਇਸਤੇਮਾਲ ਨਹੀਂ ਕਰਨਾ ਤਾਂ ਘਰੇਲੂ ਪੱਧਰ 'ਤੇ ਘਰਾਂ ਵਿੱਚ ਲੱਸੀ ਹੁੰਦੀ ਆ, ਖੱਟੀ ਲੱਸੀ।

ਖੱਟੀ ਲੱਸੀ ਜਿਹੜੀ 1 ਮਹੀਨਾ ਪੁਰਾਣੀ ਹੋਵੇ, ਜਿਹਦੇ ਵਿੱਚੋਂ ਸਮੈਲ ਆਉਂਦੀ ਹੋਵੇ, ਉਸ ਦਾ ਛਿੜਕਾਅ ਕਰਕੇ ਆਪਾਂ ਕਈ ਤਰ੍ਹਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਨਿੰਮ ਦਾ ਪਾਊਡਰ ਅਤੇ ਨਿੰਮ ਦੀਆਂ ਗਮੋਲੀਆਂ ਦਾ ਘੋਲ, ਜਿਹੜੀਆਂ ਨਿੰਮ ਦੀਆਂ ਗਮੋਲੀਆਂ ਹੁੰਦੀਆਂ ਉਹਨਾਂ ਨੂੰ ਇਕੱਠਾ ਕਰ ਲਓ, ਇਕੱਠਾ ਕਰਕੇ ਉਹਨਾਂ ਨੂੰ ਉਬਾਲ ਲਓ, ਉਬਾਲਣ ਕੇ ਉਹਨਾਂ ਦਾ ਵਿੱਚ ਮਲਮਲ ਦੇ ਕੱਪੜੇ ਦੇ ਰਾਹੀਂ ਉਸਦਾ ਜੂਸ ਕੱਢ ਲਓ। ਉਸ ਜੂਸ ਦਾ ਛਿੜਕਾਅ ਕਰਨ ਨਾਲ ਵੀ ਕਈ ਤਰ੍ਹਾਂ ਦੀਆਂ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਅਸੀਂ ਕਰ ਸਕਦੇ ਹਾਂ। ਜੇਕਰ ਅਸੀਂ ਗੱਲ ਕਰੀਏ ਛੋਟੇ ਕੀੜਿਆਂ ਦੀ, ਜਿਹੜੇ ਕਿ ਜ਼ਿਆਦਾ ਘਰੇਲੂ ਬਗੀਚੀ ਵਿੱਚ ਸਾਨੂੰ ਤੰਗ ਕਰਦੇ ਨੇ, ਉਹਨਾਂ ਲਈ ਸਵੇਰੇ ਸਵੇਰੇ ਫੁਹਾਰੇ ਦੇ ਨਾਲ ਫਸਲਾਂ ਦੇ ਉੱਤੇ ਪਾਣੀ ਦਾ ਛਿੜਕਾਅ ਕਰੋ। ਜਦੋਂ ਆਪਾਂ ਪਾਣੀ ਦਾ ਛਿੜਕਾਅ ਕਰਾਂਗੇ ਤਾਂ ਪੱਤੇ ਦੇ ਹੇਠਲੇ ਪਾਸੇ ਜਿਹੜੇ ਕੀੜੇ ਹੋਣਗੇ ਛੋਟੇ, ਉਹ ਮਰ ਜਾਣਗੇ। ਇਹ ਸੀ ਕੀੜਿਆਂ ਨੂੰ ਕਿਵੇਂ ਆਪਾਂ ਬਚਾ ਸਕਦੇ ਹਾਂ। ਹੁਣ ਜੇਕਰ ਅਸੀਂ ਗੱਲ ਕਰੀਏ, ਆਪਾਂ ਸਾਫ਼ ਸੁਥਰੀ ਬਗੀਚੀ ਨੂੰ ਵੀ ਰੱਖਣਾ ਹੁੰਦਾ, ਜੇਕਰ ਅਸੀਂ ਬਗੀਚੀ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਵੀ ਕਈ ਤਰ੍ਹਾਂ ਦੇ ਕੀੜੇ ਬਿਮਾਰੀਆਂ ਘੱਟ ਆਉਣਗੇ। ਹੁਣ ਸਾਫ਼ ਸੁਥਰੀ ਬਗੀਚੀ ਨੂੰ ਰੱਖਣ ਲਈ ਕੀ ਕਰਨਾ, ਜਿਵੇਂ ਆਪਣੇ ਕੋਲ ਕਈ ਫਸਲਾਂ ਲੱਗੀਆਂ, ਮਿਰਚ, ਟਮਾਟਰ, ਬੈਂਗਣ ਆਦਿ ਫਸਲਾਂ ਲੱਗੀਆਂ, ਉਹਨਾਂ ਦੇ ਪੱਤੇ ਡਿੱਗ ਜਾਂਦੇ ਆ। ਜੇਕਰ ਉਹ ਪੱਤੇ ਡਿੱਗ ਕੇ ਉੱਥੇ ਹੀ ਗਲ ਸੜ ਗਏ ਤਾਂ ਉਹ ਬਿਮਾਰੀਆਂ ਨੂੰ ਸੱਦਾ ਦਿੰਦੇ ਆ। ਕਿਉਂ ਨਾ ਉਹ ਡਿੱਗੇ ਹੋਏ ਪੱਤਿਆਂ ਨੂੰ ਆਪਾਂ ਚੱਕ ਕੇ ਇੱਕ ਪਾਸੇ ਬਗੀਚੀ ਦੇ ਟੋਆ ਪੱਟ ਕੇ ਵਿੱਚ ਦੱਬ ਦਈਏ ਤਾਂ ਕਿ ਆਪਣੀ ਖਾਦ ਵੀ ਤਿਆਰ ਹੁੰਦੀ ਰਹੇ, ਉਸੇ ਦੇ ਵਿੱਚ ਉਸੇ ਟੋਏ ਦੇ ਵਿੱਚ ਆਪਣੀ ਰਸੋਈ ਦੀ ਜਿਹੜੀ ਖਾਦ ਬਚੀ ਖਚੀ ਖਾਦ ਹੁੰਦੀ ਆ ਉਹਨੂੰ ਵੀ ਉਹਦੇ ਵਿੱਚ ਪਾ ਦਿੱਤਾ ਜਾਵੇ। ਜਦੋਂ ਉਹ ਖਾਦ ਇਕੱਠੀ ਹੋਈ ਜਾਊਗੀ ਤਾਂ ਸਾਲ ਦੇ ਵਿੱਚ ਵਿੱਚ ਉਹ ਆਪਣੀ ਵਧੀਆ ਖਾਦ ਤਿਆਰ ਹੋ ਜਾਊਗੀ। ਉਸੇ ਖਾਦ ਨੂੰ ਹੀ ਆਪਾਂ ਜ਼ਮੀਨ ਦੇ ਵਿੱਚ ਰਲਾ ਕੇ ਜ਼ਮੀਨ ਦੀ ਖੁਰਾਕੀ ਤੱਤਤਾ ਨੂੰ ਭਰਪੂਰ ਕਰ ਸਕਦੇ ਹਾਂ। ਇਹ ਸੀ ਕਿ ਸਾਫ਼ ਸੁਥਰੀ ਬਗੀਚੀ ਕਿਵੇਂ ਕਰਨੀ ਹੈ। ਉਸ ਤੋਂ ਇਲਾਵਾ ਘਰੇਲੂ ਬਗੀਚੀ ਲਾਉਣ ਤੋਂ ਪਹਿਲਾਂ ਆਪਾਂ ਨੂੰ ਗਲੀ ਸੜੀ ਰੂੜੀ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ। ਕਈ ਮੇਰੇ ਵੀਰ ਇਹ ਇੱਥੇ ਗਲਤੀ ਕਰਦੇ ਨੇ ਕਿ ਉਹ ਰੂੜੀ ਲੈ ਆਉਂਦੇ ਆ, ਰੂੜੀ ਗਲੀ ਸੜੀ ਨਹੀਂ ਹੁੰਦੀ, ਰੂੜੀ ਤਾਜ਼ੀ ਹੁੰਦੀ ਹੈ ਅਤੇ ਪਾ ਦਿੰਦੇ ਆ। ਘਰੇਲੂ ਬਗੀਚੀ ਲਈ ਸਾਡੀ ਯੂਨੀਵਰਸਿਟੀ ਦੁਆਰਾ ਸਿਫਾਰਸ਼ ਇੱਕ ਮਰਲੇ ਦੇ ਵਿੱਚ 2 ਤੋਂ 3 ਕੁਇੰਟਲ ਗਲੀ ਸੜੀ ਰੂੜੀ ਹੋਵੇ, ਪਰ ਕੰਡੀਸ਼ਨ ਇਹ ਹੈ ਕਿ ਉਹ ਗਲੀ ਸੜੀ ਰੂੜੀ ਘੱਟ ਤੋਂ ਘੱਟ 2-3 ਸਾਲ ਪੁਰਾਣੀ ਹੋਵੇ। ਜੇਕਰ ਅਸੀਂ ਤਾਜ਼ੀ ਰੂੜੀ ਪਾ ਦੇਵਾਂਗੇ ਜਾਂ 6 ਮਹੀਨੇ ਪੁਰਾਣੀ ਰੂੜੀ ਪਾ ਦੇਵਾਂਗੇ ਤਾਂ ਉਸਦੇ ਵਿੱਚ ਸਿਉਂਕ ਦੀ ਸਮੱਸਿਆ ਆ ਜਾਂਦੀ ਆ। ਜੇਕਰ ਇੱਕ ਵਾਰ ਸਿਉਂਕ ਦੀ ਪ੍ਰੋਬਲਮ ਤੁਹਾਡੀ ਘਰੇਲੂ ਬਗੀਚੀ ਵਿੱਚ ਆ ਗਈ ਤਾਂ ਉਸਨੂੰ ਦੂਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਇਸ ਲਈ ਇਸ ਗੱਲ ਦਾ ਧਿਆਨ ਰੱਖੋ, ਗਲੀ ਸੜੀ ਰੂੜੀ ਜੋ ਵੀ ਪਾਉਣੀ ਹੈ ਉਹ 2-3 ਸਾਲ ਪੁਰਾਣੀ ਹੋਵੇ ਅਤੇ ਵਧੀਆ ਹੋਵੇ। ਜੇਕਰ ਅਸੀਂ ਹੁਣ ਰਸਾਇਣਾਂ ਦੀ ਗੱਲ ਕਰੀਏ, ਜੇ ਗਲੀ ਸੜੀ ਰੂੜੀ ਨੇ ਨਾਈਟ੍ਰੋਜਨ ਖਾਦ ਦਿੱਤੀ, ਇਸ ਤੋਂ ਇਲਾਵਾ ਖਾਦ ਪਾਉਣ ਦੀ ਲੋੜ ਪੈ ਜਾਂਦੀ ਹੈ ਕਈ ਵਾਰ, ਤਾਂ ਉਹ ਖਾਦ ਪਾਉਣ ਤੋਂ ਪਹਿਲਾਂ ਆਪਾਂ ਨੂੰ ਜ਼ਮੀਨ ਦੀ ਮਿੱਟੀ ਚੈੱਕ ਕਰਾ ਲੈਣੀ ਚਾਹੀਦੀ ਹੈ। ਕਈ ਵਾਰ ਵੱਧ ਮਾਤਰਾ ਵਿੱਚ ਪਾਈ ਹੋਈ ਯੂਰੀਆ, DAP ਜਾਂ ਪੋਟਾਸ਼ ਵੀ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਇਸ ਲਈ ਪਹਿਲਾਂ ਗਲੀ ਸੜੀ ਰੂੜੀ ਖਾਦ ਪਾਓ, ਉਸ ਤੋਂ ਥੋੜ੍ਹੇ ਟਾਈਮ ਬਾਅਦ ਮਿੱਟੀ ਦੀ ਆਪਣੀ ਜਾਂਚ ਕਰਵਾਓ। ਜੇਕਰ ਉਸ ਵਿੱਚ ਖਾਦ ਪਾਉਣ ਦੀ ਜ਼ਰੂਰਤ ਹੈ ਤਾਂ ਹੀ ਆਪਾਂ ਨੂੰ ਖਾਦ ਯੂਰੀਆ, DAP ਜਾਂ ਪੋਟਾਸ਼ ਪਾਉਣ ਦੀ ਜ਼ਰੂਰਤ ਹੈ, ਨਹੀਂ ਤਾਂ ਨਾ ਪਾਇਆ ਜਾਵੇ। ਹੁਣ ਜੇਕਰ ਅਸੀਂ ਗੱਲ ਕਰੀਏ ਘਰੇਲੂ ਬਗੀਚੀ ਵਿੱਚ, ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਵਧੀਆ ਲਾ ਸਕਦੇ ਹਾਂ, ਪਰ ਜੇਕਰ ਘਰੇਲੂ ਬਗੀਚੀ ਕਿਸੇ ਨੇ ਸ਼ੁਰੂਆਤ ਕਰਨੀ ਹੈ ਲਗਾਉਣ ਦੀ, ਤਾਂ ਉਸ ਲਈ ਜ਼ਮੀਨ ਦੀ ਕਿਵੇਂ ਤਿਆਰੀ ਕੀਤੀ ਜਾਵੇ। ਜ਼ਮੀਨ ਦੀ ਤਿਆਰੀ ਕਰਨ ਲਈ ਸਭ ਤੋਂ ਪਹਿਲਾਂ ਉੱਥੇ ਡੂੰਘੀ ਵਹਾਈ ਕੀਤੀ ਜਾਵੇ। ਉਹ ਜ਼ਮੀਨ ਦੀ ਜਗ੍ਹਾ ਚੁਣੋ ਜਿੱਥੇ ਕੋਈ ਵੀ ਕੰਕਰ, ਮਲਬਾ ਆਦਿ ਨਾ ਹੋਵੇ, ਜ਼ਮੀਨ ਵਧੀਆ ਹੋਵੇ, ਪੱਧਰੀ ਹੋਵੇ, ਰੇਤਲੀ ਨਾ ਹੋਵੇ, ਪਾਣੀ ਨਾ ਖੜਦਾ ਹੋਵੇ, ਪਾਣੀ ਵਧੀਆ ਸਿੰਮਦਾ ਹੋਵੇ, ਉਹ ਜਗ੍ਹਾ ਚੁਣੋ ਅਤੇ ਉਸ ਦੇ ਵਿੱਚ ਜੇਕਰ ਉੱਥੇ ਟਰੈਕਟਰ ਚੱਲ ਸਕਦਾ ਤਾਂ ਟਰੈਕਟਰ ਦੇ ਨਾਲ, ਨਹੀਂ ਕਈਆਂ ਦੇ ਨਾਲ ਡੂੰਘੀ ਵਹਾਈ ਕਰੋ। ਜਦੋਂ ਇਸ ਤਰ੍ਹਾਂ ਡੂੰਘੀ ਵਹਾਈ ਕਰੋਗੇ, ਮਿੱਟੀ ਥੜਲੀ ਮਿੱਟੀ ਉੱਪਰ ਆਊਗੀ, ਉੱਪਰਲੀ ਥੱਲੇ ਜਾਊਗੀ, ਸੂਰਜ ਦੀਆਂ ਰੋਸ਼ਨੀ ਦੀਆਂ ਪੈਣਗੀਆਂ, ਜਿਹੜੇ ਮਿੱਟੀ ਦੇ ਵਿਚਲੇ ਕੁਛ ਕੀੜੇ ਹੋਣਗੇ ਉਹ ਮਰ ਜਾਣਗੇ ਅਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਜਾਵੇਗੀ। ਉਸ ਤੋਂ ਬਾਅਦ ਆਪਾਂ ਮਿੱਟੀ ਦੀ ਵਹਾਈ ਕਰਨ ਤੋਂ ਬਾਅਦ ਮਿੱਟੀ ਦੀ ਪਰਖ ਕਰੋ। ਮਿੱਟੀ ਦੀ ਪਰਖ ਕਰਨ ਤੋਂ ਬਾਅਦ ਤੁਸੀਂ ਦੇਖੋ ਤੁਹਾਡੇ ਪਰਿਵਾਰ ਨੂੰ ਕਿਹੜੀ ਸਬਜ਼ੀ ਦੀ ਜ਼ਿਆਦਾ ਜ਼ਰੂਰਤ ਆ। ਉਸ ਮੇਰੇ ਪਹਿਲਾਂ ਦੱਸੇ ਗਏ ਮਾਡਲ ਦੇ ਅਨੁਸਾਰ ਉਹਨਾਂ ਸਬਜ਼ੀਆਂ ਨੂੰ ਉਸ ਮਾਡਲ ਦੇ ਵਿੱਚ ਐਡਜਸਟ ਕਰੋ, ਫਿੱਟ ਕਰੋ ਅਤੇ ਵੱਖੋ ਵੱਖਰੀਆਂ ਸਬਜ਼ੀਆਂ ਸਾਰਾ ਸਾਲ ਪੈਦਾਵਾਰ ਕਰੋ। ਹੁਣ ਜਿਵੇਂ ਅਸੀਂ ਗੱਲ ਕੀਤੀ 3 ਤਰ੍ਹਾਂ ਦੀਆਂ ਸਬਜ਼ੀਆਂ, ਵਰਖਾ ਰੁੱਤ, ਸਰਦੀ ਰੁੱਤ ਅਤੇ ਗਰਮੀ ਰੁੱਤ। ਟਮਾਟਰ ਵਰਖਾ ਰੁੱਤ 'ਚ ਵੀ ਲੱਗਦੇ ਨੇ ਅਤੇ ਟਮਾਟਰ ਗਰਮੀ ਦੀ ਰੁੱਤ ਵਿੱਚ ਵੀ ਲੱਗਦੇ ਨੇ, ਪਰ ਜੇਕਰ ਅਸੀਂ ਇੱਕੋ ਕਿਆਰੀ ਦੇ ਵਿੱਚ ਵਾਰੀ ਵਾਰੀ ਟਮਾਟਰ ਲਾਈ ਜਾਵਾਂਗੇ ਤਾਂ ਟਮਾਟਰ ਉਸੇ ਡੈਪਥ ਤੋਂ ਹੀ ਨਿਊਟ੍ਰੀਐਂਟ ਆਪਣੇ ਚੱਕਣਗੇ, ਤੱਤ ਚੱਕਣਗੇ, ਜਿਸ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟੇਗੀ। ਵਰਖਾ ਰੁੱਤ ਦੇ ਵਿੱਚ ਟਮਾਟਰ ਕਿਸੇ ਹੋਰ ਕਿਆਰੀ ਦੇ ਵਿੱਚ ਲਾਓ, ਗਰਮੀ ਦੇ ਵਿੱਚ ਟਮਾਟਰ ਕਿਸੇ ਹੋਰ ਕਿਆਰੀ ਦੇ ਵਿੱਚ ਲਾਓ, ਭਾਵ ਫਸਲਾਂ ਨੂੰ ਬਦਲ ਬਦਲ ਕੇ, ਕਿਆਰੀਆਂ ਨੂੰ ਬਦਲ ਬਦਲ ਕੇ ਫਸਲਾਂ ਨੂੰ ਲਾਓ।
ਇਸੇ ਤਰ੍ਹਾਂ ਜਿਹੜੀਆਂ ਤੁਹਾਡੀਆਂ ਵੇਲਾਂ ਵਾਲੀਆਂ ਫਸਲਾਂ, ਕੱਦੂ ਜਾਤੀ ਦੀਆਂ ਫਸਲਾਂ, ਉਹਨਾਂ ਨੂੰ ਸਹਾਰਾ ਦੇਣ ਲਈ ਇੱਕ ਪਾਸੇ 'ਤੇ ਲਗਾਓ, ਇੱਕ ਕਿਨਾਰੇ 'ਤੇ ਲਾਓ ਅਤੇ ਬਾਂਸ ਦੇ ਨਾਲ ਉਹਨਾਂ ਨੂੰ ਸਹਾਰਾ ਦਿਓ ਤਾਂ

0: ਕਿ ਉਹ ਉਹਨਾਂ ਇੱਕ ਦੂਸਰੀਆਂ ਫਸਲਾਂ ਦੇ ਉੱਤੇ ਨਾ ਡਿੱਗਣ ਅਤੇ ਦੂਸਰੀਆਂ ਫਸਲਾਂ ਦੀ ਗਰੋਥ ਨੂੰ ਇਫੈਕਟ ਨਾ ਕਰਨ। ਅਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਬਜ਼ੀਆਂ ਦੀ ਘਰੇਲੂ ਬਗੀਚੀ ਦੀ ਪੈਦਾਵਾਰ ਵਧੀਆ ਕਰ ਸਕਦੇ ਹਾਂ। ਧੰਨਵਾਦ।
1: ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਦੇ ਬਾਬਤ ਕੁਛ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਅਤੇ ਬੱਚਿਆਂ ਵਾਲਿਓ, ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਵਾਤਾਵਰਣ ਤੇ ਕੁਦਰਤੀ ਸੰਤੁਲਨ ਲਈ ਰੁੱਖ ਲਾਉਣਾ,
2: ਅੱਛਾ ਜੀ,
1: ਇਸ ਵਿਸ਼ੇ ਦੇ ਉੱਤੇ ਡਾਕਟਰ GPS ਢਿੱਲੋਂ ਹੋਰਾਂ ਨੂੰ ਸੱਦਾ ਪੱਤਰ ਭੇਜਿਆ
2: ਜੀ।
1: ਆਏ ਗੱਲਾਂ ਬਾਤਾਂ ਹੋਣਗੀਆਂ
2: ਜੀ,
1: ਤੇ ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
1: ਦੇਖੋ ਸ਼ਿੰਗਾਰਾ ਸਿੰਘ ਜੀ, ਮੌਸਮ ਤਾਂ ਪ੍ਰਭਾਵ ਰਲਮਾ ਮਿਲਮਾ ਹੈ,
2: ਅੱਛਾ ਜੀ,
1: ਕਿਉਂਕਿ ਹੁਣ ਮਾਨਸੂਨ ਵੀ ਨਹੀਂ ਤੇ ਪਾਉਣਾ ਹੀ ਹੈ।
2: ਦੇਖੋ ਹਰੇਕ ਦਾ ਸਮਾਂ ਹੁੰਦਾ,
1: ਹਰੇਕ ਦਾ ਸਮਾਂ ਹੁੰਦਾ, ਮਾਨਸੂਨ ਦਾ ਵੀ ਸਮਾਂ ਹੁੰਦਾ, ਸੂਨ ਮਾਨਸੂਨ, ਇਹ ਰਲਮਾ ਮਿਲਮਾ ਪ੍ਰਭਾਵ ਹੈ। ਆਪਾਂ ਚੱਲੀਏ ਜੀ, ਜੈ

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਟਾਈਮ ਸਾਡੀ ਸਟੂਡੀਓ ਦੀ ਕੜੀ 'ਤੇ 7:30 ਹੋ ਰਹੇ ਨੇ ਅਤੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੇਸ਼ੀਲਸ ਦਾ ਦੌਰਾ ਕਾਫੀ ਸਾਰਥਕ ਰਿਹਾ, ਇਸ ਨਾਲ ਭਾਰਤ ਸੇਸ਼ੀਲਸ ਦੀ ਦੋਸਤੀ ਮਜ਼ਬੂਤ ਹੋਏਗੀ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਖੜਕਚ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਬਾਰੇ ਅਲਰਟ ਜਾਰੀ। ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲੋਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਏਅਰ ਮਾਰਸ਼ਲ ਤਰੁਣ ਚੌਧਰੀ, ਲੈਫਟੀਨੈਂਟ ਜਨਰਲ ਨੀਰਜ ਵਰਸਨੇ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਲੈਫਟੀਨੈਂਟ ਜਨਰਲ ਹਰਵਿੰਦਰ ਸਿੰਘ ਵੰਦਰਾ ਅਤੇ ਲੈਫਟੀਨੈਂਟ ਜਨਰਲ ਮੋਹਿੰਦਰਪਾਲ ਸਿੰਘ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਹ ਪੁਰਸਕਾਰ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਵੱਲੋਂ ਬੇਮਿਸਾਲ ਬਹਾਦਰੀ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੇਸ਼ੀਲਸ ਦਾ ਦੌਰਾ ਕਾਫੀ ਸਾਰਥਕ ਰਿਹਾ ਅਤੇ ਇਸ ਨਾਲ ਭਾਰਤ ਸੇਸ਼ੀਲਸ ਦੀ ਦੋਸਤੀ ਮਜ਼ਬੂਤ ਹੋਵੇਗੀ।

0: ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਦੋਵਾਂ ਮੁਲਕਾਂ ਦਰਮਿਆਨ ਸਬੰਧ ਡੂੰਘੇ ਵਿਸ਼ਵਾਸ ਤੇ ਸਾਂਝੀ ਪ੍ਰਗਤੀ ਤੇ ਆਧਾਰਿਤ ਰਹੇ ਨੇ। ਅਗਲੇ 50 ਸਾਲਾਂ ਵਿੱਚ ਇਹ ਸਬੰਧ ਨਵੀਨਤਾ, ਸਥਿਰਤਾ ਤੇ ਸਾਂਝੀ ਖੁਸ਼ਹਾਲੀ ਨਾਲ ਪ੍ਰਭਾਸ਼ਿਤ ਹੋਣਗੇ। ਉਨ੍ਹਾਂ ਨੇ ਸੇਸ਼ੇਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਤੇ ਰਾਸ਼ਟਰੀ ਦਿਵਸ ਸਮਾਰੋਹ 'ਚ ਹਿੱਸਾ ਲੈਣ ਤੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਸੇਸ਼ੇਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਾਇਨੀ, ਸਰਕਾਰ ਅਤੇ ਸੇਸ਼ੇਲਸ ਦੇ ਲੋਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਯਮੁਨਾ ਜਲ ਪ੍ਰੋਜੈਕਟ ਦੇ ਨਿਰਮਾਣ ਤੇ ਲਾਗੂ ਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨੇ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦੀ ਕਰੀਬ 3 ਦਹਾਕਿਆਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ। ਉਨ੍ਹਾਂ ਕਿਹਾ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਸੰਵਾਦ ਰਾਹੀਂ ਹੱਲ ਦੇ ਮੰਤਰ ਦੀ ਇੱਕ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਕਿਹਾ ਇਸ ਸਮਝੌਤੇ ਤਹਿਤ ਜੁਲਾਈ ਤੋਂ ਅਕਤੂਬਰ ਤੱਕ ਯਮੁਨਾ ਨਹਿਰ ਤੋਂ ਰਾਜਸਥਾਨ ਨੂੰ 3 ਭੂਮੀਗਤ ਪਾਈਪਲਾਈਨਾਂ ਰਾਹੀਂ ਕਰੀਬ 58 ਕਰੋੜ ਘਨ ਮੀਟਰ ਪਾਣੀ ਸਪਲਾਈ ਕੀਤਾ ਜਾਵੇਗਾ। ਇਨ੍ਹਾਂ ਪਾਈਪਲਾਈਨਾਂ ਰਾਹੀਂ ਦੋਵੇਂ ਰਾਜਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ। ਇਸ ਦੌਰਾਨ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ,
1: इस परियोजना के अंतर्गत हथनीकुंड बेड़ा से पश्चिमी यमुना शहर के माध्यम से भूमिगत पाइपलाइन द्वारा मानसून के दौरान राजस्थान को उसके हिस्से का जल उपलब्ध कराया जाएगा, जिससे चूरू, सीकर, झुंझुनू तथा राजस्थान के अन्य जल संकटग्रस्त क्षेत्रों को पेयजल की आवश्यकताओं की दीर्घकालिक पूर्ति सुनिश्चित होगी।
0: ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੂੰ ਵਿੱਤੀ ਸ਼ਕਤੀਆਂ ਬਾਰੇ ਡੈਲੀਗੇਸ਼ਨ ਆਫ ਪਾਵਰ DFP 2026 ਜਾਰੀ ਕੀਤਾ। ਇਹ ਰਣਨੀਤੀ ਖੋਜ ਤੇ ਵਿਕਾਸ ਪ੍ਰੋਜੈਕਟਾਂ ਦੀ ਕੁਸ਼ਲਤਾ, ਜਵਾਬਦੇਹੀ ਤੇ ਸਮੇਂ ਸਿਰ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਸੁਧਾਰ ਹੈ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ DFP 2026 ਖੋਜ ਤੇ ਵਿਕਾਸ ਇਕੋਸਿਸਟਮ ਤੋਂ ਉੱਭਰ ਰਹੀਆਂ ਪ੍ਰਣਾਲੀਆਂ, ਮੰਚ ਅਤੇ ਤਕਨਾਲੋਜੀਆਂ ਦੇ ਤੇਜ਼ੀ ਨਾਲ ਉਤਪਾਦਨ ਤੇ ਰੱਖਿਆ ਬਲਾਂ 'ਚ ਇਹਨਾਂ ਨੂੰ ਸ਼ਾਮਲ ਕਰਨ ਦੀ ਸਹੂਲਤ ਦੇਵੇਗਾ। ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਇਟਲੀ ਦੇ ਹਵਾਈ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਐਂਟੋਨੀਓ ਕੰਜ਼ਰਵਾ ਨਾਲ ਮੁਲਾਕਾਤ ਕੀਤੀ। ਭਾਰਤੀ ਹਵਾਈ ਫੌਜ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੁਲਾਕਾਤ ਦੌਰਾਨ ਦੋਵਾਂ ਹਵਾਈ ਫੌਜ ਮੁਖੀਆਂ ਨੇ ਆਪਸੀ ਹਿੱਤ ਦੇ ਮੁੱਦਿਆਂ 'ਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਫੌਜੀ ਪੱਧਰ 'ਤੇ ਤਾਲਮੇਲ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਰਕਾਰ ਨੇ ਪਹਿਲੇ, ਦੂਜੇ ਤੇ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਦਾ ਵਿਸਥਾਰ ਕਰਕੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ। ਅੱਜ ਨਵੀਂ ਦਿੱਲੀ 'ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਪ੍ਰੀਸ਼ਦ ਦੇ 16ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਆਖਿਆ ਕਿ ਨਾਗਰਿਕਾਂ ਅਤੇ ਸਿਹਤ ਪ੍ਰਣਾਲੀ ਦਰਮਿਆਨ ਸੰਪਰਕ ਦੇ ਪਹਿਲੇ ਬਿੰਦੂ ਦੇ ਰੂਪ 'ਚ 186,000 ਆਯੁਸ਼ਮਾਨ ਆਰੋਗਿਆ ਮੰਦਰ ਸਥਾਪਿਤ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਲਾਜ ਦੀ ਬਿਹਤਰ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਮੁੱਢਲੇ ਅਤੇ ਸੈਕੰਡਰੀ ਸਿਹਤ ਸੇਵਾਵਾਂ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਇਆ। ਸ੍ਰੀ ਨੱਡਾ ਨੇ ਦੱਸਿਆ ਕਿ ਦੇਸ਼ ਭਰ ਵਿੱਚ 23 ਨਵੇਂ ਏਮਜ਼ ਅਤੇ ਖਾਸ ਕਰਕੇ ਘੱਟ ਸੁਵਿਧਾ ਵਾਲੇ ਅਤੇ ਪਛੜੇ ਜ਼ਿਲ੍ਹਿਆਂ 'ਚ 157 ਤੋਂ ਵੱਧ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਕੀਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਦਿੱਤੇ, ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ ਅੱਜ ਬੇਅਦਬੀ ਵਿਰੋਧੀ ਕਾਨੂੰਨ ਜਾਗਤ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 'ਤੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ 'ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਲਾਗੂ ਕੀਤਾ ਗਿਆ। ਜਥੇਦਾਰ ਨੇ ਦੱਸਿਆ ਕਿ ਅੱਜ ਕੁੱਲ 87 ਵਿਧਾਇਕ ਅਤੇ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਅਤੇ ਬਹੁਤ ਹੀ ਖੁੱਲ੍ਹੇ ਅਤੇ ਸੰਜੀਦਾ ਮਾਹੌਲ 'ਚ ਗੱਲਬਾਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਵਿਧਾਇਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਕਾਨੂੰਨ ਪੜ੍ਹਿਆ ਹੀ ਨਹੀਂ, ਜਿਸ ਤੋਂ ਸਾਫ਼ ਹੁੰਦਾ ਕਿ ਬਿੱਲ ਕਾਹਲੀ ਵਿੱਚ ਲਿਆਂਦਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
2: ਮਾਨਯੋਗ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਂ ਨੂੰ, ਉਹਨਾਂ ਨੇ ਕੁਝ ਅਮੈਂਡਮੈਂਟਸ, ਕੁਝ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ ਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।
0: ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ

0: ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ ਵਿੱਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਇੱਧਰ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਜ਼ਿਲ੍ਹੇ 'ਚ ਅੱਜ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜੰਮੂ ਕਸ਼ਮੀਰ ਦੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਦੇਸ਼ ਦੀ ਅਮੀਰ ਵਿਰਾਸਤ ਅਤੇ ਅਧਿਆਤਮਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਵਿਭਾਗ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਮੌਕੇ ਜਲੰਧਰ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਸ਼੍ਰੀਲੰਕਾ 'ਚ ਸੁਰੱਖਿਆ ਕਾਨਫਰੰਸ ਦੌਰਾਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਹੋਈ ਸੀ। ਇਸ ਨਾਲ ਸੰਬੰਧਿਤ ਖ਼ਬਰਾਂ 'ਤੇ ਸ੍ਰੀ ਮਿਸਰੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਾ ਤਾਂ ਨਵੀਆਂ ਨੇ ਅਤੇ ਨਾ ਹੀ ਭਾਰਤ ਸਰਕਾਰ ਇਹਨਾਂ ਨੂੰ ਮਾਨਤਾ ਦਿੰਦੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ ਸਰਕਾਰ ਦਾ ਸਵਾਲ ਹੈ, ਅਜਿਹੇ ਸਮਾਗਮਾਂ 'ਚ ਇਸ ਦੀ ਕੋਈ ਅਧਿਕਾਰ ਅਤੇ ਹਿੱਸੇਦਾਰੀ, ਸਮਰਥਨ ਜਾਂ ਫਿਰ ਸ਼ਮੂਲੀਅਤ ਨਹੀਂ ਹੈ। ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਬੀਤੀ ਰਾਤ ਅਫਗਾਨਿਸਤਾਨ ਸਰਹੱਦ ਨੇੜੇ ਹਵਾਈ ਹਮਲੇ ਕੀਤੇ ਜਿਸ ਵਿੱਚ ਪਕਤਿਕਾ ਅਤੇ ਕੁਨਾਰ ਪ੍ਰਾਂਤਾਂ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਫਗਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਸਮੇਤ 36 ਨਾਗਰਿਕ ਮਾਰੇ ਗਏ ਨੇ ਅਤੇ 163 ਹੋਰ ਜ਼ਖਮੀ ਹੋਏ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਨਾਲ ਹੀ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ 1 ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਵਿਭਾਗ ਨੇ ਅੱਜ ਅਤੇ ਕੱਲ੍ਹ 30 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀਆਂ ਪਹਿਲੀਆਂ ਟੀਮਾਂ ਵਿੱਚੋਂ ਇੱਕ ਬਣ ਗਈ ਹੈ। ਹਾਲਾਂਕਿ ਮਰਦਾਂ ਦੀ ਟੀਮ ਨੂੰ ਸਿੱਧੇ ਕੁਆਲੀਫਾਈ ਕਰਨ ਲਈ ਇਸ ਸਾਲ ਦੇ ਅਖੀਰ ਤੱਕ ਮਰਦਾਂ ਦੇ ICC 2020 ਰੈਂਕਿੰਗ 'ਚ ਏਸ਼ੀਆ ਦੀ ਸਿਖਰਲੀ ਰੈਂਕਿੰਗ ਵਾਲੀ ਟੀਮ ਬਣਨਾ ਪਏਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੈਸ਼ੀਲਸ ਦਾ ਦੌਰਾ ਕਾਫ਼ੀ ਸਾਰਥਕ ਰਿਹਾ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਯਾਰਾ 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:40 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਵਿਵਿਧਤਾ। ਹਿੰਦੀ ਵਾਰਤਾ ਪ੍ਰੋਗਰਾਮ ਵਿਵਿਧਤਾ ਦੇ ਵਿੱਚ ਜੀਵਨ ਚੱਲਨੇ ਕਾ ਨਾਮ ਦਾ ਪਹਿਲਾ ਪ੍ਰਸਾਰਣ, ਜਿਹਦੇ ਵਿੱਚ ਵਾਰਤਾਕਾਰ ਹੋਣਗੇ ਡਾਕਟਰ ਰੇਖਾ ਕਾਲੀਆ ਭਾਰਦਵਾਜ।
2: ਜ਼ਿੰਦਗੀ ਨੁਮਾ ਚੀਜ਼ ਵੀ ਕੁਛ ਐਸੀ ਹੈ ਜਿਸੇ ਹਰ ਪਾਤਰ ਆਪਣੇ ਹੀ ਢੰਗ ਸੇ ਪੜ੍ਹਤਾ ਹੈ। ਸਿਰਫ ਪੜ੍ਹਤਾ ਹੀ ਨਹੀਂ, ਸਮਝਦਾ ਵੀ ਹੈ। ਬਹੁਤੋਂ ਕੇ ਲੀਏ ਯਹ ਏਕ ਭੰਵਰ ਹੈ, ਬਹੁਤੋਂ ਕੇ ਲੀਏ ਯਹ ਏਕ ਭੰਵਰ ਹੈ, ਜਿਸਮੇ ਸੇ ਨਿਕਲਨੇ ਕੀ ਕੋਸ਼ਿਸ਼ ਮਾਤ ਸੇ ਹੀ ਪਾਤਰ ਗਹਿਰਾਈ ਮੇਂ ਡੂਬ ਜਾਤਾ ਹੈ। ਅਨੇਕੋ ਕੇ ਲੀਏ, ਅਨੇਕੋ ਕੇ ਲੀਏ ਇਸਕੇ ਪਾਤਰ ਨਾਟਕਕਾਰ ਮਾਰਲੋ ਕੇ ਡਾਕਟਰ ਫੌਸਟਸ ਹੈ, ਜੋ ਸਭ ਕੁਛ ਪ੍ਰਾਪਤ ਕਰ ਬਿਕ ਜਾਤੇ ਹੈ ਇੱਕ ਸ਼ੈਤਾਨ ਕੇ ਹੱਥ। ਕਈਓ ਨੇ ਮਾਨਾ ਹੈ, ਕਈਓ ਨੇ ਮਾਨਾ ਹੈ ਯਹ ਹੈ ਸਿਰਫ ਏਕ ਬਦਰੰਗ ਸੀ ਪੇਂਟਿੰਗ, ਜਿਸਮੇ ਸੁੰਦਰ ਰੰਗੋ ਕੀ ਜਗ੍ਹਾ ਛਟਕੇ ਹੈ, ਜਗ੍ਹਾ ਜਗ੍ਹਾ ਪਰ ਕਾਲੇ ਧੱਬੇ। ਬਹੁਤ ਕਮ ਪਾਤਰ ਸ਼ਾਇਦ ਯਹ ਸਮਝੇ ਹੈ, ਬਹੁਤ ਕਮ ਪਾਤਰ ਸ਼ਾਇਦ ਯਹ ਸਮਝੇ ਹੈ ਕਿ ਜ਼ਿੰਦਗੀ ਨੁਮਾ ਚੀਜ਼ ਕੀ ਸਾਰਥਕਤਾ ਛਿਪੀ ਹੈ ਗੀਤਾ ਸਾਰ ਮੇਂ। ਕਰਮ ਨੇ ਇਹ ਅਧਿਕਾਰ ਅਸਤੇ ਮਾਂ ਫਲੇਸ਼ੂ ਕਦਾ ਚਨਭਵ, ਕਰਮ ਮੇਂ ਤੁਮਾਰਾ ਅਧਿਕਾਰ ਹੈ, ਫਲ ਕੀ ਇੱਛਾ ਮਤ ਕਰੋ। ਜ਼ਿੰਦਗੀ ਤੋਂ ਬਸ ਚਲਨੇ ਕਾ ਨਾਮ ਹੈ ਸਾਂਸੋ ਕਾ ਚਲਨਾ ਔਰ ਨਿਰੰਤਰ ਚਲਤੇ ਰਹਿਣਾ। ਯਹਾਂ ਪਰ ਸਾਂਸੇ ਥਮੀ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਵਾਰਤਾ ਦਾ ਵਿਵਿਧਤਾ। ਮੀਡੀਅਮ ਵੇਵ 343 ਇਸ਼ਾਰਾ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100 ਇਸ਼ਾਰਾ 8 ਮੈਗਾ ਹਰਟਸ, FM ਬੈਂਡ 100 ਇਸ਼ਾਰਾ 9 ਮੈਗਾ ਹਰਟਸ ਸੇ FM ਬੈਂਡ 103 ਇਸ਼ਾਰਾ 6 ਮੈਗਾ ਹਰਟਸ। ਆਕਾਸ਼ਵਾਣੀ ਅੰਮ੍ਰਿਤਸਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਲਓ ਜੀ, ਇਸ ਵੇਲੇ ਸਮਾਂ ਹੋ ਗਿਆ ਪੂਰੇ 8 ਵਜੇ ਦਾ, ਔਰ 8 ਵਜੇ ਆਲ ਇੰਡੀਆ ਰੇਡੀਓ ਦੇ ਸਟੇਸ਼ਨ ਦੇ ਵਿੱਚ ਸਮਾਂ ਹੁੰਦਾ ਹੈ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦਾ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਹੀ ਨਹੀਂ, ਅਸੀਂ ਆਪਣੀ ਜ਼ਿੰਦਗੀ ਨੂੰ ਹਸੀਨ ਬਣਾਉਣਾ, ਔਰ ਜਿਸ ਦਾ ਵਿਸ਼ਾ ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਵਿੱਚੋਂ ਹੀ ਲੱਭਾਂਗੇ। ਜੀ ਹਾਂ, ਛੋਟੀਆਂ ਛੋਟੀਆਂ ਖੁਸ਼ੀਆਂ ਸਾਡੀ ਜ਼ਿੰਦਗੀ ਨੂੰ ਹੋਰ ਵੱਡਾ ਅਤੇ ਲੰਬਾ ਕਰਦੀ ਹੈ, ਔਰ ਹਸੀਨ ਵੀ ਕਰਦੀ ਹੈ, ਕਿਉਂਕਿ ਜ਼ਿੰਦਗੀ ਦਾ ਵੱਡਾ ਹੋਣਾ ਹੀ ਜ਼ਰੂਰੀ ਨਹੀਂ ਹੈ, ਜ਼ਿੰਦਗੀ ਵੱਡੀ ਦੇ ਨਾਲ ਨਾਲ ਹਸੀਨ ਹੋਣੀ ਵੀ ਜ਼ਰੂਰੀ ਹੈ। ਇਹ ਹੋ ਸਕਦਾ ਕਿ ਜ਼ਿੰਦਗੀ ਵੱਡੀ ਨਾ ਹੋਵੇ, ਪਰ ਜ਼ਿੰਦਗੀ ਜਿੰਨੀ ਜੀਓ ਹਸੀਨ ਤਰੀਕੇ ਨਾਲ ਜੀਓ, ਸੋਹਣੇ ਤਰੀਕੇ ਨਾਲ ਜੀਓ। ਮੈਂ ਫਿਰ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਕਰਦਾ ਵਾਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਬਹੁਤ ਮਨ ਪਸੰਦੀਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਔਰ ਮੈਂ ਤੁਹਾਡਾ ਦੋਸਤ ਗਗਨ ਵਰਮਾ। ਦੋਸਤੋ, ਜ਼ਿੰਦਗੀ ਹਰ ਰੋਜ਼ ਸਾਨੂੰ ਕੁਝ ਨਾ ਕੁਝ ਨਵਾਂ ਸਿਖਾਉਂਦੀ ਹੈ। ਕਈ ਵਾਰ ਅਸੀਂ ਵੱਡੀਆਂ ਕਾਮਯਾਬੀਆਂ ਦੇ ਪਿੱਛੇ ਦੌੜਦੇ ਦੌੜਦੇ ਉਹਨਾਂ ਛੋਟੀਆਂ ਕਾਮਯਾਬੀਆਂ ਨੂੰ ਭੁੱਲ ਜਾਂਦੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਅਸਲ ਮਾਇਨੇ ਦੇ ਵਿੱਚ ਸੁੰਦਰ ਬਣਾਉਂਦੀਆਂ ਨੇ, ਸੋਹਣੀਆਂ ਬਣਾਉਂਦੀਆਂ ਨੇ। ਗੱਲ ਬਹੁਤ ਪਤੇ ਦੀ ਹੈ, ਬਹੁਤ ਜ਼ਰੂਰੀ ਹੈ, ਔਰ ਇਹ ਗੱਲ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ। ਜਦੋਂ ਸਾਡੇ ਕੋਲ ਵੱਡੀਆਂ ਵੱਡੀਆਂ ਚੀਜ਼ਾਂ ਆ ਜਾਂਦੀਆਂ ਨੇ, ਅਸੀਂ ਛੋਟੀਆਂ ਚੀਜ਼ਾਂ ਦੀ ਅਹਿਮੀਅਤ ਭੁਲਾ ਦਿੰਦੇ ਹਾਂ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰ ਰਿਹਾ ਵਾਂ ਜਿਨ੍ਹਾਂ ਦੀ ਜ਼ਿੰਦਗੀ ਹਸੀਨ ਬਣ ਗਈ ਹੈ। ਉਸ ਜ਼ਿੰਦਗੀ ਹਸੀਨ ਬਣਨ ਦਾ ਕਾਰਨ ਇਹੀ ਹੈ, ਉਹ ਛੋਟੀਆਂ ਛੋਟੀਆਂ ਚੀਜ਼ਾਂ ਦੀ ਅਹਿਮੀਅਤ ਪੂਰੀ ਚੰਗੇ ਤਰੀਕੇ ਨਾਲ ਰੱਖਦੇ ਆ। ਜੀ ਹਾਂ ਦੋਸਤੋ, ਅਸਲ ਵਿੱਚ ਖੁਸ਼ੀ ਕੀ ਹੈ? ਅਸੀਂ ਅਕਸਰ ਸੋਚਦੇ ਹਾਂ ਕਿ ਜਦੋਂ ਵੱਡਾ ਘਰ ਹੋਵੇਗਾ, ਚੰਗੀ ਨੌਕਰੀ ਹੋਵੇਗੀ, ਗੱਡੀ ਹੋਵੇਗੀ, ਤਦ ਖੁਸ਼ੀ ਮਿਲੇਗੀ। ਪਰ ਕੀ ਸੱਚਮੁੱਚ ਖੁਸ਼ੀ ਸਿਰਫ ਇੰਨਾ ਚੀਜ਼ਾਂ 'ਚ ਹੀ ਹੈ? ਸਵੇਰ ਦੀ ਠੰਡੀ ਹਵਾ, ਮਾਂ ਦੇ ਹੱਥਾਂ ਦੀ ਰੋਟੀ, ਬੱਚਿਆਂ ਦਾ ਹਾਸਾ, ਦੋਸਤਾਂ ਦਾ ਇੱਕ ਫੋਨ ਜਾਂ ਗੱਲਬਾਤ,

0: ਜੀ ਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਚੱਲ ਰਿਹਾ, ਹੁਣ ਵੇਲਾ ਹੋ ਗਿਆ ਹੈ ਛੋਟੇ ਜਿਹੇ ਅੰਤਰਾਲ ਲੈਣ ਦਾ, ਥੋੜ੍ਹੀ ਦੇਰ 'ਚ ਮੁੜ ਤੋਂ ਹਾਜ਼ਰ ਹੁੰਦੇ ਹਾਂ, ਤਦ ਤੱਕ ਲਿਓ ਥੋੜ੍ਹਾ ਜਾਇਜ਼ਾ ਦਿਓ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਯਾ ਆਇਕਰ ਵਿਭਾਗ ਹੈ, आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है, कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
5: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਜੀ ਹਾਂ, ਪ੍ਰੋਗਰਾਮ ਜ਼ਿੰਦਗੀ ਹਸੀਨ ਲੈ ਕੇ ਫਿਰ ਮੁੜ ਤੋਂ ਤੁਹਾਡਾ ਦੋਸਤ ਗਗਨ ਹਾਜ਼ਰ ਹੋ ਗਿਆ, ਔਰ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਪੋਜ਼ਿਟਿਵ ਸਕਾਰਾਤਮਕ ਗੱਲਾਂ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਮੁਸਕਰਾਹਟ ਦੀ ਤਾਕਤ ਦੀ।

ਗੱਲ ਦੇ ਪਿੱਛੇ ਥੋੜ੍ਹਾ ਜਿਹਾ ਧਿਆਨ ਆਪਾਂ ਮਾਰ ਕੇ ਦੇਖਦੇ ਹਾਂ ਕਿ ਇਸ ਇੱਕ ਮੁਸਕਰਾਹਟ ਨਾ ਕੋਈ ਖਰਚਾ ਨਾ ਕੋਈ ਭਾਸ਼ਾ, ਹਰ ਇੱਕ ਦਿਲ ਨੂੰ ਜੋੜ ਦਿੰਦੀ ਹੈ। ਮੁਸਕਰਾਹਟ, ਤੁਹਾਡੀ ਇੱਕ ਮੁਸਕਰਾਹਟ ਕਿਸੇ ਦਾ ਦਿਨ ਬਣਾ ਸਕਦੀ ਹੈ। ਕਈ ਵਾਰ ਕਿਸੇ ਨੂੰ ਸਿਰਫ ਇੱਕ ਮਹਿਸੂਸ ਕਰਵਾਉਣਾ ਕਿ ਤੁਸੀਂ ਇਕੱਲੇ ਨਹੀਂ ਹੋ, ਸਭ ਤੋਂ ਵੱਡੀ ਮਦਦ ਹੁੰਦੀ ਹੈ। ਜਿਹਾ ਮੁਸਕਰਾਉਂਦੇ ਰਹੋ, ਸਾਰਿਆਂ ਦੇ ਨਾਲ ਰਹੋ, ਉਹਨਾਂ ਦਾ ਸਾਥ ਨਿਭਾਓ, ਬਹੁਤ ਲਾਜ਼ਮੀ ਹੈ। ਔਰ ਇਹਦੀ ਸ਼ੁਰੂਆਤ ਤੁਹਾਡੇ ਮੁਸਕਰਾਹਟ ਤੋਂ ਹੁੰਦੀ ਹੈ। ਜ਼ਿੰਦਗੀ ਦੀ ਖੂਬਸੂਰਤੀ ਇਸ ਗੱਲ ਵਿੱਚ ਨਹੀਂ ਹੈ ਕਿ ਸਾਡੇ ਕੋਲ ਕੀ ਹੈ, ਸਗੋਂ ਇਸ ਵਿੱਚ ਹੈ ਕਿ ਅਸੀਂ ਜੋ ਕੁਝ ਵੀ ਹਾਂ ਉਸਨੂੰ ਕਿਵੇਂ ਜੀ ਰਹੇ ਹਾਂ। ਬਹੁਤ ਵੱਡੀ ਗੱਲ ਹੈ, ਛੋਟੀ ਜੀ ਗੱਲ, ਛੋਟੇ ਜਿਹੇ ਟਾਈਮ ਦੇ ਵਿੱਚ ਖਤਮ ਹੋਈ ਗੱਲ, ਗੱਲ ਬਹੁਤ ਡੂੰਘਾ ਅਸਰ ਦਿੰਦੀ ਹੈ। ਜੀ ਹਾਂ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਚੱਲ ਰਿਹਾ, ਔਰ ਇਸ ਨੂੰ ਅਸੀਂ ਹੋਰ ਹਸੀਨ ਬਣਾਉਣਾ ਇਸ ਗੀਤ ਦੇ ਨਾਲ। ਆਨੰਦ ਮਾਣੋ ਜੀ ਇਸ ਗੀਤ ਦਾ।

ਸਰੈਂਡਰ ਕਰਨਾ ਬਹੁਤ ਜ਼ਰੂਰੀ ਹੈ, ਰੱਬ ਦੇ ਹਵਾਲੇ ਛੱਡਣਾ ਬਹੁਤ ਜ਼ਰੂਰੀ ਹੈ। ਜੋ ਕੁਝ ਵੀ ਤੁਹਾਡੇ ਨਾਲ ਹੋ ਰਿਹਾ ਉਹ ਚੰਗਾ ਹੀ ਹੋ ਰਿਹਾ, ਇਹ ਮੰਨਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਹਸੀਨ ਹੈ, ਤੁਸੀਂ ਮਹਿਸੂਸ ਜ਼ਰੂਰ ਕਰੋਗੇ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਬਹੁਤ ਕੀਤੀਆਂ ਔਰ ਕਰਦੇ ਵੀ ਰਹਾਂਗੇ, ਕਿਉਂਕਿ ਸਾਡੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਰਹਿ ਗਿਆ, ਪਰ ਜਿੰਨਾ ਵੀ ਟਾਈਮ ਹੈ ਅਸੀਂ ਬਹੁਤ ਵਧੀਆ ਵਧੀਆ ਪਿਆਰੀਆਂ ਪਿਆਰੀਆਂ ਹੀ ਗੱਲਾਂ ਕਰਾਂਗੇ, ਜਿਤਨਾ ਸਾਡੀ ਜ਼ਿੰਦਗੀ ਹੋਰ ਹਸੀਨ ਹੋ ਜਾਵੇ। ਲਓ ਜੀ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਲਓ ਜੀ, ਹੁਣ ਵੇਲਾ ਹੋ ਗਿਆ ਹੈ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਅਖੀਰਲੇ ਗੀਤਾਂ ਜੀ। ਹਾਂ, ਤੁਸੀਂ ਸੁਣੀਆਂ ਅੱਜ ਬਹੁਤ ਸਾਰੀਆਂ ਗੱਲਾਂ, ਅਸੀਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਸਾਰੇ ਗੀਤ ਸੁਣਾ ਹੈ। ਹੁਣ ਵੇਲਾ ਵੀ ਬਹੁਤ ਜ਼ਿਆਦਾ ਨਹੀਂ ਰਿਹਾ, ਅਖੀਰਲਾ ਗਾਣਾ ਇੱਕ ਚਲਾ ਦਿੰਦੇ ਹਾਂ, ਪਰ ਮੇਰੀ ਆਵਾਜ਼, ਮੇਰਾ ਪਿਆਰ, ਮੇਰਾ ਸੁਨੇਹ ਆਪਣੇ ਦਿਲ ਤੱਕ ਜ਼ਰੂਰ ਰੱਖਣਾ, ਕਿਉਂਕਿ ਅਗਲੀ ਵਾਰ ਫਿਰ ਇਸੇ ਤਰੀਕੇ ਨਾਲ ਮੁਲਾਕਾਤ ਤੁਹਾਡੇ ਨਾਲ ਕਰਾਂਗੇ। ਲਓ ਜੀ, ਆਨੰਦ ਮਾਣੋ ਜੀ ਇਸ ਪ੍ਰੋਗਰਾਮ ਦੇ ਅਖੀਰਲੇ ਗੀਤ ਦਾ।

0: ਪਹਾੜ ਵਰਗੀ ਜ਼ਿੰਦਗੀ ਇਹਨਾਂ ਨਿੱਕੀ ਕਰ ਦਿੱਤੀ।
1: ਗੱਲ ਚੰਗੀ ਜਿਹੜਾ ਹੈਗੀ ਆ, ਇਤਨਾ ਨਹੀਂ ਚਾਹੀਦਾ।
2: ਮਾੜਾ ਸਮਾਂ ਆ ਗਿਆ, ਇਹ ਮਾੜੇ ਸਮੇਂ ਦੇ ਵਿੱਚ ਤਾਂ ਹਰ ਇੱਕ
3: ਨੂੰ ਬਈ ਸੁਣੋ ਸੁਣੋ ਸਾਰੇ ਸੁਣੋ ਬਈ
1: ਸੁਣੋ।
2: ਹਾਂਜੀ ਹਾਂਜੀ ਹਾਂ,
3: ਦੇਖੋ ਭਰਾਵੋ, ਸਾਡੇ ਯੂਥ ਕਲੱਬ ਨੇ ਪਿੰਡ ਦੇ ਬਹੁਤ ਸਾਰੇ ਸੁਧਾਰ ਕੀਤੇ ਨੇ ਤੇ ਹੁਣ ਨਿਰੰਤਰ ਕਰ ਰਹੇ ਆ ਔਰ ਹਮੇਸ਼ਾ ਕਰਦੇ ਰਹਾਂਗੇ।
1: ਹਾਂਜੀ ਹਾਂਜੀ,
3: ਅਸੀਂ ਬਹੁਤ ਸਾਰੇ ਨਿਆ ਸਾਰਿਆਂ ਲਈ ਆਸਰਾ ਰੋੜਦਿਆਂ ਦੀ ਬਾਂਹ ਫੜ ਕੇ ਬਚਾਇਆ ਹੈ ਤੇ ਉਜੜਦੇ ਘਰਾਂ ਨੂੰ ਮੁੜ ਵਸਾਉਣ ਲਈ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਉਜੜਨ ਤੋਂ 100% ਬਚਾਇਆ ਉਹਨਾਂ ਨੂੰ।
2: ਉਹ ਬਿਲਕੁਲ ਭਰਾ, ਤੂੰ ਚਿੰਤਾ ਨਾ ਕਰ, ਅਸੀਂ ਹਮੇਸ਼ਾ ਤੇਰੇ ਨਾਲ ਹਾਂ ਤੇ ਨਾਲ ਹੀ ਰਵਾਂਗੇ।
1: ਅਸੀਂ ਨਾਲ ਹੀ ਰਵਾਂਗੇ।
3: ਦੇਖੋ ਵੀ ਗੱਲ ਇਦਾਂ ਜੀ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡ ਦੇ ਕੁਝ ਕੁ ਨੌਜਵਾਨਾਂ ਦੀ ਕੀ ਸਥਿਤੀ ਚੱਲ ਰਹੀ ਹੈ ਤੇ ਅਸੀਂ ਅੱਜ ਪ੍ਰਣ ਕਰਨਾ ਹੈ ਕਿ ਦਲਦਲ ਵਿੱਚ ਫਸੇ ਇਹਨਾਂ ਕੁਝ ਕੁ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰੀਏ, ਹਰ ਸੰਭਵ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਸਾਰੇ ਰਲ ਕੇ ਪ੍ਰਣ ਕਰਦੇ ਹਾਂ ਕਿ ਜੋ ਵੀ ਨੌਜਵਾਨ ਸਮਾਜਿਕ ਤਾਣੇ ਬਾਣੇ ਦੀ ਬਹਿਣੀ ਕੁਝ ਹੀ ਦਲਦਲ ਵਿੱਚ ਕਿਸੇ ਵੀ ਵਜ੍ਹਾ ਦੇ ਨਾਲ ਫਸਿਆ ਹੈ ਉਹਨੂੰ ਬਾਹਰ ਕੱਢਣ ਦਾ ਹਰ ਉਪਰਾਲਾ ਕਰਾਂਗੇ।

0: ਵਧੀਆ ਗੱਲ ਹੈ ਜੀ,
1: ਬਹੁਤ ਅੱਛੀ ਉਪਰਾਲਾ ਜੀ।
2: ਭਰਾਵੋ, ਮੈਨੂੰ ਤੁਹਾਡੇ ਸਾਰਿਆਂ ਤੇ ਬਹੁਤ ਵੱਡੀ ਉਮੀਦ ਹੈ। ਤੁਸੀਂ ਮੇਰਾ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ ਤੇ ਅੱਗੇ ਤੋਂ ਵੀ ਅੱਜ ਦੀ ਤਰ੍ਹਾਂ ਦਿੰਦੇ ਰਹੋਗੇ, ਮੇਰਾ ਵਿਸ਼ਵਾਸ ਹੈ।
3: ਬਿਲਕੁਲ, ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਨਾਲ ਤੁਹਾਡਾ ਸਾਥ ਦਿੰਦੇ ਰਹਾਂਗੇ।
1: ਬਿਲਕੁਲ ਸਾਰੇ ਨਾਲ।
2: ਚਲੋ ਠੀਕ ਹੈ, ਇਸ ਤਰ੍ਹਾਂ ਕਰਦੇ ਹਾਂ, ਆਪਾਂ ਕੱਲ ਸ਼ਾਮ ਨੂੰ ਦਲੀਪ ਸਿੰਘ ਦੇ ਘਰ ਜਾਣਾ।
3: ਅੱਛਾ ਜੀ।
2: ਤੇ ਉਸਦੇ ਮੁੰਡੇ ਨੂੰ ਸਮਝਾਉਣਾ ਹੈ ਚੰਗੀ ਤਰ੍ਹਾਂ ਆਪਾਂ।
4: ਠੀਕ ਹੈ,
5: ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਗੱਲ ਹੈ।
1: ਹਾਂ ਜ਼ਰੂਰ ਚੱਲਾਂਗੇ, ਜ਼ਰੂਰ ਜੀ।
3: ਉਹ ਭਰਾ, ਅਸੀਂ ਤੇਰੇ ਤੋਂ ਅੱਡ ਥੋੜੀ ਆ।
1: ਹਾਂਜੀ ਹਾਂਜੀ ਹਾਂਜੀ,
0: ਅਸੀਂ ਨਾਲ ਆ ਤੁਹਾਡੇ ਜੀ।
3: ਹਾਂਜੀ ਬਿਲਕੁਲ, ਅਸੀਂ ਨਾਲ।
1: ਬਿਲਕੁਲ,
2: ਦੇਖੋ ਦੋਸਤੋ, ਸਾਡਾ ਕਾਰਜ ਹੈ ਸੁਧਾਰਵਾਦੀ ਸੋਚ ਨਾਲ ਕਿਸੇ ਨੂੰ ਲੀਹ ਤੇ ਲਿਆਉਣ ਲਈ ਸਮਝਾਉਣਾ। ਜੇ ਉਹ ਸਮਝ ਜਾਵੇ ਤਾਂ ਬਿਹਤਰ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਸ਼ਰ ਕੀ ਹੁੰਦਾ ਹੈ।

0: ਜੀ
1: ਆ ਜਾਓ ਕਾਕਾ ਜੀ, ਲੰਘ ਜਾਓ ਲੰਘ ਜਾਓ ਸਾਰੇ।
2: ਪੈਰੀ ਪੈਣਾ ਚਾਚਾ ਜੀ,
3: ਸਤਿ ਸ਼੍ਰੀ ਅਕਾਲ ਦਲੀਪ ਸਿੰਘ ਜੀ।
1: ਜਿਉਂਦੇ ਵਾ।

0: ਮੇਰਾ ਅੰਦਾਜ਼ਾ ਤਾਂ ਇਹ ਕਹਿੰਦਾ ਕਿ ਤੁਸੀਂ ਮੇਰੇ ਮੁੰਡੇ ਗੁਰਦੀਪ ਬਾਰੇ ਗੱਲ ਕਰਨ ਆਏ ਹੋ। ਮੈਨੂੰ ਪਤਾ ਤੁਸੀਂ ਸਾਰੇ ਉਹਦੇ ਵਿੱਚ ਨਵੀਂ ਜਾਗ੍ਰਿਤੀ ਭਰਨਾ ਚਾਹੁੰਦੇ ਹੋ, ਤੁਸੀਂ ਸਾਰੇ ਉਹਦੇ ਲਈ ਫਿਕਰ ਕਰਦੇ ਹੋ। ਉਸਨੂੰ ਜੋ ਲੱਤ ਲੱਗੀ ਹੈ ਉਸ ਤੋਂ ਨਿਜਾਤ ਦਿਲਾਉਣ ਦੀ ਗੱਲ ਕਰਨ ਆਏ ਹੋ, ਤੁਸੀਂ ਮੈਨੂੰ ਪਤਾ। ਮੈਨੂੰ ਪਤਾ ਪੁੱਤਰ ਜੀ।
1: ਹਾਂ ਚਾਚਾ ਜੀ, ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ। ਅਸੀਂ ਸਾਰੇ ਮਿਲ ਕੇ ਆਏ ਹੀ ਤੁਹਾਡੇ ਪੁੱਤਰ ਗੁਰਦੀਪ ਬਾਰੇ ਹਾਂ, ਉਹਨੂੰ ਜੀਵਨ ਜਿਉਣ ਦਾ ਸਹੀ ਰਸਤਾ ਦਿਖਾਉਣ ਦੇ ਲਈ।
0: ਪਰ ਪੁੱਤਰ ਜੀ, ਉਹ ਤਾਂ 2-3 ਦਿਨ ਤੋਂ ਘਰ ਹੀ ਨਹੀਂ ਵੜਿਆ, ਨਹੀਂ ਤੇ ਫਿਰ।
1: ਚਾਚਾ ਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਫਿਰ ਕੀ ਹੈ, ਸਾਡੀ ਉਹਦੇ ਨਾਲ ਮੁਲਾਕਾਤ ਨਹੀਂ ਹੋਈ ਤਾਂ ਕੋਈ ਗੱਲ ਨਹੀਂ, ਅਸੀਂ ਬਾਅਦ ਵਿੱਚ ਸਾਨੂੰ ਜਿੱਥੇ ਵੀ ਮਿਲਿਆ ਅਸੀਂ ਆਪੇ ਹੀ ਉਹਨੂੰ ਸਮਝਾ ਲਵਾਂਗੇ। ਚਾਚੀ, ਬਸ ਤੁਸੀਂ ਉਹੀ ਕਰਨਾ ਜੋ ਅਸੀਂ ਸਾਰੇ ਤੁਹਾਨੂੰ ਦੱਸਣ ਲੱਗੇ ਹਾਂ।
0: ਠੀਕ ਹੈ ਪੁੱਤਰ ਜੀ, ਤੁਸੀਂ ਜੋ ਆਖੋਗੇ ਮੈਂ ਉਹੀ ਕਰਾਂਗਾ, ਪੂਰੀ ਨਿਗਰਾਨੀ ਕਰਾਂਗਾ ਉਸ ਮੂਰਖ ਦੀ। ਚੰਗਾ ਭਲਾ ਸਾਊ ਸੀ, ਮਾੜਿਆਂ ਦੀ ਸੰਗਤ ਨੇ ਉਸਦੀ ਰੰਗਤ।
1: ਨਹੀਂ ਚਾਚਾ ਜੀ, ਨਹੀਂ ਚਾਚਾ ਜੀ, ਨਹੀਂ ਰੋਣਾ ਨਹੀਂ। ਅਸੀਂ ਇਹ ਜਿਹੜਾ ਵੇਲਾ ਹੈ ਨਾ, ਇਹ ਹੁਣ ਰੋਣ ਦਾ ਨਹੀਂ, ਉਹਨੂੰ ਸਮਝਾ ਕੇ ਸਹੀ ਦਿਸ਼ਾ ਵੱਲ ਮੋੜਨ ਦਾ ਹੈ। ਬਸ ਚਾਚਾ ਜੀ, ਤੁਸੀਂ ਉੱਦਾਂ ਹੀ ਕਰਨਾ ਜਿੱਦਾਂ ਅਸੀਂ ਸਾਰੇ ਤੁਹਾਨੂੰ ਹੁਣ ਦੱਸਣ ਲੱਗੇ ਹਾਂ। ਚਾਚਾ ਜੀ, ਤੁਸੀਂ ਗੁਰਦੀਪ ਦੇ ਮਾੜੇ ਕੰਮਾਂ ਨੂੰ ਨਕੇਲ ਪਾਓ। ਉਹ ਜੋ ਵੀ ਕਰ ਰਿਹਾ ਹੈ ਨਾ, ਉਹਨੂੰ ਸਾਰਾ ਪਿੰਡ, ਇਲਾਕਾ ਭਲੀ ਭਾਂਤੀ ਜਾਣਦਾ ਹੈ। ਉਹ ਚਿੱਟੇ ਦੀ ਤਸਕਰੀ ਕਰਕੇ ਸਮੁੱਚੇ ਸਮਾਜ ਦੇ ਅਕਸ ਨੂੰ ਖਰਾਬ ਕਰ ਰਿਹਾ। ਚਾਚਾ ਜੀ, ਚਾਚਾ ਜੀ, ਉਹਨੂੰ ਜਵਾਨ ਬੱਚਿਆਂ ਦੀ ਜਵਾਨੀ ਨਾਲ ਖੇਡਣ ਦਾ ਕੋਈ ਹੱਕ ਨਹੀਂ ਹੈ, ਕੋਈ ਹੱਕ ਨਹੀਂ। ਕਿਸੇ ਨੂੰ ਚਿੱਟੇ ਦੀ ਲੱਤ ਗਲੇ ਲਾਉਣਾ ਕਿੱਥੇ ਦਾ ਨਿਆਂ ਹੈ? ਅਸੀਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਇਹੋ ਹੀ ਅਰਜ਼ ਕਰਨ ਆਏ ਹਾਂ ਚਾਚਾ ਜੀ, ਕਿ ਉਹ ਤੁਹਾਡਾ ਖੂਨ ਹੈ, ਤੁਸੀਂ ਉਸ ਨੂੰ ਬਖੂਬੀ ਸਮਝਾ ਸਕਦੇ ਹੋ।
0: ਮੈਂ ਪੂਰੀ ਕੋਸ਼ਿਸ਼ ਕਰਾਂਗਾ ਪੁੱਤਰ ਜੀ।
1: ਬਸ ਤੁਸੀਂ ਸਮਝਾ ਕੇ ਮਾੜੀ ਅਲਾਮਤ ਤੋਂ ਪਿੰਡ ਨੂੰ ਨਿਜਾਤ ਦਿਲਵਾਉਣ ਦਾ ਇਹ ਪੁੰਨ ਜ਼ਰੂਰ ਖੱਟੋ ਚਾਚਾ ਜੀ।
0: ਜਿਵੇਂ ਤੁਸੀਂ ਆਖੋ।

0: ਜੋ ਉਧਰ ਚਲ ਗਏ ਉਹਦਾ ਵੀ ਸੁਧਾਰ ਕੀਤਾ ਜਾਵੇ।
1: ਹੈ ਚਲੋ ਬਈ ਚਲੋ
2: ਮੁੰਡਿਓ,
0: ਹਾਂ
2: ਜ਼ਰਾ ਧਿਆਨ ਨਾਲ। ਉਹ ਅੱਗੇ ਜੋਗੇ ਦਾ ਮੁੰਡਾ ਤੁਰਿਆ ਆਉਂਦਾ, ਧਿਆਨ ਨਾਲ ਲੰਘਿਓ। ਇਹ ਸਾਡੇ ਨਾਲ ਅੱਗੇ ਵੀ ਬਹੁਤ ਵਾਰੀ ਨਾ ਇਹ ਬਹੁਤ
3: ਠੀਕ ਆ ਜੀ।
4: ਓਏ ਆ ਸਮਾਜ ਸੁਧਾਰ ਜੁੰਡਲੀ ਕਿੱਧਰ ਤੁਰੀ ਫਿਰਦੀ ਆ? ਉਹ ਸੋਹਣਿਓ, ਉਹ ਤੁਹਾਨੂੰ ਹੋਰ ਕੋਈ ਕੰਮ ਕਾਰ ਨਹੀਂ, ਤੁਸੀਂ ਕਿਵੇਂ ਪਿੰਡ ਦੀਆਂ ਗਲੀਆਂ ਫਿਰਨੀਆਂ ਮੈਲੀਆਂ ਕਰਦੇ ਫਿਰਦੇ ਹੋ? ਉਹ ਤੁਸੀਂ ਸਾਰੇ ਪਿੰਡ ਦਾ ਖਬਰੇ ਠੇਕਾ ਲੈ ਰੱਖਿਆ ਸੋਹਣਿਓ, ਲੰਘ ਜਾਓ ਉਹ ਲੰਘ ਜਾਓ ਸੋਹਣਿਓ, ਕਿਤੇ ਨਹੀਂ ਮੈਂ ਤੁਹਾਡੀ ਹਿੱਕ ਤੇ।
5: ਪੁੱਤ ਕਿੱਧਰੋਂ ਆਇਓ? ਲੱਗਦਾ ਦਲੀਪ ਸਿੰਘ ਦੇ ਘਰੋਂ ਆਏ ਹੋ ਤੁਸੀਂ ਸਾਰੇ। ਮੇਰਾ ਅੰਦਾਜ਼ਾ ਹੀ ਹੈ ਪੁੱਤਰ, ਬਾਕੀ ਪਤਾ ਨਹੀਂ।
2: ਓ ਨਹੀਂ ਨਹੀਂ ਸਰਪੰਚ ਨੇ ਜੀ, ਤੁਸੀਂ ਬਿਲਕੁਲ ਠੀਕ ਆਖਿਆ, ਅਸੀਂ ਚਾਚਾ ਦਲੀਪ ਸਿੰਘ ਜੀ ਦੇ ਘਰੋਂ ਹੀ ਆਏ ਆ।
5: ਮਿਲਿਆ ਨਹੀਂ ਗੁਰਦੀਪ ਫਿਰ ਘਰ?
2: ਨਹੀਂ ਚਾਚੀ, ਬਾਕੀ ਅਸੀਂ ਸਾਰਿਆਂ ਨੇ ਦਲੀਪ ਚਾਚੇ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ।
5: ਚੰਗਾ ਪੁੱਤ, ਬਾਕੀ ਤੁਸੀਂ ਹੁਣ ਮੈਨੂੰ ਪਤਾ ਗੁਰਦੀਪ ਨੂੰ ਲਾਈਨ ਤੇ ਲੈ ਹੀ ਆਉਣਾ।
2: ਚਾਚੀ ਕੋਸ਼ਿਸ਼ ਤਾਂ ਇਹੀ ਆ ਕਿ ਹੋ ਜਾਵੇ, ਬਾਕੀ ਬਾਕੀ ਉੱਪਰ ਵਾਲੇ ਦੀ ਮੌਜ ਹੈ।
5: ਕਾਕਾ ਇਹ ਗੱਡੀਆਂ ਕਿੱਧਰ ਨੂੰ ਧੂੜਾ ਪੱਟਦੀਆਂ ਜਾ ਰਹੀਆਂ ਨੇ? ਰੇਡ ਦੀ ਤਿਆਰੀ ਵਿੱਚ ਆ, ਲੱਗਦਾ ਕਿਸੇ ਨੇ ਅਤਲਾਹ ਦਿੱਤੀ ਹੋਣੀ ਆ ਮਾਈਓ ਤਾਂ।
2: ਬਿਲਕੁਲ ਸਹੀ ਕਿਹਾ ਤੁਸੀਂ ਜੀ, ਇਹਨਾਂ ਨੂੰ ਕੋਈ ਸੂਹ ਮਿਲੀ ਹੋਣੀ
5: ਹੈ,
2: ਤਾਂਹੀਓ ਤਾਂ ਇਹ ਬਸ ਐਡੀਆਂ ਐਡੀਆਂ ਡਾਰਾਂ ਬਣ ਕੇ ਜਾਂਦੇ ਪਏ ਨੇ। ਸ਼ਾਮ ਨੂੰ ਰੋਜ਼ ਤੁਸੀਂ ਬੰਨ ਤੇ ਚਿੱਟਾ ਸ਼ਰਾਬ, ਪਤਾ ਨਹੀਂ ਹੋਰ ਕਿਹੜੇ ਕਿਹੜੇ ਨਸ਼ਿਆਂ ਨੂੰ ਵੇਚਣ ਤੇ ਖਰੀਦਣ ਵਾਲਿਆਂ ਦਾ ਤਾਂਤਾ ਲੱਗਾ ਹੁੰਦਾ। ਦੂਰੋਂ ਦੂਰੋਂ ਜ਼ਿਲ੍ਹਿਆਂ ਦੇ ਨਸ਼ਾ ਤਸਕਰ ਇੱਥੇ ਆਉਂਦੇ ਨੇ ਤੇ ਸੋਨੇ ਜਿਹੀਆਂ ਜਵਾਨੀਆਂ ਨੂੰ ਖੇਹ ਵਿੱਚ ਬੁਲਾਉਣ ਦੀ ਪੂਰੀ ਜੱਦੋ ਜਹਿਦ ਕਰਦੇ ਨੇ। ਪੁਲਿਸ ਆਉਂਦੀ ਆ ਤੇ ਆ ਕੇ ਕਈ ਵਾਰ ਗੋਲੀ ਵੀ ਚਲਾਈ, ਫੱਟੜ ਵੀ ਕੀਤਾ ਕਈਆਂ ਨੂੰ, ਕੁਝ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਕੁਝ ਨੂੰ ਫੜ ਵੀ ਲੈਂਦੇ।

0: ਵਰਤ ਲੈਂਦੇ ਜੋ ਨਸ਼ੇ ਚ ਪੱਟੀ ਉਗਰਾਹੀ ਦੇ ਚੰਦੇ ਨੂੰ।
1: ਸਾਥੀਓ ਇੱਕ ਬੁਰੀ ਖਬਰ ਹੈ। ਅੱਜ ਜੋਗੇ ਦੇ ਮੁੰਡੇ ਦੀ ਕੋਰਟ ਵਿੱਚ ਤਰੀਕ ਸੀ। ਜੱਜ ਸਾਹਿਬ ਨੇ ਜੋ ਫੈਸਲਾ ਪੈਂਡਿੰਗ ਰੱਖਿਆ ਸੀ ਉਹ ਅੱਜ ਦੇ ਦਿੱਤਾ ਹੈ। ਉਸ 'ਤੇ ਲੱਗੇ ਗੰਭੀਰ ਦੋਸ਼ਾਂ ਨੂੰ ਅਦਾਲਤ ਨੇ ਸਹੀ ਕਰਾਰ ਦਿੰਦਿਆਂ ਹੋਏ ਕੈਦ ਵਿੱਚ ਜੁਰਮਾਨਾ ਵੀ ਲਗਾਇਆ। ਬਈ ਅਸੀਂ ਤਾਂ ਬੜੀ ਹਲੀਮੀ ਨਾਲ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਖੈਰ ਛੱਡੋ, ਜੋ ਹੋਣਾ ਸੀ ਉਹ ਹੋ ਗਿਆ।
2: ਬਈ ਇਹ ਤਾਂ ਤੈਅ ਹੈ, ਜੋ ਬੀਜਣਾ ਉਹ ਵੱਢਣਾ ਹੀ ਪੈਣਾ।

ਰੱਬਾ ਸਾਡੇ ਪਿੰਡ ਤੇ ਮਿਹਰ ਕਰੀ। ਜੋ ਵੀ ਹਾਲੇ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਪਿਆ ਏ ਉਸਨੂੰ ਬਾਹਰ ਆਉਣ ਵਿੱਚ ਮਦਦ ਕਰੋ। ਉਸਨੂੰ ਬਲ ਬਖਸ਼ੋ, ਬਾਹਰ ਆਉਣ ਦਾ ਬਲ ਬਖਸ਼ੋ। ਕੁਰਾਹੇ ਪਏ ਹੋਏ ਇਹੋ ਜਿਹੇ ਲੋਕਾਂ ਨੂੰ ਚੰਗੇ ਰਾਹੀ ਪਾਓ। ਉਹਨਾਂ ਦੀ ਨੀਰਸ ਅਤੇ ਬੇਰਸ ਜ਼ਿੰਦਗੀ ਵਿੱਚ ਫਿਰ ਤੋਂ ਰੰਗ ਭਰੋ। ਉਹਨਾਂ ਦੀ ਜ਼ਿੰਦਗੀ 'ਚੋਂ ਗਵਾਚੇ ਹਾਸੇ ਖੇੜੇ ਵਾਪਸ ਲੈ ਆਓ। ਮੇਰੀ ਤਾਂ ਸਵੇਰ ਵੇਲੇ ਤੁਹਾਡੇ ਚਰਨਾਂ ਵਿੱਚ ਇਹੋ ਹੀ ਅਰਦਾਸ ਏ, ਬਸ ਇਹੋ ਹੀ ਅਰਦਾਸ ਏ, ਬਸ ਇਹੋ ਹੀ ਅਰਦਾਸ ਏ ਮੇਰੇ ਵਾਹਿਗੁਰੂ ਜੀ, ਬਸ ਇਹੀ ਅਰਦਾਸ ਏ।

0: ਸਾਡੀ ਜੱਦੋ ਜਹਿਦ ਨੇ ਪਿੰਡ ਦੀ ਇੱਕ ਹੋਰ ਹਸਤੀ ਨੂੰ ਗੁਰਾਹੇ ਤੋਂ ਰਾਹੇ ਪਾਇਆ ਹੈ। ਅਸੀਂ ਅੱਜ ਇੱਕ ਹੋਰ ਪੁੰਨ ਖੱਟ ਲਿਆ ਏ।
1: ਦੇਖੋ ਭਾਈ, ਤੁਸੀਂ ਸਭ ਭਲੀ ਭਾਂਤੀ ਜਾਣਦੇ ਹੀ ਹੋ ਕਿ ਕੱਲ ਸ਼ਾਮ ਨੂੰ ਜੋ ਪੁਲਿਸ ਵੱਲੋਂ ਤੁਸੀਂ ਵੰਨ ਤੇ ਰੇਡ ਪਾਈ ਗਈ ਸੀ ਉਸਦੇ ਹਸ਼ਰ ਬਾਰੇ, ਜਿੱਥੇ ਇਸ ਮੁਕਾਬਲੇ ਵਿੱਚ 3 ਨਸ਼ਾ ਚਿੱਟਾ ਤਸਕਰ ਤੇ 1 ਪੁਲਿਸ ਮੁਲਾਜ਼ਮ ਵੀ ਮਾਰਿਆ ਗਿਆ। ਸਾਰੀ ਘਟਨਾ ਦਿਲ ਨੂੰ ਕੰਬਾਉਣ ਵਾਲੀ ਸੀ। ਸਾਡੇ ਪਿੰਡ ਦੀ ਯੂਥ ਕਲੱਬ ਨੇ ਵੈਸੇ ਤਾਂ 99% ਹੀ ਸੁਧਾਰ ਕਰ ਦਿੱਤਾ ਹੈ, ਨੌਜਵਾਨਾਂ ਨੂੰ ਚੰਗੇ ਪਾਸੇ ਤੋਰਿਆ ਹੈ, ਪਰ ਤੁਸੀਂ ਵੱਲ ਦੇ ਆਰੋ ਪਾਰ ਲੋਕ ਬਹੁਤ ਆਉਂਦੇ ਨੇ, ਇਹਨਾਂ ਦਾ ਪ੍ਰਭਾਵ ਸਾਡੇ ਪਿੰਡ ਵਰਗੇ ਹੋਰ ਪਿੰਡਾਂ ਦੇ ਨੌਜਵਾਨ 'ਤੇ ਪੈਂਦਾ ਹੈ।
2: ਇਹ ਸਾਰੀ ਤ੍ਰਾਸਦੀ ਦਾ ਜ਼ਿੰਮੇਵਾਰ ਕੌਣ ਹੈ
3: ਬਾਪੂ ਜੀ? ਇਸ ਲਈ ਕੋਈ ਇੱਕ ਵਿਅਕਤੀ ਜ਼ਿੰਮੇਵਾਰ ਨਹੀਂ ਹੈ, ਬਾਕੀ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਸਭ ਜਾਣਦੇ ਹੋ, ਜਦੋਂ ਅਸੀਂ ਕਿਸੇ ਵਸਤੂ ਦਾ ਸੇਵਨ ਕਰਨਾ ਹੀ ਬੰਦ ਕਰ ਦਈਏ ਤਾਂ ਉਸਦੀ ਪੈਦਾਵਾਰ ਆਪਣੇ ਆਪ ਘੱਟ ਹੁੰਦੀ ਹੋਈ ਖਤਮ ਹੋ ਜਾਵੇਗੀ।
0: ਗੁਰਦੀਪ ਸਿੰਘ ਜੀ, ਸ਼ਾਬਾਸ਼ ਹੈ ਤੁਹਾਡੇ, ਬੜੀ ਡੂੰਗੀ ਵਾਜਬ ਅਤੇ ਦਿਲ ਟੁੰਬਣ ਵਾਲੀ ਗੱਲ ਕਹੀ ਆ ਤੁਸੀਂ, ਸਦਕੇ ਤੇਰੀ ਬਦਲੀ ਸੋਚ 'ਤੇ। ਜਿਸ ਪਿੰਡ ਅਤੇ ਦੇਸ਼ ਦੇ ਨੌਜਵਾਨ ਤੇਰੀ ਸੋਚ ਵਰਗੇ ਹੋਣਗੇ ਤਾਂ ਨਸ਼ਾ ਆਪਣੇ ਆਪ ਛੱਡ ਦੇਣਗੇ, ਦੂਜਿਆਂ ਨੂੰ ਵੀ ਇਸ ਲਾਣਤ ਤੋਂ ਦੂਰ ਰੱਖਣ ਦੇ ਅਣਥਕ ਯਤਨ ਕਰਨਗੇ ਅਤੇ ਉਹ ਪਿੰਡ ਦੇਸ਼ ਵਿੱਚ ਸਵਰਗ ਤੋਂ ਘੱਟ ਨਹੀਂ ਹੋਵੇਗਾ।
3: ਭਰਾ, ਮੇਰੇ ਮਾਰਗਦਰਸ਼ਕ ਤਾਂ ਤੁਸੀਂ ਹੋ, ਰਾਜ ਭਾਈ ਸੱਚੀ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਤੁਹਾਡੇ ਵਰਗੇ ਉਸਾਰੂ ਸੋਚ ਵਾਲੇ ਯੂਥ ਕਲੱਬਾਂ ਦੀ ਭਾਰਤ ਦੇ ਸਭ ਪਿੰਡਾਂ ਨੂੰ ਜ਼ਰੂਰਤ ਹੈ। ਚਿੱਟਾ ਸੱਚਮੁੱਚ ਸਾਡੀ ਜ਼ਿੰਦਗੀ ਨੂੰ ਚਿੱਟਾ ਕਰ ਦਿੰਦਾ ਹੈ, ਇਹ ਜਿਸ ਨੂੰ ਲੱਗ ਜਾਵੇ ਜੇਕਰ ਮੌਕਾ ਨਾ ਸੰਭਾਲਿਆ ਤੇ ਅੰਤ ਜਲਦੀ ਤੇ ਨਿਸ਼ਚਿਤ ਹੈ।
0: ਬਿਲਕੁਲ ਸਹੀ ਆਖਿਆ ਗੁਰਦੀਪ ਭਰਾ ਤੂੰ, ਇਸ ਚਿੱਟੇ ਨੇ ਤਾਂ ਬੇੜਾ ਗਰਕ ਕਰ ਦਿੱਤਾ ਸਾਡੇ ਪੰਜਾਬ ਦਾ, ਬੇੜਾ ਗਰਕ ਕਰ ਦਿੱਤਾ ਭਾਰਤ ਦੀ ਜਵਾਨੀ ਦਾ, ਬੇੜਾ ਗਰਕ ਕਰਕੇ ਰੱਖ ਦਿੱਤਾ ਇਸ ਚਿੱਟੇ ਨੇ।

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਚਿੱਟੇ ਦਾ ਕੁਣ, ਜਿਸ ਦੇ ਲੇਖਕ ਸਨ ਕੁੰਦਨ ਲਾਲ ਭੱਟੀ, ਕਲਾਕਾਰ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਸ਼ੈਲਸ ਦਾ ਦੌਰਾ ਕਾਫੀ ਸਾਰਥਕ ਰਿਹਾ ਅਤੇ ਇਸ ਨਾਲ ਭਾਰਤ ਸੈਲਸ ਦੀ ਦੋਸਤੀ ਮਜ਼ਬੂਤ ਹੋਵੇਗੀ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ ਦੇ ਦਸਤਖਤ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨੀ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਵਿੱਚ ਕੁਆਲੀਫਾਈ ਕੀਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, GRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 10:02 ਹੋ ਰਹੇ ਨੇ। ਆਓ ਸੁਣਦੇ ਹਾਂ ਮਲਵਈ ਕਿੱਦਾਂ।

ਕਿਸੇ ਖਿੱਤੇ ਦੇ ਲੋਕ ਨਾਚ ਉੱਥੋਂ ਦੇ ਸੱਭਿਆਚਾਰ ਦਾ ਖਜ਼ਾਨਾ ਹੁੰਦੇ ਨੇ, ਜਿਨ੍ਹਾਂ ਦੇ ਸਹਿਯੋਗ ਸਦਕਾ ਹੀ ਉੱਥੋਂ ਦੇ ਸੱਭਿਆਚਾਰ ਦਾ ਵਧੇਰੇ ਵਿਕਾਸ ਹੁੰਦਾ ਹੈ। ਭਾਰਤ ਦੇ ਹਰੇਕ ਖਿੱਤੇ ਦੇ ਲੋਕਾਂ ਦੇ ਆਪਣੇ ਵੱਖੋ ਵੱਖਰੇ ਲੋਕ ਨਾਚ ਨੇ। ਸਾਡੇ ਪੰਜਾਬ ਦੀ ਧਰਤੀ ਗਿੱਧਿਆਂ, ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਅਖਵਾਉਂਦੀ ਹੈ। ਪੰਜਾਬ ਦਾ ਸੱਭਿਆਚਾਰ ਆਮ ਤੌਰ 'ਤੇ ਕਿਸਾਨੀ ਸੱਭਿਆਚਾਰ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਸੱਭਿਆਚਾਰ ਕਿਸੇ ਕੌਮ ਦਾ ਸਭ ਤੋਂ ਵੱਡਾ ਖਜ਼ਾਨਾ ਮੰਨਿਆ ਜਾਂਦਾ ਹੈ।

ਤੂਤਾਂ ਵਿੱਚੋਂ ਤੂਤ ਸੁਣੀਦਾ ਤੂਤ ਤੂਤੀਆਂ ਵਾਲਾ ਬਈ ਲੰਮੀ ਲਗਰ ਤੇ ਤੋਤਾ ਬੈਠਾ ਉਹ ਲੰਮੀ ਲਗਰ ਤੇ ਤੋਤਾ ਬੈਠਾ ਗਲ ਮੁੱਗਾਂ ਦੀ ਮਾਲਾ ਬਈ ਨਾ ਉਹ ਖਾਂਦਾ ਕੁੱਟੀਆਂ ਚੂਰੀਆਂ ਨਾ ਉਹ ਖਾਂਦਾ।

ਨੀ ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਲੱਗ ਬੈਠੀ ਖੁੰਜੇ ਨੀ, ਕੱਲੇ ਭੌਰ ਦਾ ਚਿੱਤ ਨੀ ਲੱਗਦਾ, ਕੱਲੇ ਭੌਰ ਦਾ ਚਿੱਤ ਨੀ ਲੱਗਦਾ, ਸੁਣੀ ਹਵੇਲੀ ਗੂੰਜੇ ਨੀ, ਕਿਹੜਾ ਮੇਰੇ ਭਾਂਡੇ ਮਾਂਜੇ, ਨੀ ਕਿਹੜਾ ਮੇਰੇ ਭਾਂਡੇ ਮਾਂਜੇ, ਘਰ ਅੰਗਨ ਨੂੰ ਹੁੰਜੇ ਨੀ ਲੈ ਕੇ ਜਾਊਂਗਾ।

ਵਨ ਸੁਵੰਨੀਆਂ ਬੋਲੀਆਂ ਨਾਲ ਸ਼ਿੰਗਾਰਿਆ, ਪੁਰਾਣੇ ਲੋਕ ਸਾਜ਼ਾਂ ਦੀ ਟੁਨਕਾਰ ਵਿੱਚ ਮਸਤੀਆਂ ਖਲੇਰਦਾ, ਲੋਕ ਮੇਲਿਆਂ ਦੀ ਜਿੰਦ ਜਾਨ ਮਲਵਈ ਗਿੱਧਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਇੱਕ ਅਮੀਰ ਪਹਿਲੂ ਏ ਤੇ ਪੰਜਾਬ ਦੇ ਮਾਲਵੇ ਖਿੱਤੇ ਦਾ ਇੱਕ ਪਛਾਣ ਚਿੰਨ੍ਹ। ਸਮੇਂ ਸਮੇਂ ਤੇ ਮਲਵਈ ਗਿੱਧੇ ਦੀਆਂ ਕਈ ਟੋਲੀਆਂ, ਜਿਨ੍ਹਾਂ 'ਚ ਚੱਠੇ ਵਾਲੇ, ਮਿੱਠੇ ਵਾਲੇ, ਖੇੜੀ ਚਹਿਲਾਂ, ਸਿਓੜਾ, ਸੰਘੇੜਾ, ਪੰਜ ਕਲਿਆਣਾ, ਕੁਰੜ ਛਾਪਾ, ਗਿੱਦੜਿਆਣੀ, ਆਲਮਗੀਰ, ਫੱਲੇਵਾਲ, ਕੱਟੂ ਬਦੇਸ਼ੇ ਤੇ ਦਰਾਜ ਆਦਿ ਪਿੰਡਾਂ ਦੀਆਂ ਟੋਲੀਆਂ ਮਾਲਵੇ ਵਿੱਚ ਮਸ਼ਹੂਰ ਰਹੀਆਂ ਨੇ। ਅਜੋਕੇ ਸਮੇਂ ਦੀਆਂ ਬਦਲ ਰਹੀਆਂ ਕਦਰਾਂ ਕੀਮਤਾਂ ਦੇ ਇਸ ਦੌਰ ਵਿੱਚ ਇਹਨਾਂ ਵਿੱਚੋਂ ਕੁਝ ਟੋਲੀਆਂ ਸਮੇਂ ਦੀ ਸਪੁਰਦਗੀ ਵਿੱਚ ਗੁਆਚ ਗਈਆਂ, ਪਰ ਕੁਝ ਅੱਜ ਵੀ ਕਾਇਮ ਨੇ। ਚੱਠੇ ਵਾਲੇ ਬਾਬਿਆਂ ਦਾ ਗਿੱਧਾ ਅੱਜ ਵੀ ਕਿਸੇ ਪਛਾਣ ਦਾ ਮੁਥਾਜ ਨਹੀਂ। ਮਾਲਵੇ ਖਿੱਤੇ ਦੇ ਇਸ ਹਰਮਨ ਪਿਆਰੇ ਲੋਕ ਨਾਚ ਦੀ ਇਸ ਅਮੀਰ ਸ਼ੈਲੀ ਨੂੰ

0: ਸਮਝਣ ਲਈ ਮਿਲਦੇ ਹਾਂ ਜ਼ਿਲ੍ਹਾ ਸੰਗਰੂਰ ਵਿੱਚ ਸੰਗਰੂਰ ਸੁਨਾਮ ਰੋਡ ਤੇ ਪੈਂਦੇ ਪਿੰਡ ਚੱਠੇ ਵਿੱਚ ਰਹਿਣ ਵਾਲੇ ਮਾਸਟਰ ਦਲਬਾਰ ਸਿੰਘ ਹੋਰਾਂ ਨੂੰ ਜੋ ਮਾਲਵੇ ਦੀ ਇਸ ਸਿਰਮੌਰ ਕਲਾ ਨੂੰ ਸੰਭਾਲਣ ਦੇ ਨਾਲ ਨਾਲ ਉਗਾੜਨ ਦੇ ਯਤਨਾਂ ਵਿੱਚ ਰੁੱਝੇ ਹੋਏ ਨੇ।
1: ਇਹ ਜਿਹੜਾ ਗਿੱਧਾ ਹੈ ਮਾਲਵੇ ਦਾ ਲੋਕ ਨਾਚ ਹੈ। ਗਿੱਧੇ ਵਿੱਚ ਇਸ ਦੇ ਸਾਨੂੰ ਤਿੰਨ ਰੂਪ ਮਿਲਦੇ ਨੇ। ਇੱਕ ਤਾਂ ਹੈ ਕੁੜੀਆਂ ਦਾ ਗਿੱਧਾ, ਇੱਕ ਹੈ ਮੁੰਡਿਆਂ ਦਾ ਗਿੱਧਾ ਜਾਂ ਮਰਦਾਂ ਦਾ ਗਿੱਧਾ, ਇੱਕ ਹੈ ਔਰਤਾਂ ਅਤੇ ਮਰਦਾਂ ਦਾ ਸਾਂਝਾ ਗਿੱਧਾ ਜਿਹੜਾ ਮੁੰਡੇ ਦੇ ਵਿਆਹ ਨੂੰ ਪਾਇਆ ਜਾਂਦਾ ਜਦੋਂ ਮੁੰਡੇ ਦੀ ਜੰਨ ਚਲੀ ਜਾਂਦੀ ਹੈ ਵਿਆਹੁਣ ਵਾਸਤੇ। ਉਸ ਤੋਂ ਬਾਅਦ ਪਿੱਛੇ ਨਾਨਕੇ ਮਿਲਦੀਆਂ ਮਿਲਣਾ ਰਹਿ ਜਾਂਦੇ ਨੇ ਅਤੇ ਉਹ ਆਪਣਾ ਜਾਗੋ ਕੱਢਦੀਆਂ ਨੇ, ਗੋਰੇ ਬਣ ਕੇ ਪਿੰਡ ਵਿੱਚ ਘੁੰਮਦੀਆਂ ਫਿਰਦੀਆਂ ਨੇ ਅਤੇ ਉਹ ਪਿੰਡਾਂ ਦੇ ਘਰਾਂ ਦੇ ਪਰਨਾਲੇ ਪੁੱਟਦੇ ਨੇ, ਹੱਟਾਂ ਉੱਤੋਂ ਸਮਾਨ ਚੁੱਕ ਲੈਣਾ, ਇਸ ਤਰ੍ਹਾਂ ਦੇ ਉਹ ਨਾਟਕ ਕਰਦੀਆਂ ਫਿਰਦੀਆਂ ਰਹਿੰਦੀਆਂ ਪਿੰਡ ਵਿੱਚ। ਅਤੇ ਉਹਨਾਂ ਨੂੰ ਉਹਨਾਂ ਦੇ ਨਾਟਕ ਨੂੰ ਵਿਆਹ ਵਾਲੇ ਘਰ ਤੱਕ ਸੀਮਿਤ ਕਰਨ ਵਾਸਤੇ ਇੱਕੋ ਹੀ ਤਰੀਕਾ ਵੀ ਉਹ ਮੁੰਡੇ ਪਿੰਡ ਦੇ ਇਕੱਠੇ ਹੋ ਕੇ ਗਿੱਧਾ ਪਾਉਣ ਅਤੇ ਉਹ ਨਾਨਕੇ ਮਿਲਦੀਆਂ ਮਿਲਣਾਂ ਨੂੰ ਨਚਾਉਣ। ਅਤੇ ਇਸ ਤਰ੍ਹਾਂ ਜਿਹੜਾ ਗਿੱਧੇ ਦੀ ਇਹ ਤੀਜੀ ਫੋਰਮ ਹੈ ਉਹ ਹੈਗੀ ਆਦਮੀਆਂ ਅਤੇ ਤੀਵੀਆਂ ਦਾ ਸਾਂਝਾ ਗਿੱਧਾ। ਜਿੱਥੋਂ ਤੱਕ ਇਸ ਨੂੰ ਮਲਵਈ ਗਿੱਧੇ ਦਾ ਨਾਂ ਦੇਣ ਦਾ ਸੰਬੰਧ ਹੈ, ਇਹ ਨਾਂ 1985 ਵਿੱਚ ਦਿੱਤਾ ਗਿਆ ਜਦੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਹੋਂਦ ਵਿੱਚ ਆਇਆ। ਉਸ ਵੇਲੇ ਕੁੜੀਆਂ ਦੇ ਗਿੱਧੇ ਨੂੰ ਨਖੇੜਨ ਵਾਸਤੇ ਇਸ ਨੂੰ ਇਹ ਨਾਂ ਦਿੱਤਾ ਗਿਆ ਮਲਵਈ ਗਿੱਧਾ। ਵੈਸੇ ਅਸੀਂ ਜੇ ਪੁਰਾਣੀਆਂ ਕਿਤਾਬਾਂ ਪੜ੍ਹੀਏ, ਸਭ ਤੋਂ ਪਹਿਲਾਂ 1936 ਵਿੱਚ ਸਤਿਆਰਥੀ ਜੀ ਦੀ ਗਿੱਧਾ ਛਪੀ, ਉਸ ਵਿੱਚ ਉਹਨਾਂ ਨੇ ਇਸ ਨੂੰ ਮਰਦਾਂ ਦਾ ਗਿੱਧਾ ਹੀ ਕਿਹਾ। ਅਸੀਂ ਮਾਲਵੇ ਵਿੱਚ ਪਿੰਡਾਂ ਵਿੱਚ ਵੀ ਸੁਣਦੇ ਰਹਿੰਦੇ ਹਾਂ ਗਿੱਧੇ ਵਾਲੇ ਮੁੰਡੇ ਜਾਂ ਮੁੰਡਿਆਂ ਦਾ ਗਿੱਧਾ, ਮਰਦਾਂ ਦਾ ਗਿੱਧਾ, ਪੁਰਸ਼ਾਂ ਦਾ ਗਿੱਧਾ, ਇਸ ਤਰ੍ਹਾਂ ਇਹਦੇ ਨਾਂ ਪ੍ਰਚਲਿਤ ਰਹੇ ਨੇ। ਅਤੇ ਮਲਵਈ ਗਿੱਧਾ ਇਹ ਨਾਂ ਇਹਨਾਂ ਦਾ 1985 ਵਿੱਚ ਤਾਂ ਰਹਿ ਗਿਆ। ਵੈਸੇ ਪਛਾਣ ਵਾਸਤੇ ਇਹ ਨਾਂ ਚੱਲ ਵੀ ਗਿਆ, ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਕੋਈ ਖੋਜੀ ਇਸ ਦਾ ਖੋਜ ਵਾਸਤੇ ਤੁਰਦਾ ਹੈ ਤਾਂ 1985 ਤੋਂ ਪਹਿਲਾਂ ਉਸਨੂੰ ਕੋਈ ਇਸਦਾ ਹਵਾਲਾ ਨਹੀਂ ਮਿਲਣਾ ਮਲਵਈ ਗਿੱਧਾ ਨਾਂ ਦੇ ਸ਼ਬਦ ਦਾ। ਇਸ ਗਿੱਧੇ ਦਾ ਦੂਜੇ ਲੋਕ ਨਾਚਾਂ ਨਾਲੋਂ ਪਹਿਲਾ ਵੱਡਾ ਦਾ ਫਰਕ ਇਹੀ ਹੈ ਜੀ, ਪਹਿਲਾਂ ਜਿਹੜੇ ਸਾਰੇ ਹੋਰ ਲੋਕ ਨਾਚ ਨੇ ਉਹ ਪੱਛਮੀ ਪੰਜਾਬ ਨਾਲ ਉਹਨਾਂ ਦਾ ਸੰਬੰਧ ਹੈ ਸਾਰਿਆਂ ਦਾ, ਉਹਨਾਂ ਵਿੱਚ ਢੋਲ ਵਜਾਇਆ ਜਾਂਦਾ। ਅਤੇ ਜਿਹੜਾ ਮਰਦਾਂ ਦਾ ਗਿੱਧਾ ਹੈ ਜਿਸ ਨੂੰ ਮਲਵਈ ਗਿੱਧਾ ਕਿਹਾ ਜਾਂਦਾ ਅੱਜ ਕੱਲ੍ਹ, ਇਹਦੇ ਵਿੱਚ ਹਰ ਬੰਦੇ ਕੋਲ ਆਪੋ ਆਪਣਾ ਲੋਕ ਸਾਜ ਹੁੰਦਾ, ਜਿਸ ਤਰ੍ਹਾਂ ਸੱਪ, ਕਾਟੋ, ਘੜਾ, ਗੜਬਾ ਅਤੇ ਚਿਮਟਾ, ਅਤੇ ਇਹਦੇ ਵਿੱਚ ਪ੍ਰਧਾਨ ਹੁੰਦੀ ਹੈ ਢੋਲਕੀ। ਇਸ ਤਰ੍ਹਾਂ ਢੋਲਕੀ ਦੇ ਨਾਲ ਬੁਗਧੂ, ਤੁੰਬਾ ਜਿਸਨੂੰ ਕਿਹਾ ਜਾਂਦਾ, ਇਹ ਸਾਜ ਨੇ ਜਿਹੜੇ ਵਜਾਏ ਜਾਂਦੇ ਨੇ। ਪੰਜਾਬ ਵਿੱਚ 1947 ਤੋਂ ਪਹਿਲਾਂ ਐਸਾ ਦੌਰ ਆਇਆ ਜਦੋਂ ਸਾਰੇ ਮਾਲਵੇ ਵਿੱਚੋਂ ਗਿੱਧਾ ਪੈਣਾ ਬੰਦ ਹੋ ਗਿਆ ਮੁੰਡਿਆਂ ਦਾ। ਉਸ ਤੋਂ ਬਾਅਦ ਚੱਠੇ ਸਿੱਖ ਮੰਦਰ ਲਾਲ ਸਿੰਘ, ਉਦੋਂ ਅਜੇ ਛੋਟੀ ਉਮਰ ਵਿੱਚ ਸੀ, ਉਸਨੇ ਆਪਣੀ ਗਿੱਧਾ ਪਾਰਟੀ ਬਣਾਈ ਹੈ ਜੀ, ਡੰਗਰ ਚਾਰਿਆ ਕਰਦਾ ਸੀ। ਪੁਰਾਣੀ ਪਾਰਟੀ ਵਿੱਚੋਂ ਮਿਹਰ ਸਿੰਘ ਅਤੇ ਆਨੰਦ ਸਿੰਘ ਦੋ ਵਿਅਕਤੀ ਆ ਕੇ ਉਹਨਾਂ ਦੇ ਵਿੱਚ ਸ਼ਾਮਿਲ ਹੋਏ ਜੋ ਉਦੋਂ ਭਾਰ ਜਵਾਨ ਸੀ, ਅਤੇ ਉਹਨਾਂ ਨੂੰ ਇਸ ਗੱਲ ਦਾ ਹੇਰਵਾ ਸੀ ਵੀ ਗਿੱਧਾ ਅਸੀਂ ਪਾਈਏ ਸ਼ੌਕ ਸੀ ਗਿੱਧੇ ਦਾ, ਅਤੇ ਗਿੱਧੇ ਬੰਦ ਹੋ ਗਏ ਸੀ। ਉਹ ਇਹਨਾਂ ਵਿੱਚ ਆ ਕੇ ਰਲੇ, ਇਹਨਾਂ ਨੂੰ ਸਗੋਂ ਅਗਵਾਈ ਦਿੱਤੀ, ਅਤੇ ਪੀਰ ਬੰਨਾ ਬਨੋਈ ਦਾ ਮੇਲਾ ਲੱਗਾ ਕਰਦਾ ਸੀ ਸੁਨਾਮ 'ਚ ਇਹਦੇ ਮਹੀਨੇ ਵਿੱਚ। ਉਹਨਾਂ ਨੇ ਇਹ ਗਿੱਧਾ ਜਾ ਕੇ ਪੀਰ ਬੰਨਾ ਬਨੋਈ ਦੇ ਮੇਲੇ 'ਤੇ ਸੁਨਾਮ ਪਾਇਆ ਮੇਲੇ ਵਿੱਚ, ਅਤੇ ਜਿਹੜੇ ਪਿੰਡਾਂ ਦਾ ਆਲੇ ਦੁਆਲੇ ਦੇ ਨੇ ਇਹਨਾਂ ਨੂੰ ਦੇਖਿਆ ਗਿੱਧੇ ਪਾਉਂਦੇ ਨੂੰ, ਜਿੱਥੇ ਪਹਿਲਾਂ ਗਿੱਧਾ ਪੈਂਦਾ ਸੀ ਉਹ ਦੇਖੋ ਦੇਖੀ ਉਹਨਾਂ ਪਿੰਡਾਂ ਵਿੱਚ ਵੀ ਦੁਬਾਰੇ ਇਸ ਗਿੱਧੇ ਦੀ ਪਰੰਪਰਾ ਸ਼ੁਰੂ ਹੋ ਗਈ। ਵੈਸੇ ਐਕਸ਼ਨ ਵੀ ਇਹਦੇ ਵਿੱਚ ਕੋਈ ਸਾਡੇ ਜਿਹੜੇ ਕਲਾਕਾਰ ਨੇ ਉਹ ਕਿਸੇ ਸਧਾਏ ਹੋ ਜਾਂ ਇਸ ਤਰ੍ਹਾਂ ਨਹੀਂ ਸਿਖਾਏ ਹੋਏ ਵੀ ਤਾਂ ਇਸ ਤਰ੍ਹਾਂ ਨੱਚਣਾ ਹੈ, ਉਹ ਜਿਸ ਤਰ੍ਹਾਂ ਉਹਨਾਂ ਦਾ ਅੰਦਰੋਂ ਮਨ ਨੱਚਦਾ ਹੈ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਰਿਦਮ ਨਚਾਉਂਦੀ ਹੈ ਆਪਣੇ ਅੰਦਰੋਂ ਹੀ, ਇੱਕ ਮਿੱਕ ਹੋ ਕੇ ਨੱਚਦੇ ਨੇ ਆਪਣੇ ਤਨ ਮਨ ਨਾਲ ਸਾਜ ਨਾਲ। ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਦਿੱਤੀ ਗਈ ਵੀ ਤੁਸੀਂ ਪੈਰ ਇੱਧਰੋਂ ਇੱਧਰ ਰੱਖਣਾ ਹੈ ਜਾਂ ਇੱਧਰ ਨੂੰ ਜਾਣਾ ਹੈ, ਇਹ ਆਪਣੇ ਮਨ ਦੀ ਮੌਜ ਨਾਲ ਨੱਚਦੇ ਨੇ। ਆਮ ਕਰਕੇ ਜਿਹੜੇ ਇਹ ਗਿੱਧਾ ਪਾਉਣ ਵਾਲੇ ਨੇ ਇਹਨਾਂ ਵਿੱਚੋਂ ਬਹੁਤੇ ਛੜੇ ਛਟਾਂਗ ਹੁੰਦੇ ਨੇ, ਅਤੇ ਇਹਨਾਂ ਛੜੇ ਲੋਕਾਂ ਦੇ ਮਨ 'ਚ ਇਸਤਰੀ ਦੀ ਭੁੱਖ ਹਮੇਸ਼ਾ ਵਸੀ ਰਹਿੰਦੀ ਹੈ। ਅਤੇ ਫਿਰ ਮੇਲਿਆਂ ਵਿੱਚ ਜਾ ਕੇ ਇਹ ਜਦੋਂ ਗਿੱਧੇ ਦੇ ਅਖਾੜੇ ਰਚਾਉਂਦੇ ਨੇ ਤਾਂ ਉਹ ਆਪਣੀ ਜਿਹੜੀ ਸੁਪਨਿਆਂ ਦੀ ਮੁਟਿਆਰ ਹੁੰਦੀ ਹੈ ਉਸ ਨੂੰ ਸੰਬੋਧਨ ਕਰਕੇ ਬੋਲੀਆਂ ਪਾਉਂਦੇ ਨੇ, ਅਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਵੱਡੇ ਤੋਂ ਵੱਡਾ ਕਵੀ ਵੀ ਉਹਨਾਂ ਦਾ ਟਾਕਰਾ ਨਹੀਂ ਕਰ ਸਕਦਾ। ਉਹ ਇੱਕ ਤਰ੍ਹਾਂ ਨਾਲ ਉਹ ਆਪਣੇ ਸੁਪਨਿਆਂ ਦੀ ਮੁਟਿਆਰ ਨੂੰ ਗਿੱਧੇ ਦੇ ਅਖਾੜੇ ਵਿੱਚ ਜਿਉਂਦੀ ਜਾਗਦੀ ਮਹਿਸੂਸ ਕਰਦੇ ਨੇ ਆਪਣੇ ਨਾਲ ਵਿਚਰਦੀ।
2: ਮਿਲਣ ਗਿੱਧੇ ਵਿੱਚ ਨੱਚਦੀ ਫਿਰਦੀ ਭਾਵੇਂ ਮੋਰ ਜੋ ਪਾਲਾ ਓਏ ਕੁਰਤੀ ਨਾਲ ਦੀ ਮੱਜ ਮੱਜ ਉੱਠਦੀ ਓ ਜਾੜ ਕੇ ਹੇਠ ਨਮਾਲਾ ਤਿੱਖੇ ਨੇਤਰ ਸੈਨਾ ਮਾਰਦੇ ਓ ਸੌਂਦੇ ਕਰੇ ਦਲਾਲਾ ਸਰਫਦੀਨ ਨੇ ਮੇਲਣ ਦੇਖੀ ਓ ਜੈਸੀ ਹੀਰ ਸਿਆਲਾ ਮੇਲਣ ਅੱਗ ਵਰਗੀ।

0: ਕਿੱਤੇ ਦੀ ਗੱਲ ਚੱਲਦੀ ਏ ਤਾਂ ਬੋਲੀਆਂ ਪਾਉਣ ਵਾਲੇ ਬੋਲੀਕਾਰਾਂ ਦੀ ਗੱਲ ਵੀ ਆਪ ਮੁਹਾਰੇ ਮੂੰਹ ਤੇ ਆ ਜਾਂਦੀ ਏ। ਮੁੱਢਲੇ ਬੋਲੀਕਾਰਾਂ ਵਿੱਚ ਛੱਜੂ ਸਿੰਘ ਦੰਦਰਾਲਾ ਖਰੌੜ, ਸ਼ਰਫਦੀਨ, ਕਰਤਾਰ ਲੋਪੋਂਦਾ ਤੇ ਛੋਟਾ ਸਿੰਘ ਕੁੱਸੇ ਵਾਲਾ ਦੇ ਨਾਂ ਸਤਿਕਾਰ ਨਾਲ ਲਏ ਜਾਂਦੇ ਨੇ। ਆਮ ਤੌਰ ਤੇ ਗਿੱਧੇ ਦੀਆਂ ਬੋਲੀਆਂ ਪਾਉਣ ਦੀ ਸ਼ੁਰੂਆਤ ਕਿਸੇ ਧਾਰਮਿਕ ਬੋਲੀ ਨਾਲ ਕੀਤੀ ਜਾਂਦੀ ਏ ਤੇ ਇਸ ਤੋਂ ਮਗਰੋਂ ਬੋਲੀਆਂ ਦੀ ਲੜੀ ਲੱਗ ਜਾਂਦੀ ਏ।
1: ਉਹ ਪਹਿਲਾ ਨਾ ਉਸ ਰੱਬ ਦਾ ਲਈਏ ਜਿਸਨੇ ਜਗਤ ਬਣਾਇਆ ਵੀ ਬਾਤ ਬਾਤ ਦੇ ਫੁੱਲ ਸਜਾਤੇ, ਉਹ ਬਾਲਦੀ ਬਾਤ ਦੇ ਫੁੱਲ ਸਜਾਤੇ, ਸੋਹਣਾ ਬਾਗ ਲਗਾਇਆ ਵੀ ਕਦੇ ਕਿਸੇ ਦੀ ਕਹੀ ਨੀ ਮੰਨਦਾ, ਉਹ ਕਦੇ ਕਿਸੇ ਦੀ ਕਹੀ ਨੀ ਮੰਨਦਾ, ਘਰ ਦਾ ਜੋ ਮਨ ਆਇਆ ਗਿੱਧਾ ਪਾ ਮੁੰਡਿਆ।

ਫੁੱਲ ਵਿਆਹ ਦੀ ਤਿਆਰੀ ਕਰ ਲਈ ਕੀ ਤਿਆਰੀ ਦੇ ਕਹਿਣੇ ਵੀ ਇੱਕੀ ਸੂਟ ਬਰੀ ਦੇ ਟੋਏ ਇੱਕੀ ਸੂਟ ਬਰੀ ਦੇ ਟੋਏ ਪਾਤ ਪਾਤ ਦੇ ਗਹਿਣੇ ਵੀ ਚੜ ਗਈ ਜਨ ਚੱਠਿਆਂ ਤੋਂ ਤੜਕੇ ਜਾ ਟੁੱਕੀ ਬਿਰਸੈਣੇ ਵਿਆਹ ਕਰ ਤਾਰੇ ਦਾ।

ਤਤ ਦਾ ਪਿੰਜਰਾ ਤੇਰਾ ਜਿਸ ਵਿੱਚ ਤੇਰਾ ਬਾਸਾ ਵੀ ਮਾਂ ਕਹੇ ਪੁੱਤ ਗੱਭਰੂ ਹੋ ਗਿਆ। ਓ ਮਾਂ ਕਹੇ ਪੁੱਤ ਗੱਭਰੂ ਹੋ ਗਿਆ, ਮੈਨੂੰ ਆਵੇ ਹਾਸਾ ਵੀ ਪਲ ਪਲ ਉਮਰ ਘਟੈਂਦੀ ਤੇਰੀ। ਹੋ ਪਲ ਪਲ ਉਮਰ ਘਟੈਂਦੀ ਤੇਰੀ, ਸਿਰ ਕੁੱਕੇ ਕਾਲ ਗੰਡਾ ਸਾ ਵੀ ਰਤੀ ਰਤੀ ਰਤ ਸੁਖਜੂ ਤੇਰੀ। ਹੋ ਰਤੀ ਰਤੀ ਰਤ ਸੁਖਜੂ ਤੇਰੀ, ਮਾਸ ਨੀ ਰਹਿਣਾ ਮਾਤਾ ਇੱਕ ਦਿਨ ਖੁਰਜੂ।

0: ਅਗਲੀ ਕਤਾਰ ਦੇ ਬੋਲੀਆਂ ਪਾਉਣ ਵਾਲਿਆਂ ਵਿੱਚ ਫੱਲੇਵਾਲ ਦਾ ਬੀਰਾ, ਆਲਮਗੀਰ ਦਾ ਦਲੀਪ, ਕੱਟੂ ਦਾ ਭਗਤ, ਸਿਓੜੇ ਦਾ ਬਚਨਾ, ਸੰਘੇੜਿਆਂ ਦਾ ਪਾਲ, ਪੰਜ ਕਲਿਆਣ ਦਾ ਹਰਨਾਮ, ਗਿੱਦੜਿਆਣੀ ਦਾ ਲਾਭ, ਛਾਪੇ ਦਾ ਚੰਦ, ਮਿੱਠੇਵਾਲ ਦਾ ਛੋਟਾ ਤੇ ਖੇੜੀ ਚਹਿਲਾਂ ਵਾਲੇ ਦੇਵ ਦੇ ਨਾਂ ਵਰਣਨ ਯੋਗ ਨੇ। ਖੇੜੀ ਚਹਿਲਾਂ ਵਾਲੇ ਦੇਵ ਦੀ ਇਸ ਬੋਲੀ ਵਿੱਚੋਂ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦੀ ਝਲਕ ਰੂਪਮਾਨ ਹੁੰਦੀ ਹੈ।
1: ਉਹ ਇੱਕ ਤਾਂ ਬੜੀ ਮਹਿੰਗਾਈ ਵੱਧ ਗਈ, ਦੂਜੀ ਫੈਸ਼ਨ ਦੀ ਮਖਤਿਆਰੀ, ਪਿੱਪਲ ਪੱਤੀਆਂ ਵਾਲੀ ਕੋਈ ਦਿਸਦੀ ਹੈ ਨੀ
2: ਨਾਰੀ,
1: ਉਹ ਦਿਸਦੀ ਹੈ ਨੀ ਨਾਰੀ, ਸੱਗੀ ਫੁੱਲਾਂ ਦਿਸਣ ਕੋਈ ਗਰੂੜ ਕੇ ਮਾਰ
2: ਡਾਰੀ,
1: ਉਹ ਉੜ ਕੇ ਮਾਰੂ ਡਾਰੀ, ਨਾ ਕੋਈ ਕੈਂਠੇ ਵਾਲਾ ਚੋਬਰ, ਨਾ ਕੋਈ ਬੋਤੇ ਦੀ
2: ਸਵਾਰੀ,
1: ਉਹ ਬੋਤੇ ਦੀ ਸਵਾਰੀ ਪੱਛਮੀ ਦੇਸਾਂ ਦੀ ਹੁਣ ਨਕਲ ਗਈ ਹੋ
2: ਸਾਰੀ,
1: ਉਹ ਸਾਰੀ ਸਾਵੇਂ ਪਿੱਪਲ ਦੀ ਬਹਿ ਕੇ ਦੇਵ ਨੇ ਲਿਖਿਆ ਹਿਸਟਰੀ
2: ਸਾਰੀ,
1: ਉਹ ਸਾਰੀ ਉੜ ਕੇ ਦੁਨੀਆ ਤੋਂ ਘੁੰਡ ਘਕਰੇ।

ਵਿਸਾਖ ਬੜਾ ਬੇਅੰਤ ਹੈਦਾ ਤਾਂ ਵਧੀਆ ਲੱਗੀ ਵਿਸਾਖੀ ਪਹਿਲਾਂ ਜੋਂ ਵੱਢ ਲਏ ਫਿਰ ਪਾਲੀ ਕਣਕ ਨੂੰ ਉਹ ਦਾਤੀ ਖੇਤਾਂ ਵਿੱਚ ਮਸ਼ੀਨਾਂ ਚੱਲਦੀਆਂ ਲੋੜ ਨੀ ਰੱਖਣ ਦੀ ਉਹ ਰਾਖੀ ਕਹਿੰਦਾ ਖਾਣ ਪੀਣ ਨੂੰ ਘਰੇ ਰੱਖ ਲਈ ਮੰਡੀ ਵੇਚਤੀ ਉਹ ਬਾਕੀ ਕਰਿਆ ਹਿਸਾਬ ਜਦੋਂ ਗੱਲ ਮਗਰੋਂ ਸੇਠ ਨੇ ਉਹ ਆਖੀ ਤੇਰੇ ਸਿਰ ਭਾਈ ਟੁੱਟ ਗਿਆ।

0: ਦਾ ਏ। ਗਿੱਧੇ ਦੇ ਪਿੜ ਵਿੱਚ ਪੈਰ ਪਾਉਂਦਿਆਂ ਹੀ ਇਹ ਲੋਕ ਉਮਰਾਂ ਦੀ ਹਰ ਵਲਗਣ ਨੂੰ ਲਾਂਬੇ ਲਾ ਸੁੱਟਦੇ ਨੇ। ਉਮਰਾਂ ਦੇ ਸਿਖਰਾਂ ਨੂੰ ਛੂੰਹਦੇ ਸਰਦਾਰ ਸਾਧੂ ਸਿੰਘ ਚੱਠੇ ਵਾਲਿਆਂ ਦੀ ਗਿੱਧੇ ਦੀ ਟੋਲੀ ਵਿੱਚ ਗਿੱਧੇ ਦੇ ਸੁਭਾਅ ਨਾਲ ਅੱਜ ਵੀ ਇੱਕ ਸੁਰਤਾ ਰੱਖਦੇ ਨੇ।
1: ਮੈਂ ਦੇਖੋ ਜੀ, ਪਹਿਲਾਂ ਬਣਾਉਂਦਾ ਹੁੰਦਾ ਤਾੜੀ ਦਾ ਗਿੱਧਾ, ਹੱਥਾਂ ਦਾ। ਉਦੋਂ ਕੋਈ ਸਾਜ਼ ਨਹੀਂ ਸੀ, ਉਦੋਂ ਦੀ ਉਮਰ ਮੇਰੀ ਜੀ 18 ਸਾਲ ਦੀ, ਹੱਲਿਆਂ ਨੂੰ ਮੈਂ ਹੋ ਗਿਆ ਤੀ ਜੀ 19 ਸਾਲ ਦਾ। ਉਦੋਂ ਬਾਅਦ ਅਸੀਂ ਫਿਰ ਟਾਹਲੀ ਟੁੱਟੀ ਕਰਕੇ ਅਸੀਂ ਸੱਪ ਵੀ, ਇਹ ਤਾਂ ਹੱਥਾਂ ਹੱਥ ਤਾਂ ਹੋ ਜਾਣਗੇ ਵੀ ਸਾਜ਼ ਬਣਾਓ। ਸਾਜ਼ ਬਣਾਏ ਜੀ ਅਸੀਂ, ਕਾਟੋ ਬਣਾਈ ਟਾਹਲੀ ਦੀ ਵੱਢ ਕੇ, ਸੱਪ ਬਣਾਏ ਜੀ, ਇੱਕ ਰੋਡਾ ਹੁੰਦਾ ਕਾਟੋ ਦੇ ਨਾਲ ਐਂ ਕਰਨ ਵਾਲਾ, ਇੱਕ ਉਹ ਬਣਾਇਆ। ਸਾਰੇ ਸਾਜ਼ ਬਣਾ ਕੇ ਅਸੀਂ ਢੋਲਕੀ ਬੱਕਰਾ ਪਾਲਿਆ ਜੀ ਬਹੁਤ ਤਕੜਾ, ਉਹ ਪਾਲ ਕੇ ਉਹਦੀ ਖੱਲ ਐਨ ਲਾਹ ਕੇ ਸਮਾਰ ਕੇ ਸੁੱਕਣੀ ਪਾਈ ਇੱਕ ਮਹੀਨਾ ਪਾ ਕੇ, ਫਿਰ ਢੋਲਕੇ ਮੜੀ ਸ਼ੌਂਕ ਨਾਲ ਮੜ ਕੇ ਜੀ ਫਿਰ ਪੂਰਾ ਬਣਾਇਆ ਜੀ ਗਿੱਧਾ। ਉਦੋਂ ਤਾਂ ਜੀ ਅਸੀਂ ਪਾਉਂਦੇ ਤੇ ਮੇਲਿਆਂ 'ਤੇ ਗਿੱਧਾ, ਸੁਨਾਮ ਪਾਇਆ ਉੱਥੇ ਵੀ ਅੰਗਰੇਜ਼ਾਂ ਨੇ ਡੱਕਰੇ। ਅਸੀਂ ਫਿਰ ਵੜ ਗਏ ਪਕਾ 'ਚ, ਆਹੀ ਗੱਲ ਹੱਸਣ ਵਾਲੀ, ਕਿਉਂ ਢੋਲਕੀ ਵਜਾਉਣਾ ਹੈ ਆਹ, ਉਹ ਕਹਿੰਦਾ ਕਿਹੜਾ ਵਜਾਉਂਦਾ, ਕਹਿੰਦਾ ਤਾਂ ਟਿੰਡਿਆਂ ਨਾਲ ਹੀ ਵੱਜਦੀ ਆਪੀ ਵੱਜ। ਅੱਛਾ ਜੀ, ਉਦੋਂ ਬਾਅਦ ਫਿਰ ਅਸੀਂ ਐਵੇਂ ਸੁਣੇ ਉਹਦੇ ਚੌਂਕੀਦਾਰ ਜੀ ਸਾਡੇ ਪਿੰਡ ਦਾ, ਉਹਨੇ ਛਡਾਏ ਅਸੀਂ ਫੜ ਵੀ ਲਏ ਤੇ ਸੁਨਾਮ। ਉਹ ਕਹਿੰਦਾ ਤਾਂ ਸਾਡੇ ਪਿੰਡ ਦੀ ਟੀਮ ਹੈ, ਬੱਚੇ ਨੇ ਤੁਸੀਂ ਇਹਨਾਂ ਮਗਰ ਕਿਉਂ ਪੈਂਦੇ ਹੋ। ਉਹ ਛਡਾ 'ਤੇ ਜੀ ਅਸੀਂ, ਉਦੋਂ ਬਾਅਦ ਥੋੜ੍ਹਾ ਚਿਰ ਅਸੀਂ ਬੰਦ ਹੋ ਗਏ, ਡਰਨ ਲੱਗ ਗਏ। ਫਿਰ ਚੱਲ ਪਿਆ ਜੀ ਸ਼ੁਰੂ ਜਦੋਂ ਦੇਖ ਲੈ, ਫਿਰ ਪੂਰਾ ਗਿੱਧਾ, ਫਿਰ ਜੀ ਅਸੀਂ ਕੋਈ 15-16 ਸਾਲ ਗਿੱਧਾ ਇਸ ਤਰ੍ਹਾਂ ਹੀ ਮੇਲਣਾ ਲਿਆਇਆ ਕਰੀਏ, ਗਿੱਧਾ ਜਿਹਦੇ ਵਿਆਹ ਮੁੰਡੇ ਦਾ ਹੋਇਆ ਕਰੀਏ, ਉਹ ਨੱਚਿਆ ਕਰੇ। ਉਦੋਂ ਬਾਅਦ ਜੀ ਫਿਰ ਗੌਰਮੈਂਟ ਸਾਨੂੰ ਅਸੀਂ ਇਹ 'ਤੇ ਲੈ ਗਈ ਤਾਂ ਸੱਦਣ ਲੱਗ ਗਈ, ਫਿਰ ਅਸੀਂ ਉੱਧਰ ਜਾਣ ਲੱਗ ਗਏ। ਫਿਰ ਉਹਦੇ ਚੱਕਰੇ ਫੱਟੇ ਜੀ ਕੋਈ ਉਹ ਨਹੀਂ, ਅਤੇ ਫਿਰ ਦੇਖਣਾ ਕਸਰ ਕੋਈ ਨਹੀਂ ਜੀ ਛੱਡੀ ਗੱਲ। ਸਾਜ਼ ਇੱਕ ਤਾਂ ਦੇਖੋ ਜੀ ਡੰਡੇ, ਪਹਿਲਾਂ ਡੰਡੇ ਸ਼ੁਰੂ 'ਚ ਆਲੀਆਂ ਪੰਜਾਲੀਆਂ ਆਉਂਦੀਆਂ ਜੀ ਵੱਢਦਾ ਜੀ, ਉਹਦੀਆਂ ਆਲੀਆਂ ਕੱਢ ਲੈਂਦੇ, ਉਹ ਡੰਡੇ ਹਰੇਕ ਨੂੰ ਆਉਂਦੇ ਨੇ ਜੀ ਉਲਟਵੇਂ ਵੱਜਦੇ। ਉਦੋਂ ਬਾਅਦ ਚਿਮਟਾ ਸਿੱਖਿਆ ਜੀ ਫਿਰ ਮੈਂ, ਫਿਰ ਸਿੱਖਿਆ ਜੀ ਗੜਬਾ, ਫਿਰ ਤੌੜਾ, ਆ ਜਿਹੜਾ ਲੱਕ ਨੂੰ ਮੰਨ ਕੇ ਫਿਰ ਫੁੱਟ ਮਾਰਦੇ। ਚਾਰ ਸਾਜ਼ ਜਾਣਾ ਬਿਨਾਂ ਢੋਲਕੀ ਤੋਂ। ਅਤੇ ਹੁਣ ਉਮਰ ਤਾਂ ਦਿਲ ਤੁਹਾਨੂੰ ਪਤਾ ਹੀ ਹੈ, ਘਰ ਦੇ ਮੁੰਡੇ ਬਥੇਰਾ ਲੜਦੇ ਨੇ, ਘਰ ਦੇ ਬਥੇਰਾ ਲੜਦੇ ਨੇ, ਪਰ ਸ਼ੌਂਕ ਇੰਨਾ ਹਟਿਆ ਨਹੀਂ ਜਾਂਦਾ।
2: ਮੇਲਣ ਚੱਪਦੇ ਆਉਂਦੀ ਵੀਰ ਨਾ ਸੁਣਿਆ ਜਦੋਂ ਉਪਰਾਲਾ ਉਹ ਤੇਗ ਮਿਆਨੋ ਬਾਹਰ ਕੱਢ ਲਈ, ਉਹ ਬਿਜਲੀ ਦਾ ਚਮਕਾਰਾ ਉਹ ਨਾਲ ਹੌਸਲੇ ਨੱਚਦੀ ਫਿਰਦੀ, ਉਹ ਬੋਲ ਮਸੀਨੋ ਪਿਆਰਾ ਮੇਲਣ ਦਾ ਤੂੰ ਲੈ ਲੈ ਝਾਕਾ, ਉਹ ਸਰਫਦੀਨ ਕਮਿਆਰਾ ਉਹ ਕੁੜਤੀ ਰੇਸ਼ਮ ਦੀ।

0: ਮਲਵਈ ਗਿੱਧੇ ਵਿੱਚ ਵਰਤੇ ਜਾਣ ਵਾਲੇ ਸਾਜ਼ਾਂ ਵਿੱਚ ਮੁੱਖ ਸਾਜ਼ ਢੋਲਕੀ ਏ। ਇਸ ਤੋਂ ਇਲਾਵਾ ਤੁੰਬਾ, ਚਿਮਟਾ, ਸੀਟੀ, ਕਾਟੋ, ਕੋੜਕਿਰਲਾ, ਗੜਵਾ, ਅਲਗੋਜ਼ੇ, ਸਰੰਗੀ, ਸੱਪ ਤੇ ਘੁੰਗਰੂ ਆਦਿ ਸਾਜ਼ ਵਰਤੇ ਜਾਂਦੇ ਨੇ। ਸਾਜ਼ਾਂ ਵਾਲੇ ਗੱਭਰੂ ਇੱਕ ਗੋਲ ਦਾਇਰਾ ਬਣਾ ਕੇ ਖੜ ਜਾਂਦੇ ਨੇ। ਗੋਲ ਦਾਇਰੇ ਦੇ ਅੰਦਰ ਬੋਲੀ ਪਾਉਣ ਵਾਲਾ ਹੱਥ ਵਿੱਚ ਖੁੰਡਾ ਫੜੀ ਤੁਰ ਫਿਰ ਕੇ ਬੋਲੀ ਪਾਉਂਦਾ ਏ ਤੇ ਨਾਲੋ ਨਾਲ ਸਾਜ਼ ਵੱਜਦੇ ਨੇ। ਆਮ ਬੋਲੀਆਂ ਵਿੱਚ ਚਾਰ ਸਤਰਾਂ ਤੇ ਪੰਜਵੀਂ ਤੇ ਤੋੜਾ ਹੁੰਦਾ ਏ। ਇਸ ਤੋਂ ਇਲਾਵਾ ਨਵੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਨੇ। ਗਿੱਧੇ ਦੀਆਂ ਇਹਨਾਂ ਬੋਲੀਆਂ ਵਿੱਚ ਸਾਡੇ ਸਮਿਆਂ ਦੇ ਯਥਾਰਥ ਦਾ ਪ੍ਰਗਟਾ ਏ। ਬੋਲੀਆਂ ਤੇ ਸਾਜ਼ਾਂ ਦੀ ਗੂੰਜ ਚੋਂ ਸਾਡੇ ਮਿੱਟੀ ਦੇ ਪਿੰਡੇ ਦੀ ਮਹਿਕ ਭਾਵ ਮਾਰਦੀ ਏ। ਸਾਜ਼ ਤੇ ਸਾਜ਼ੀ ਦੀ ਇੱਕ ਸੁਰਤਾ ਗਿੱਧੇ ਦੀ ਇਸ ਨਵੇਕਲੀ ਕਲਾ ਨੂੰ ਚਾਰ ਚੰਦ ਲਾਉਂਦੀ ਏ। ਲੋਕ ਸਾਜ਼ ਚਿਮਟੇ ਨੂੰ ਆਪਣੀ ਰੂਹ ਨਾਲ ਇੱਕ ਸੁਰ ਰੱਖਦੇ ਨੇ। ਸਰਦਾਰ ਹਾਕਮ ਸਿੰਘ, ਪਿੰਡ ਚੱਠੇ।
1: ਮੇਲਿਆਂ 'ਤੇ ਜੀ, ਵਿਆਹਾਂ 'ਚ, ਸਾਦੀਆਂ 'ਚ ਗਿੱਧਾ ਪੈਂਦਾ ਸੀ। ਅਸੀਂ ਛੋਟੇ ਛੋਟੇ ਬੱਚੇ ਸੀ, ਸਾਡੇ ਮਨ ਨੂੰ ਲੱਗਣ ਲੱਗ ਗਈ, ਨਾਲ ਹੀ ਮਗਰੇ ਅਸੀਂ ਵਗ ਜਾਂਦੇ, ਵਿੱਚੇ ਅਸੀਂ ਪਾਉਣ ਲੱਗ ਜਾਂਦੇ। ਫਿਰ ਲੱਗਣ ਲੱਗਦੀ ਲੱਗਦੀ ਜੀ ਵਿੱਚੋਂ ਬੰਦਿਆਂ ਦੀ ਡੈਥ ਹੁੰਦੀ ਤੁਰੀ ਗਈ, ਅਸੀਂ ਵਿੱਚ ਰਲਦੇ ਤੁਰੇ ਗਏ। ਇਸ ਤਰ੍ਹਾਂ ਆ ਕੇ ਮੇਲਿਆਂ 'ਤੇ ਬੜਾ ਪਾਇਆ ਸ਼ੌਂਕ ਨਾਲ ਜੀ, ਫਿਰ ਵਿਆਹਾਂ ਸਾਦੀਆਂ ਦੇ ਵਿੱਚ। ਔਰ ਅੱਗੇ ਤਿੰਨ ਤਿੰਨ ਦਿਨ ਬਰਾਤ ਮੁੜਦੀ ਨਾ ਜੀ ਵਾਪਸ, ਤਿੰਨ ਦਿਨ ਮੇਲਣਾ ਨੱਚੀ ਜਾਂਦੀਆਂ, ਗਿੱਧਾ ਪਾਈ ਜਾਂਦੇ। ਔਰ ਮੇਲਣਾ ਹਿੱਲਣ ਨਹੀਂ ਦਿੰਦੀਆਂ ਸੀ ਉੱਥੋਂ, ਵੀ ਜੇ ਹਾਰੀ ਮੰਨ ਕੇ ਜਾਣਾ ਵਗ ਜਾਓ, ਨਹੀਂ ਅਸੀਂ ਨਹੀਂ ਹਿੱਲਣ ਦਿੰਦੀਆਂ। ਬਸ ਇੱਕ ਦੂਏ ਨੂੰ ਦੁਨੀਆ ਦਿਨੀ ਸੁਨੇਹਾ ਲਾਉਂਦੇ, ਫਿਰ ਕਹਿਣ ਦੀ ਲੋੜ ਨਹੀਂ ਪੈਂਦੀ ਸੀ। ਆਪਦੇ ਆਪ ਹੀ ਜਿੱਥੇ ਉਹ ਬਣਾਇਆ ਹੁੰਦਾ ਸੀ ਟਿੱਬੇ 'ਤੇ ਅੱਡਾ, ਉੱਥੇ ਆਪਦੇ ਆਪ ਹੀ ਆਟੋਮੈਟਿਕ ਹੀ ਬੰਦੇ ਪਹੁੰਚ ਜਾਂਦੇ ਸੀ। ਔਰ

0: ਫਿਰ ਜਾ ਕੇ ਆਪੋ ਆਪਦੇ ਸਾਜ ਚੱਕ ਕੇ ਗਿੱਧਾ ਪਾਉਣ ਲੱਗ ਜਾਂਦੇ। ਐਨਾ ਲੰਬਰਵਾਰ ਬੋਲੀ ਪੈਂਦੀ, ਦੋ ਕਿਸੇ ਨੇ ਪਾਤੀਆਂ ਦੋ ਕਿਸੇ ਨੇ ਪਾਤੀਆਂ, ਔਰ ਰਾਤ ਦੇ 2 ਵਜੇ ਥਾਈ ਪਾਉਂਦੇ ਜੀ। ਫਿਰ ਚਲੋ ਗਿੱਧਾ ਪਾ ਕੇ ਹੱਸਦੇ ਖੇਡਦੇ ਆਪਦੇ ਘਰਾਂ ਨੂੰ ਵਾਪਸ ਆ ਜਾਂਦੇ ਸੀ। ਇੱਕ ਵਿਆਹ ਦੇ ਵਿੱਚ ਅਸੀਂ ਗਿੱਧਾ ਪਾ ਰਹੇ ਸੀ, ਨੈਣ ਨੇ ਮੇਲਣ ਨੂੰ ਦੁੱਧ ਗਰਮ ਕਰਕੇ ਪਿਲਾਉਣ ਲੱਗ ਗਈ। ਅਸੀਂ ਵੀ ਦੇਖਿਆ ਮੋਰੀ ਵਿਜਦੀ ਵੀ ਮੇਲਣਾ ਦੁੱਧ ਪੀ ਰਹੀਆਂ ਨੇ, ਔਰ ਆਪਾਂ ਸਾਰੀ ਰਾਤ ਲੰਘ ਗਈ, ਕਿਸੇ ਨੇ ਕੁਛ ਖਾਧਾ ਪੀਤਾ ਨਹੀਂ। ਅਸੀਂ 5-4 ਮੁੰਡੇ ਜੀ ਧੁੱਸ ਦੇ ਕੇ ਬਿਜਦੀ ਜਾ ਰਹੇ। ਨੈਣ ਨੂੰ ਕਿਹਾ, ਚਾਚੀ ਮੇਲੇ ਨੂੰ ਦੁੱਧ ਪਿਲਾ ਕੇ ਤਕੜੀਆਂ ਕਰੀ ਜਾਂਦੀ ਹੈ, ਅਸੀਂ ਕਿੰਨਾ ਚੋਂ। ਉਹ ਕਹਿਣ ਨੈਣ ਕਹਿਣ ਲੱਗੀ, ਪੁੱਤਰ ਬਹਿ ਜਾਓ, ਅਸੀਂ ਵੀ ਤੁਹਾਨੂੰ ਪਿਲਾਉਂਦੇ, ਮੈਨੂੰ ਸਾਰੇ ਇੱਕੋ ਜਿਹੇ, ਸਾਨੂੰ ਵੀ ਦੁੱਧ ਪਿਲਾਇਆ ਜੀ। ਉਹ ਮੇਲਣਾ ਨੇ ਸੋਚਿਆ ਵੀ ਇਹ ਦੁੱਧ ਪੀ ਗਏ ਆਪਣੇ ਵਾਲੇ ਦੁੱਧ 'ਚੋਂ, ਵੀ ਆਪਾਂ ਬੀੜੀ ਲਾਈਏ, ਔਰ ਉਹ ਜੀ ਤਵੇ ਦੀ ਕਾਲ ਸਲਾ ਕੇ ਸਾਡੇ ਮਗਰੇ ਆ ਗਈਆਂ। ਆ ਕੇ ਇੱਕ ਮੇਲਣ ਨੇ ਮੇਰੇ ਇੱਥੋਂ ਦੀ ਬਾਹਾਂ ਕੱਢ ਕੇ ਮੂੰਹ 'ਤੇ ਕਾਲ ਸਲਾਤੀ, ਮੈਂ ਉਸਦਾ ਹੱਥ ਇੱਥੇ ਦੱਬ ਲਿਆ, ਦੱਬ ਕੇ ਹੱਥ ਫੜ ਕੇ, ਅੱਗੇ ਗੁੱਸਾ ਨਹੀਂ ਕਰਦਾ ਹੁੰਦਾ ਸੀ ਜੀ ਕੋਈ, ਮੈਂ ਉਸਦਾ ਹੱਥ ਫੜ ਕੇ ਉਹਦੇ ਮੂੰਹ 'ਤੇ ਘਸਾਤਾ। ਬੜੀ ਤਾੜੀ ਪੈ ਗਈ ਦੁਨੀਆ ਦੇ ਵਿੱਚ, ਬੜਾ ਸਾਰਾ ਮੇਲ ਖੁਸ਼ ਹੋਇਆ, ਦੇਖਣ ਵਾਲੇ ਲੋਕ ਬੜੇ ਖੁਸ਼ ਹੋਏ।
1: ਮੇਲਣ ਵਿੱਚ ਗਿੱਧੇ ਦੇ ਲੰਬੀ ਮਾਰ ਉਡਾਰੀ ਵੀ ਪਰੀਆਂ ਵਰਗਾ ਰੂਪ ਨਾਰਦਾ, ਹੋ ਪਰੀਆਂ ਵਰਗਾ ਰੂਪ ਨਾਰਦਾ, ਮਗਦੀ ਜੋ ਅੰਗਿਆਰੀ ਵੀ ਦੋਨੇ ਨੈਣ ਕਟਾਰਾਂ ਵਰਗੇ, ਹੋ ਦੋਨੇ ਨੈਣ ਕਟਾਰਾਂ ਵਰਗੇ, ਵਿੱਚ ਕਜਲੇ ਦੀ ਤਾਰੀ ਜੋ ਮਿਣ ਮਹਿਕ ਰਿਹਾ।

0: मेले पंजाब दी रूह ने ते मेलियां दी रूहे मलवई गिद्दा। मालवे दे मशहूर मेलियां विच जगरावां दा मेला, छपार, जर्ग ते तख्तपुरे दे मेलियां दा आपो अपना इतिहास है। जिथे इना मेलियां च मदारियां दे करतब, पहलवाना दे कोल ते कविशर अपनी कला दा प्रदर्शन करदे ने, उत्थे मलवई गिद्दा इना मेलियां विच खिच दा केंद्र हुंदा है। जदों गिद्दे च खड़ा कोई गबरू उच्ची हेक ला के बोली पाउंदा है तां लोकां दी भीड़ मल्लो मल्ली गिद्दे दे पिड़ वल नूं हो तुरदी है। ते जदों इन्हां गिद्दियां दे विच मुकाबलेबाजी हुंदी है तां दिन ते रात अपना सफर भुल जांदे ने, जाणो सब कुछ खलो जांदा है। मुकाबलेबाजी बारे कुछ गल्लां ने सुखविंदर सिंह खेड़ी होणा दी जुबानी।
1: गिद्दे दा जदों मुकाबला शुरू हुंदा है उदों तां वैसे ਗਿੱਧਿਆਂ ਅਤੇ ਮੇਲਿਆਂ 'ਤੇ ਤਾਂ ਆਮ ਖਾਸ ਕਰਕੇ ਹੀ ਜਦੋਂ ਆਪਾਂ ਗਿੱਧਾ ਲਾਇਆ ਬਾਜੀ ਸਾਡਾ ਜਾਂ ਸਾਡਾ ਹੀ ਲਾਇਆ ਬਾਜੀ, ਦੂਸਰੇ ਬੰਦੇ ਨੇ ਆ ਕੇ ਸਾਤੋਂ ਪੁੱਛ ਕੇ ਇਜਾਜ਼ਤ ਲੈ ਕੇ ਬੋਲੀ ਪਾ ਲਈ, ਉਹ ਬੰਦਾ ਮਤਲਬ ਕਿ ਬੋਲੀ ਦਾ ਸੀ ਉਹਦੀ ਨਾ ਚੱਕੀ, ਉਹ ਬੰਦੇ ਨੂੰ ਗੁੱਸਾ ਆ ਜਾਂਦਾ ਜੀ ਵੀ ਮੇਰੀ ਬੋਲੀ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਜੀ। ਮਤਲਬ ਕਿ ਫਿਰ ਉਹ ਹਰਖ ਦੇ ਵਿੱਚ ਆ ਕੇ ਜੀ ਆਪਣੀ ਪਾਰਟੀ ਬਰਾਬਰ ਲਿਆ ਕੇ ਖੜੀ ਕਰ ਲੈਂਦਾ ਜੀ। ਫਿਰ ਉਸ ਤੋਂ ਬਾਅਦ ਲਗਾਤਾਰ ਜੀ ਉੱਧਰੋਂ ਉਹ ਬੋਲੀ ਪਾਈ ਜਾਂਦੇ ਨੇ ਜੀ, ਉੱਧਰੋਂ ਮਤਲਬ ਕਿ ਦੂਸਰੇ ਗਿੱਧੇ ਵਾਲੇ ਪਾਈ ਜਾਂਦੇ ਨੇ ਜੀ। ਇੱਦਾਂ ਹੀ ਚੱਲਦਾ ਰਹਿੰਦਾ ਜੀ, ਸਾਡੇ ਨਾਲ ਵੀ ਦੋ ਤਿੰਨ ਵਾਰੀ ਹੋਇਆ ਜੀ। ਮਤਲਬ ਕਿ ਉਹਦੇ 'ਚ ਰਾਤ ਵੀ ਲੰਘ ਜਾਂਦੀ ਆ ਜੀ, ਦਿਨ ਵੀ ਲੰਘ ਜਾਂਦਾ, ਕਈ ਵਾਰੀ 14-14 15-15 ਘੰਟੇ ਲਗਾਤਾਰ ਲੱਗ ਜਾਂਦੇ ਜੀ। ਕੋਈ ਮੁੰਡਾ ਵੀ ਵਿੱਚੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਜੀ। ਮਤਲਬ ਕਿ ਉਸ ਤੋਂ ਬਾਅਦ ਕਈ ਜਿਹੜੇ ਸਿਆਣੇ ਬਜ਼ੁਰਗ ਨੇ ਜੀ ਪੁਰਾਣੇ, ਮਤਲਬ ਕਿ ਉਹਨਾਂ ਦੇ ਵਿੱਚੋਂ ਉਹ ਸੋਚਦੇ ਆ ਵੀ ਚਲੋ ਇਹ ਤਾਂ ਨਵੇਂ ਮੁੰਡੇ ਆ ਜੀ। ਅੱਗੇ ਕਈ ਪੁਰਾਣੇ ਇਤਿਹਾਸਾਂ ਦੇ ਵਿੱਚੋਂ ਜਿਵੇਂ ਲੋਪੋ ਵਾਲੇ ਕਰਤਾਰੇ ਹੋ ਰਹੀ ਸੀਗੇ ਜੀ ਜਾਂ ਹੋਰ ਵੀ ਹੋਇਆ ਜੀ, ਮਤਲਬ ਕਿ ਇਹਨਾਂ ਦਾ ਜਦੋਂ ਕੰਪੀਟੀਸ਼ਨ ਅੱਗੇ ਹੁੰਦਾ ਰਿਹਾ ਜੀ, ਇਹਨਾਂ ਦਾ ਕਦੇ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਜੀ। ਇਹਨਾਂ ਨੇ 5-7 ਵਾਰੀ ਜਾਣੀ ਮੁਕਾਬਲਾ ਹੋਇਆ ਜੀ ਪਹਿਲਾਂ ਸੁਣਦਿਆਂ ਜੀ, ਮਤਲਬ ਕਿ ਉਹਦਾ ਕੋਈ ਫੈਸਲਾ ਨਹੀਂ ਹੋ ਸਕਿਆ। ਅੱਜ ਤੱਕ ਸਾਡੇ ਨਾਲ ਵੀ ਕਦੇ ਵੀ ਕਿਸੇ ਗਿੱਧੇ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ। ਊਂ ਤਕਰੀਬਨ ਐਂ ਹੋ ਜਾਂਦਾ ਜੀ ਜਿਹੜੀ ਪਾਰਟੀ ਮਤਲਬ ਕਿ ਹਟ ਜਾਂਦੀ ਆ ਜੀ, ਮਤਲਬ ਕਿ ਉਹਨੂੰ ਦਬਾਊ ਮੰਨਿਆ ਜਾਂਦਾ ਜੀ, ਦੂਜੀ ਉਹਦੇ ਭਾਰੂ ਮੰਨੀ ਜਾਂਦੀ ਹੈ।
2: ਗੌਰਮੈਂਟ ਦੀਆਂ ਵਧੀਆ ਸਕੀਮਾਂ ਜਾਈਏ ਬਾਰੇ ਬਾਰੇ ਕਾਇਦਾ ਚੱਕਣ ਦੀ ਮਨੋ ਸ਼ਰਮ ਨਾ ਪੜ ਲੋ ਊੜੇ ਬਈ ਆੜੇ ਭੈਣਾਂ ਨਾਲੇ ਵੀਰ ਪੜ ਲੋ ਮਿੱਤਰ ਸਭ ਬਈ ਪਿਆਰੇ ਵਿਦਿਆ ਬੰਦੇ ਦਾ ਤੀਜਾ ਨੇਤਰ ਪੜ ਕੇ ਲਵੋ ਨਜ਼ਾਰੇ ਸੁਣ ਲੋ ਵਿਦਿਆਰਥੀ ਉਹ ਸਾਨੂੰ ਕਹਿਣ ਦਰਿਆ ਪਕੋ ਸਾਰੇ ਖੇੜੀ ਵਾਲਾ ਪਾਉਂਦਾ ਬੋਲੀਆਂ ਸਾਖਰਤਾ ਦੇ ਬਾਰੇ ਵਿਦਿਆ ਪੜਦਿਆਂ ਨੂੰ ਕੌਣ ਆਖ ਦੂ ਮਾੜੇ ਵਿਦਿਆ ਪੜਦਿਆਂ ਨੂੰ।

0: ਇਹਨਾਂ ਗਿੱਧਿਆਂ ਦੀ ਘਾੜਤ ਦੀ ਆਪਣੀ ਹੀ ਇੱਕ ਕਹਾਣੀ ਏ। ਪੁਰਾਣਿਆਂ ਚ ਪੈਦਾ ਹੋਈ, ਪੁਰਾਣਿਆਂ ਦੇ ਸੋਜ ਸਵਾਦ ਦੀ ਗੱਲ ਕਰਦੀ ਇਹ ਕਲਾ ਅੱਜ ਵੀ ਪੁਰਾਣਿਆਂ ਦੇ ਉਨਾ ਹੀ ਨੇੜੇ। ਪੁਰਾਣੇ ਸਮਿਆਂ ਚ ਗਿੱਧੇ ਦੀ ਪੈੜ ਚਾਲ ਦੀ ਗੱਲ ਕਰਦੇ ਨੇ ਜੋਗਿੰਦਰ ਸਿੰਘ ਖੇੜੀ ਚਹਿਲਾਂ।
1: ਸਾਨੂੰ ਕਿਸੇ ਮਿੱਤਰ ਪਿਆਰੇ ਨੇ ਦਿੱਤਾ ਵੀ ਜੇ ਤੂੰ ਇਹੋ ਜਿਹਾ ਕੰਮ ਕਰਨ ਜਾਣਦਾ ਤੈਨੂੰ ਸੱਪ ਲਿਆ ਕੇ ਦੇਈਏ। ਉਹਨੇ ਸੱਪ ਲਿਆ ਕੇ ਦਿੱਤਾ ਮੈਨੂੰ। ਉਹ ਸੱਪ ਨੂੰ ਦੇਖ ਕੇ ਅਸੀਂ ਫਿਰ 10-10 ਰੁਪਈਆਂ ਨੂੰ 15-20 ਸੱਪ ਬਣਾਏ, ਕੁਰੜ ਤੋਂ ਜਾ ਕੇ ਬਣਵਾ ਕੇ ਲਿਆਏ। ਹੌਲੀ ਹੌਲੀ ਪਾਰਟੀ ਬਣਦੀ ਬਣਦੀ 15-18 ਬੰਦੇ ਤਿਆਰ ਕਰੇ। ਫਿਰ ਅਸੀਂ ਸਾਰ ਭਰ ਆਪਦੇ ਪਿੰਡ ਜਾਂਦੇ ਰਹੇ ਰੋਜ਼ ਲਗਾਤਾਰ। ਹੱਥ ਨੇ ਰੋਟੀ ਖਾ ਕੇ ਜਾਣਾ, ਪਿੰਡੋਂ ਦੂਰ ਜਾਣਾ, ਸਾਰੀ ਰਾਤ ਗਿੱਧਾ ਪਾਉਣਾ, ਕਦੇ 12 ਵਜੇ ਕਦੇ 2 ਵਜੇ ਆਉਣਾ। ਆ ਕੇ ਫਿਰ ਆਪੋ ਆਪਦੀਆਂ ਮੋਟਰਾਂ 'ਤੇ ਜਾਣਾ। ਫਿਰ ਉਹ ਬੋਲੀਆਂ ਜਾਣੀਆਂ ਸੀ, ਚਿੱਠਿਆਂ ਦੀਆਂ ਪਾਉਣੀਆਂ ਸ਼ੁਰੂ ਕਰੀਆਂ। ਰਾਤ ਨੂੰ ਮੱਛਰ ਖਾਈ ਜਾਂਦਾ, 12-1-1 ਵੱਜਦੇ ਸਾਈਂ ਘਰਾਂ 'ਚੋਂ ਲੋਕ ਜਾਂਦੇ ਤੇ ਨੇ, ਜਿਹੜੇ ਉੱਥੇ ਬੈਠੇ ਰਹਿੰਦੇ, 12-1-1 ਵਜੇ ਆਉਂਦੇ ਤੇ ਸਾਡੇ ਕੋਲ ਇਕੱਠ ਹੋ ਜਾਂਦਾ ਜੀ ਬੇਜਾ ਜਾ ਦੇ ਜਾਣਾ ਪਿੰਡੋਂ ਦੂਰ। ਹੁਣ ਤਾਂ ਜਾਣੀ ਲੋਕ ਹੈ ਜਿਹੜੇ ਇਹ ਬਾਹਲਾ ਕੁਛ ਦਿਲਚਸਪ ਵੀ ਟੱਪ ਟਪਈਆ ਵੀ ਭਾਲਦੇ ਨੇ, ਸਮਝ ਗਿਆ, ਗੱਲ ਵੀ ਤਾਜ਼ੀ ਫੜਦੇ ਨੇ ਵੀ ਤਾਜ਼ੀ ਹੋਵੇ, ਅਤੇ ਦਿਮਾਗੂ ਭਾਵਾਂ ਕਿਸੇ ਨੂੰ ਆਉਂਦੀਆਂ ਨਹੀਂ ਆਉਂਦੀਆਂ। ਥੋੜ੍ਹਾ ਜਿਹਾ ਇਹ ਐਸ ਲੁੱਟ ਜਾਂਦੇ ਨੇ ਗੇ, ਇਹ ਰਕਾਟਾਂ ਦੇ ਭਾਅ 'ਤੇ ਜਾਂਦੇ ਨੇ ਗੇ। ਜਾਣੀ ਜਿਹੜਾ ਇਹ ਸਾਡਾ ਮਾਹੌਲ ਹੈ, ਇਹ ਸਾਡਾ ਕਿਸੇ ਹੋਰ ਵਜ੍ਹਾ ਦਾ, ਜੇ ਕੋਈ ਬੈਠ ਕੇ ਸੁਣਨ ਵਾਲਾ ਹੋਵੇ, ਜਿਹੜਾ ਸੁਣਦੇ ਅਸੀਂ ਪਾਉਂਦੇ ਹਾਂ ਬੋਲੀਆਂ ਪਾਉਂਦੇ ਹਾਂ, ਪੂਰਨ ਭਗਤ ਦੀਆਂ ਪਾਉਂਦੇ ਹਾਂ, ਹੋਰ ਬੰਦਿਆਂ ਚੰਗਿਆਂ ਬੰਦਿਆਂ ਦੀਆਂ ਬੋਲੀਆਂ ਪਾਉਂਦੇ ਹਾਂ, ਉਹਨਾਂ ਨੂੰ ਜਿਹੜੇ ਬੰਦੇ ਸਿਆਣੇ ਨੇ ਉਹ ਸੁਣਦੇ ਨੇ, ਜਿਹੜੇ ਹੁਣ ਦੇ ਮਾਹੌਲ ਵਾਲੇ ਨੇ ਉਹ ਇਹਨਾਂ ਗੱਲਾਂ ਕੰਨੀ ਧਿਆਨ ਨਹੀਂ ਦਿੰਦੇ ਹਨ।
0: ਦੇਵੀ ਦੇਵਤਿਆਂ ਦੀਆਂ ਬੋਲੀਆਂ ਤੋਂ ਸ਼ੁਰੂ ਹੋ ਕੇ ਹੀਰ ਰਾਂਝੇ ਦੇ ਕਿੱਸਿਆਂ ਦੀ ਗੱਲ, ਭਗਤ ਸਰਾਭੇ ਊਧਮ ਸਿੰਘ ਵਰਗੇ ਯੋਧਿਆਂ ਦੀਆਂ ਕਹਾਣੀਆਂ, ਟੁੱਟ ਰਹੀ ਕਿਸਾਨੀ ਦੀਆਂ ਗੱਲਾਂ, ਅਲੋਪ ਹੋ ਰਹੇ ਵਿਰਸੇ ਦੀਆਂ ਬਾਤਾਂ, ਵਿਗਿਆਨਕ ਤਰੱਕੀ ਦੀਆਂ ਗੱਲਾਂ ਦਾ ਬਿਆਨ ਇਸ ਗਿੱਧੇ ਦੀਆਂ ਬੋਲੀਆਂ ਵਿੱਚ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਜਿੱਥੇ ਮਲਵਈ ਗਿੱਧਾ ਮੇਲਿਆਂ ਦਾ ਇੱਕ ਸ਼ਿੰਗਾਰ ਏ, ਉੱਥੇ ਵਿਆਹ ਵਿੱਚ ਆਈਆਂ ਮੇਲਣਾਂ ਨੂੰ ਨਚਾਉਣ ਦਾ ਇੱਕ ਬਹਾਨਾ। ਜਦੋਂ ਕਿਸੇ ਵਿਆਹ ਵਾਲੇ ਘਰੋਂ ਗਿੱਧੇ ਦੀ ਟੋਲੀ ਨੂੰ ਸੱਦਾ ਆਉਂਦਾ ਏ ਤਾਂ ਉਹ ਪਹਿਲਾਂ ਹੀ ਤਿਆਰੀ ਵਿੱਚ ਜੁਟ ਜਾਂਦੇ ਨੇ।
2: ਕੁੱਲ ਵਿਆਹ ਦੀ ਤਿਆਰੀ ਕਰ ਲਈ, ਕੀ ਤਿਆਰੀ ਦੇ ਕਹਿਣੇ ਵੀ 21 ਸੂਟ ਵਰੀ ਦੇ ਪਾਤੇ, ਹਾਂ 21 ਸੂਟ ਵਰੀ ਦੇ ਪਾਤੇ, ਬਾਤ ਬਾਤ ਦੇ ਗਹਿਣੇ ਵੀ ਚੜ ਗਈ ਜੱਜ ਚੱਠਿਆ ਤੋਂ ਤੜਕੇ, ਹਾਂ ਚੜ ਗਈ ਜੱਜ ਚੱਠਿਆ ਤੋਂ ਤੜਕੇ, ਜਾ ਪਹੁੰਚੀ ਪਿੰਡ ਸੈਣੇ ਵਿਆਹ ਕਰ ਤਾਰੇ ਦਾ,

0: ਭਾਵੇਂ ਜ਼ਮਾਨਾ ਬਦਲ ਗਿਆ ਏ ਪਰ ਸਾਡੀਆਂ ਲੋਕ ਕਲਾਵਾਂ ਸਾਡੇ ਜੀਵਨ ਤੇ ਸਾਡੇ ਸੱਭਿਆਚਾਰ ਦਾ ਸ਼ੀਸ਼ਾ ਨੇ। ਇਸ ਸ਼ੀਸ਼ੇ ਵਿੱਚੋਂ ਸਾਨੂੰ ਸਾਡੇ ਸਮਾਜਿਕ ਚੌਗਿਰਦੇ ਦੀ ਰੂਹ ਨੂੰ ਜਾਣਨ ਤੇ ਪਛਾਣਨ ਦਾ ਮੌਕਾ ਮਿਲਦਾ ਏ। ਲੋੜ ਏ ਇਸ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦੀ।
1: ਸਾਵਾ ਚੋਪਰੋ ਸਾਵਾ ਸੋਡੇ ਯਾਰ ਮੇਰੇ ਦੀ ਸ਼ਾਨੀ ਵੀ ਜਿਉਂਦੀ ਰਹੀ ਜੇ ਫੇਰ ਮਿਲਾਂਗੀ ਜਿਉਂਦੀ ਹੋਈ ਜੇ ਫੇਰ ਮਿਲਾਂਗੀ ਜੇ ਹੋਈ ਜਿੰਦਗਾਨੀ ਵੀ 12 ਵਰੇ ਮੈਨੂੰ ਨੱਚਦੀ ਨੂੰ ਹੋ ਗਏ ਪਰ ਜੀ ਮੇਰ ਜੀ ਸ਼ਾਨੀ ਸਾਨੂੰ ਪਿਆਸ ਲੱਗੀ।

ਹੁਣ ਤੁਸੀਂ ਮਲਵਈ ਗਿੱਧਾ ਦੇ ਬਾਰੇ ਪੂਰੀ ਜਾਣਕਾਰੀ ਲਿੱਤੀ, ਹੁਣ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, 11864 ਕਿਲੋ ਹਰਟਸ, ਐਫ ਐਮ ਬੈਂਡ 100.8 MHz, ਐਫ ਐਮ ਬੈਂਡ 100.9 MHz ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਟਾਈਮ ਸਾਡੀ ਸਟੂਡੀਓ ਦੀ ਘੜੀ 'ਤੇ 10:33 ਹੋ ਰਹੇ ਨੇ।

ਹੁਣ ਵੇਲਾ ਗਜ਼ਲਾਂ ਦਾ। ਅੱਜ ਦੇ ਇਸ ਖੂਬਸੂਰਤ ਪਲ ਵਿੱਚ ਅਸੀਂ ਲੈ ਕੇ ਹਾਜ਼ਰ ਹਾਂ ਗਜ਼ਲਾਂ। ਗਜ਼ਲਾਂ ਦਾ ਇੱਕ ਅਜਿਹਾ ਸਫ਼ਰ ਜਿੱਥੇ ਹਰ ਸ਼ਹਿਰ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੈ, ਹਰ ਲਫ਼ਜ਼ ਰੂਹ ਨੂੰ ਛੂੰਹਦਾ ਹੈ ਅਤੇ ਹਰ ਧੁਨ ਜ਼ਿੰਦਗੀ ਦੇ ਕਿਸੇ ਨਾ ਕਿਸੇ ਅਹਿਸਾਸ ਨਾਲ ਸਾਡੀ ਮੁਲਾਕਾਤ ਕਰਵਾਉਂਦੀ ਹੈ। ਗਜ਼ਲ ਸਿਰਫ ਇੱਕ ਸੰਗੀਤਕ ਵਿਧਾ ਨਹੀਂ, ਸਗੋਂ ਇੱਕ ਮੁਹੱਬਤ, ਵਿਛੋੜੇ, ਉਮੀਦ, ਇਨਸਾਨੀਅਤ ਅਤੇ ਜ਼ਿੰਦਗੀ ਦੇ ਤਜ਼ਰਬਿਆਂ ਦੀ ਖੂਬਸੂਰਤ ਤਰਜਮਾਨ ਹੈ। ਆਓ ਇਸ ਮਹਿਫਿਲ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਪਹਿਲੀ ਗਜ਼ਲ ਦੇ ਨਾਲ।

ਲਾ ਜੇ ਤੁਸੀਂ ਗਜ਼ਲਾਂ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ ਔਰ ਗਜ਼ਲਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ, ਲਾਉਣ ਪੇਸ਼ ਹੈ ਇਸ ਪ੍ਰੋਗਰਾਮ ਦੀ ਅਗਲੀ ਗਜ਼ਲ।

ਦੋਸਤੋ, ਇਸੇ ਨਾਲ ਹੀ ਅੱਜ ਦਾ ਸਾਡਾ ਗਜ਼ਲਾਂ ਦਾ ਇਹ ਸੰਗੀਤਕ ਸਫ਼ਰ ਇੱਥੇ ਹੀ ਸਮਾਪਤ ਹੁੰਦਾ ਹੈ। ਉਮੀਦ ਕਰਦਾ ਵਾਂ ਕਿ ਅੱਜ ਦੀਆਂ ਇਹ ਚੁਣੀਆਂ ਹੋਈਆਂ ਜਿਹੜੀਆਂ ਗਜ਼ਲਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ, ਤੁਹਾਡੇ ਦਿਲ ਤੱਕ ਛੂਹੀਆਂ ਹੋਣਗੀਆਂ ਔਰ ਤੁਹਾਡੇ ਦਿਲਾਂ ਦਿਨ ਔਰ ਇਹ ਜਿਹੜਾ ਪਲ ਸੀ ਹੋਰ ਵੀ ਖੂਬਸੂਰਤ ਬਣਾ ਕੇ ਗਈਆਂ ਹੋਣਗੀਆਂ। ਤੁਹਾਡੇ ਸੁਝਾਅ ਸਾਡੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ। ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ ਨਵੇਂ ਗੀਤਾਂ, ਨਵੇਂ ਗਜ਼ਲਾਂ ਅਤੇ ਨਵੇਂ ਅਹਿਸਾਸਾਂ ਦੇ ਨਾਲ, ਨਵੀਂ ਮੁਲਾਕਾਤ ਦੇ ਨਾਲ। ਉਦੋਂ ਤੱਕ ਲਈ ਮੈਨੂੰ ਆਪਣੇ ਦੋਸਤ ਨੂੰ, ਗਗਨ ਨੂੰ ਦਿਓ ਇਜਾਜ਼ਤ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।

ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। SM ਸਾਡੇ ਸਟੂਡੀਓ ਦੀ ਕੜੀ 'ਤੇ 10:11 ਵੱਜ ਰਹੇ ਨੇ। ਹੁਣ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਅਤੇ 25 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ। ਲਾਈਵ ਫੋਨ ਖਤਾ ਦੇ ਆਧਾਰਿਤ ਔਰ ਵਟਸਐਪ ਮੈਸੇਜਸ 'ਤੇ ਆਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਸਾਡੇ ਸਰੋਤਾ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਦੇ ਨੇ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 41 171। ਅਗਰ ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ 94655 36077 9465 36077। ਪ੍ਰੋਗਰਾਮ ਸੁਗਾਤ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ, ਵੈਲਕਮ ਜੀ ਆਇਆਂ ਨੂੰ ਆਖਦੇ ਹਾਂ, ਖੈਰ ਮਕਦਮ। ਪ੍ਰੋਗਰਾਮ ਸੁਗਾਤ ਸਵੇਰੇ 1 ਵਜੇ ਤੱਕ ਜਾਰੀ ਰਹੇਗਾ, ਤੁਹਾਡਾ ਮੇਰਾ ਸਾਥ ਸਵੇਰੇ 1 ਵਜੇ ਤੱਕ ਰਹੇਗਾ। ਇਸ ਪ੍ਰੋਗਰਾਮ ਵਿੱਚ ਤੁਸੀਂ ਮੈਨੂੰ ਬਿਲਕੁਲ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝਾ ਕਰ ਸਕਦੇ ਹੋ, ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਸਵੇਰੇ 1 ਵਜੇ ਆਪਾਂ ਸੁਣਾਂਗੇ ਪ੍ਰੋਗਰਾਮ ਪੰਜਾਬੀ ਮੈਲੋਡੀਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਸੁਣਾਂਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਪੰਜਾਬੀ ਡਿਊਟ ਮਿਊਜ਼ਿਕ ਔਰ ਪੰਜਾਬੀ ਮੈਲੋਡੀਸ ਮਿਊਜ਼ਿਕ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਪਸੰਦ, ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਅਕਸਰ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਵਿੱਚ ਕਰਦੇ ਰਹਿੰਦੇ ਨੇ। ਪੰਜਾਬੀ ਡਿਊਟ ਮਿਊਜ਼ਿਕ ਸਵੇਰੇ 3 ਵਜੇ ਤੱਕ ਜਾਰੀ ਰਹੇਗਾ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਸਮਾਂ ਹੁੰਦਾ ਹੈ ਪ੍ਰਭੂ ਭਗਤੀ ਦਾ, ਸਰਵਣ ਕਰਾਂਗੇ ਗੁਰਬਾਣੀ ਵਿਚਾਰ। 3:30 'ਤੇ ਸਰਵਣ ਕਰਾਂਗੇ ਕੁਛ ਭਜਨ, ਕੁਛ ਭਗਤੀ ਗੀਤ। ਤੜਕੇ 4 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਅਨੁਰਾਧਾ ਪੌੜਵਾਲ, ਮਹਿੰਦਰ ਕਪੂਰ ਦੇ ਗਾਇਆ ਹੋਏ ਇੱਕ ਯੁਗਲ ਗੀਤ ਦੇ ਨਾਲ। ਇਸ ਗੀਤ ਤੋਂ ਬਾਅਦ ਤੁਹਾਡਾ ਅੱਜ ਦੋਸਤ, ਮੈਂ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਪਿਆਰੇ ਪਿਆਰੇ ਵਟਸਐਪ ਮੈਸੇਜਿਸ ਦਾ ਔਰ ਤੁਹਾਡੀ ਫੋਨ ਕਾਲ ਦਾ। ਫੋਨ ਕਾਲ ਕਰਨ ਦੇ ਲਈ ਨੰਬਰ ਹੈ 0181 23 42 171।

0: ਪ੍ਰੋਗਰਾਮ ਸੁਗਾਤ ਸੁਣ ਰਹੇ ਸਾਰੇ ਸਰੋਤਾਂ ਨੂੰ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਜੀ ਆਇਆਂ ਨੂੰ ਵੈਲਕਮ ਕਰਦਾ ਜੀ। ਮੈਂ ਤੁਹਾਡਾ ਆਰਜ਼ੀ ਦੋਸਤ ਅਮੀਤ ਤੁਹਾਡੀ ਸੇਵਾ 'ਚ ਇੱਕ ਵਾਰੀ ਫਿਰ ਤੋਂ ਹਾਜ਼ਰ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪ੍ਰੋਗਰਾਮ ਸੁਗਾਤ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਤੁਸੀਂ ਕਰੋਗੇ, ਯਾਨੀ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ ਜੀ 0181 23 41 171। ਤੁਸੀਂ ਆਪਣੀ ਪਸੰਦ ਆਪਣੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਵੀ ਭੇਜ ਸਕਦੇ ਹੋ। ਸਾਡਾ ਨੰਬਰ ਹੈ 94565 36077। ਅਗਰ ਤੁਸੀਂ ਸਾਨੂੰ ਕਾਲ ਮੈਸੇਜ ਕਰ ਰਹੇ ਹੋ ਇੰਡੀਆ ਦੇ ਬਾਹਰੋਂ ਕਿਸੇ ਹੋਰ ਦੇਸ਼ ਤੋਂ, ਤਾਂ ਸਾਡਾ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਤਾਂ ਲਓ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਯਾਨੀ ਕਿ ਬੋਣੀ ਕਰਦੇ ਹਾਂ, ਆਪਣੇ ਪਹਿਲੇ ਕਾਲਰ ਦੀ ਕਾਲ ਅਟੈਂਡ ਕਰਦੇ ਹਾਂ, ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਅਤੇ ਕਿਹੜੇ ਗੀਤ ਦੀ ਫਰਮਾਇਸ਼ ਕਰਨ ਵਾਲੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਜੀ ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ।
0: ਦਿੱਲੀ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਨੇ ਤੁਹਾਡੇ? ਰਾਜ਼ੀ ਹੈ ਉਸਮੇ ਜਿਸਮੇ ਤੇਰੀ ਰਜ਼ਾ ਹੈ, ਹੋਰ ਕੋਈ ਚਾਰਾ ਹੀ ਨਹੀਂ ਹੈ ਜੀ। ਉਹ ਮਾਲਕ ਦੁਨੀਆ ਦਾ ਸਿਰਫ ਮਗਰ ਠੀਕ ਹੈ। ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਜਾ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਤੁਸੀਂ ਸੁਣਵਾਓਗੇ? ਗਿੱਧਾ, ਵਾਹ ਜੀ ਵਾਹ। ਅਤੇ ਇਸ ਵੇਲੇ ਰਾਤੀ ਗਿੱਧਾ ਚਲਾ ਦੀਏ, ਕੋਈ ਗਲਤ ਨਹੀਂ?
1: ਨਹੀਂ ਨਹੀਂ,
0: ਲੋਕੀ ਤੁਹਾਡੀ ਪਸੰਦ ਦਾ ਗੀਤ ਬਹੁਤ ਪਿਆਰਾ ਹੈ, ਮੈਨੂੰ ਉਮੀਦ ਹੈ ਕੋਈ ਨਾ ਕੋਈ ਜ਼ਰੂਰ ਖੁਸ਼ ਹੋ ਕੇ ਗਿੱਧਾ ਪਾਉਣ ਲੱਗ ਜਾਣਾ। ਠੀਕ ਹੈ ਜੀ, ਜੀ ਜੀ ਜੀ ਜੀ, ਚਲੋ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਕਾਲ ਲੱਗੀ ਹੈ, ਇਹ ਬੜੀ ਖੁਸ਼ੀ ਦੀ ਗੱਲ ਹੈ। ਉਮੀਦ ਕਰਦੇ ਹਾਂ ਸਾਨੂੰ ਤੁਸੀਂ ਇਸੇ ਤਰ੍ਹਾਂ ਆਪਣਾ ਪਿਆਰ ਭੇਜਦੇ ਰਹੋਗੇ ਵਟਸਐਪ ਰਾਹੀਂ, ਖਾਤਾਂ ਦੇ ਰਾਹੀਂ, ਔਰ ਤੁਸੀਂ ਕਾਲ ਵੀ ਕਰੋਗੇ। ਤੁਹਾਡੀ ਪਸੰਦ ਦਾ ਗੀਤ, ਤੁਹਾਡਾ ਫੇਵਰੇਟ ਗੀਤ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ ਤੁਹਾਡੇ ਤੱਕ ਪਹੁੰਚ ਰਿਹਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
2: ਪਿੰਡ ਸੰਗਤ

0: ਕਈ ਵਾਰੀ ਸਰ ਲਾਈਟ ਭੰਗ ਜਾਂਦੇ ਰਾਤ ਨੂੰ ਤਾਂ ਬਹੁਤ ਤੰਗ ਹੁੰਦਾ
1: ਜੀ। ਜੀ ਜੀ
0: ਲਾਈਟ ਕੱਟ ਵੀ ਲੱਗਦੇ ਨੇ ਨਾ
1: ਜੀ ਜੀ। ਸੁਣਨ 'ਚ ਆ ਰਿਹਾ ਕਿ ਇੱਕ ਦੋ ਦਿਨ 'ਚ ਮੌਨਸੂਨ ਜਿਹੜਾ ਵੇ ਪੰਜਾਬ ਕੋਲ ਪਹੁੰਚ ਜਾਣਾ ਅਤੇ ਨੌਰਥ 'ਚ ਮੌਨਸੂਨ ਦਸਤਕ ਦੇ ਰਿਹਾ ਅਤੇ ਥੋੜ੍ਹਾ ਜਿਹਾ ਮੌਸਮ ਸੁਖਾਵਾਂ ਹੋ ਜਾਏਗਾ।
0: ਹੋਰ ਜੀ ਠੰਡ ਜੀ ਹੋਈ, ਚਲੋ ਵਧੀਆ ਹੋ।
1: ਹੋਰ ਸੁਣਾਓ ਜੀ, ਕੀ ਕਰ ਰਹੇ ਸੀ ਬੈਠੇ ਬੈਠੇ ਇਸ ਵੇਲੇ?
0: ਬਸ ਉਹਦਾ ਪਹਿਲਾਂ ਮੋਬਾਈਲ ਦੇਖੀ ਗਿਆ ਜੀ,
1: ਜੀ
0: ਰੇਡੀਓ ਔਨ ਕਰ ਲਿਆ, ਮੈਂ ਚਲੋ ਫੋਨ ਕਰ।
1: ਚਲੋ ਬਹੁਤ ਚੰਗੀ ਗੱਲ ਹੈ ਜੀ। ਅੱਜ ਕਿਹੜਾ ਗੀਤ ਸੁਣਵਾਉਣਾ ਚਾਹੋਗੇ?
0: ਹੈਲੋ
1: ਹਾਂਜੀ,
0: ਨਾਰੁਸ ਹੀਰੇ ਮੇਰੀ ਦਾ ਦਿਓ ਜੀ।
1: ਨਾਰੁਸ ਹੀਰੇ ਮੇਰੀ, ਇੱਕ ਮਿੰਟ ਜਿਹੜਾ ਗੀਤ ਮੈਂ ਲੱਭ ਲੈਣਾ ਜੀ। ਫਿਲਮ ਹੈਗੀ ਜੀ ਚੰਨ ਪਰਦੇਸੀ, ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।
0: ਹਾਂਜੀ ਹਾਂ,
1: ਬਹੁਤ ਪਿਆਰਾ ਗੀਤ ਹੈ ਜੀ, ਕਾਲ ਕਰਨ ਲਈ ਧੰਨਵਾਦ ਜੀ, ਸ਼ੁਕਰੀਆ ਜੀ।
0: ਠੀਕ ਹੈ ਵੀਰ ਜੀ, ਓਕੇ।
1: ਲਓ ਜੀ, ਸੁਖਵੀਰ ਜੀ ਦੀ ਪਸੰਦ ਦਾ ਗੀਤ ਅਸੀਂ ਸਾਰੇ ਇੰਜੋਏ ਕਰਦੇ ਹਾਂ ਮੁਹੰਮਦ ਰਫੀ ਦੀ ਆਵਾਜ਼ਾਂ 'ਚ।

0: ਆਓ ਜੀ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਰਾਜੇ ਦੋਸਤ ਅਮਿਤ ਬੋਲ ਰਿਹਾ, ਤੁਸੀਂ ਕੌਣ ਬੋਲ ਰਹੇ ਹੋ?
1: ਸਰ ਜੀ ਮੈਂ ਰਾਜੀਵ ਬੋਲਦਾ ਜੀ, ਚੰਡੀਗੜ੍ਹ ਤੋਂ।
0: ਰਾਜੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ।
0: ਕੀ ਹਾਲ ਚਾਲ ਨੇ ਤੁਹਾਡੇ ਅਤੇ ਤੁਹਾਡੇ ਸ਼ਹਿਰ ਚੰਡੀਗੜ੍ਹ ਦੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਬਿਲਕੁਲ ਵਧੀਆ ਚਾਹੀਦਾ ਜੀ। ਮੌਸਮ ਕਿਸ ਤਰ੍ਹਾਂ ਦਾ?
1: ਮੌਸਮ ਦਾ ਗਰਮ ਹੈ ਜੀ ਬਹੁਤ।
0: ਅਤੇ ਅੱਜ ਦਾ ਦਿਨ ਕਿਸ ਤਰ੍ਹਾਂ ਗਿਆ ਤੁਹਾਡਾ ਫਿਰ?
1: ਦਿਨ ਦਾ ਵਧੀਆ ਗਿਆ ਬਹੁਤ।
0: ਚਲੋ ਸ਼ੁਕਰ
1: ਰਹੇ
0: ਜੀ। ਜੀ ਬਹੁਤ ਸ਼ੁਕਰ ਪਰਮਾਤਮਾ ਦਾ। ਤੇ ਰਾਜੂ ਜੀ ਦਿਨੇ ਵੀ ਮੌਕਾ ਮਿਲਦਾ ਸਾਡੇ ਪ੍ਰੋਗਰਾਮ ਸੁਣਨ ਦਾ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ?
1: ਮਿਲਦਾ ਜੀ, ਦਿਨੇ ਦਿਨ ਅੱਜ ਦਿਨ ਵਿੱਚ ਲੱਗਿਆ ਦਾ ਫੋਨ।
0: ਅੱਛਾ ਜੀ, ਕਿਉਂਕਿ ਸਾਡੇ ਹੁਣ ਸਾਰੇ ਪ੍ਰੋਗਰਾਮ
1: ਫੋਨ ਲੱਗਿਆ ਦਾ
0: ਜੀ, ਸਾਡੇ ਸਾਰੇ ਪ੍ਰੋਗਰਾਮ ਹੁਣ ਐਪ ਤੇ ਨੇ, ਐਪਲੀਕੇਸ਼ਨ ਤੇ ਅਵੇਲੇਬਲ ਨੇ, ਨਿਊਜ਼ ਔਨ AIR, ਨਿਊਜ਼ ਔਨ AIR ਤੇ ਸੁਣ ਸਕਦੇ ਹੋ। ਵੇਵਸ OTT ਤੇ ਵੀ ਤੁਸੀਂ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਅੱਜ ਕਿਹੜਾ ਗੀਤ ਸਾਰਿਆਂ ਨੂੰ ਸੁਣਾਉਂਦਾ?
1: ਗੁਰਦਾਸ ਮਾਨ ਦਾ ਗੀਤ ਸੁਣਨਾ ਜੀ।
0: ਠੀਕ ਹੈ ਜੀ ਰਾਜੂ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਤੇ ਗੀਤ ਅਸੀਂ ਸੁਣਨ ਜਾ ਰਹੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ।
2: ਇੱਥੇ ਬੰਦੇ ਸਿੱਧੇ ਕੀਤੇ ਜਾਂਦੇ ਨੇ, ਤੁਸੀਂ ਉਮਰ ਤੋਂ ਹੱਟ ਕੇ ਹਰਕਤਾਂ ਕਰਦੇ ਹੋ। ਤੇਰੀ ਉਮਰ
3: ਉਹ ਵੀ ਪੁੱਛਦਾ, ਇਹ ਵੀ ਪੁੱਛਦਾ, ਉਹ ਵੀ ਪੁੱਛਦਾ, ਹਰ ਕੋਈ ਪੁੱਛਦਾ।

0: ਬਹੁਤ ਪਿਆਰਾ ਗੀਤ ਗੁਰਦਾਸ ਮਾਨ ਹੁਣ ਦੀ ਆਵਾਜ਼ 'ਚ ਬਸ ਸੁਣਿਆ। ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਹੋਏਗਾ। ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ, ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਜ਼ਰੂਰ ਕਾਲ ਕਰੋ। ਸਾਡਾ ਨੰਬਰ ਹੈ 0181, ਸਾਡਾ ਜਿਹੜਾ ਸ਼ਹਿਰ ਦਾ ਕੋਡ ਹੈ, ਜਲੰਧਰ ਦਾ ਕੋਡ ਹੈ, ਔਰ ਟੈਲੀਫੋਨ ਨੰਬਰ ਹੈ 2342-171। ਇਹੀ ਨੰਬਰ ਮਿਲਾ ਕੇ ਸਾਡੇ ਨਾਲ ਪ੍ਰੋਗਰਾਮ 'ਚ ਅਗਲੇ ਕਾਲਰ ਹਾਜ਼ਰ ਹੋਏ ਨੇ ਜੀ, ਆਓ ਉਹਨਾਂ ਨੂੰ ਵੈਲਕਮ ਕਰੀਏ। ਹੈਲੋ।
1: ਹੈਲੋ, ਨਮਸਕਾਰ ਜੀ।
0: ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮੈਂ ਸ਼ਿੰਦਰ ਸਿੰਘ ਵਾਰਵਾਲ, ਪਿੰਡ ਮੋਜਣ ਜ਼ਿਲ੍ਹਾ ਫਾਜ਼ਿਲਕਾ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ, ਆਪਣੇ ਬਾਰੇ ਦੱਸੋ, ਕੀ ਕੰਮ ਕਾਰ ਕਰਦੇ ਹੋ?
1: ਕੰਮ ਕਾਰ ਜ਼ਿਮੀਦਾਰ ਹੈ ਜੀ।
0: ਵਾਹ ਜੀ ਵਾਹ, ਤੁਸੀਂ ਫਾਰਮਰ ਹੋ ਯਾਨੀ ਕਿਸਾਨ ਹੋ? ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਮਿਹਨਤ ਕਰਦੇ ਹੋ ਤੇ ਫਸਲਾਂ ਪੈਦਾ ਕਰਕੇ ਲੋਕਾਂ ਦਾ ਪੇਟ ਭਰਦੇ ਹੋ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਤੇ ਇਹ ਦੱਸੋ ਜੀ, ਰੇਡੀਓ ਸੁਣਨ ਦਾ ਟਾਈਮ ਦਿਨਿਆਂ ਵੀ ਮਿਲਦਾ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ?
1: ਰਾਤ ਨੂੰ ਸੁਣੀਦਾ ਜੀ
0: ਜੀ। ਠੀਕ ਹੈ ਜੀ, ਤੇ ਅੱਜ ਸਾਨੂੰ ਕਿਹੜਾ ਗੀਤ ਸੁਣਵਾ ਰਹੇ ਹੋ ਸਾਨੂੰ ਸਾਰਿਆਂ ਨੂੰ?
1: ਮੰਮਾ ਸੁਦੀਪ ਕਰੀਤ ਕੌਰ ਜੀ, ਕਲਕੱਤੇ ਪੱਖੀ ਲਿਆ ਤੇ।
0: ਕਲਕੱਤੇ ਪੱਖੀ ਲਿਆ, ਵਾਕਈ ਮੌਸਮ ਤਾਂ ਦੇਖੋ ਗਰਮੀ ਦਾ ਬਹੁਤ ਜ਼ਿਆਦਾ।
1: ਹਾਂਜੀ, ਬਹੁਤ ਹੀ ਗਰਮੀ ਇੱਧਰ ਆਪਣੇ ਇਲਾਕੇ ਫਾਜ਼ਿਲਕਾ ਵੀ, ਤੇ
0: ਸਾਰੇ ਪਾਸੇ
1: ਆਈ ਨੀ
0: ਜੀ, ਸਾਰੇ ਪਾਸੇ ਗਰਮੀ ਹੈ, ਸਭ ਨਾਲ ਗੱਲਬਾਤ ਕਰਕੇ ਇਹੀ ਪੁੱਛ ਰਹੇ ਹਾਂ ਕਿਸੇ ਪਾਸੇ ਮੌਸਮ ਠੰਡਾ ਤੇ ਉਧਰ ਚੱਲ ਜਾਈਏ। ਦੇਖੋ ਜਨਰੇਟਰ ਵੀ ਹੈਗੇ, ਇਨਵਰਟਰ ਵੀ ਹੈਗੇ, ਪਰ ਫਿਰ ਵੀ ਜੋ ਮਜ਼ਾ ਪੱਖੀ ਦਾ ਉਹ ਪੱਖੀ ਦਾ ਹੀ ਹੈ। ਔਰ ਕੋਈ ਨਹੀਂ ਕਹਿ ਸਕਦਾ ਕਿ ਗਰਮੀ 'ਚ ਮੈਨੂੰ ਕੋਈ ਦਿੱਕਤ ਨਹੀਂ ਹੋਈ, ਕਿਉਂਕਿ ਮੌਸਮ ਹੀ ਗਰਮੀ ਦਾ ਤੇ ਤੰਗੀ ਤਾਂ ਹੋਣੀ ਹੋਣੀ। ਤੇ ਬਿਲਕੁਲ ਜੀ, ਫਿਰ ਪੱਖੀ ਮੰਗਵਾਉਣੀ ਚਾਹੀਦੀ ਹੈ, ਤੇ ਫਰਮਾਇਸ਼ ਆਈ ਕਿ ਕਲਕੱਤਿਓਂ ਪੱਖੀ ਮੰਗਵਾਉਣੀ ਹੈ, ਤੇ ਸਾਡਾ ਬਿਲਕੁਲ ਜੀ ਫਰਜ਼ ਬਣਦਾ ਤੁਹਾਨੂੰ ਗੀਤ ਸੁਣਵਾਈਏ। ਰਣਜੀਤ ਕੌਰ ਤੇ ਮੁਹੰਮਦ ਸਦੀਕ ਦਾ ਗਾਇਆ ਹੋਇਆ ਗੀਤ।

0: प्रोग्राम नूं जारी रखदे हुए आओ जी गलबात करदे आं प्रोग्राम दे अगले कॉलर दे नाल। हैलो
1: हैलो नमस्कार अमित जी।
0: नमस्कार जी, कौन सा बोले ने किहड़ी जगह तों?
1: श्री गुरु रविदास नगर मलोट तों फकीर चंद्र सिंह।
0: बहुत बहुत स्वागत तुहाडा जी प्रोग्राम सुगात विच, की हाल चाल ने?
1: ਬਹੁਤ ਵਧੀਆ, ਤੁਹਾਡਾ ਹੀ ਬਹੁਤ ਥੈਂਕ ਯੂ ਸਾਡੀ ਗੱਲ ਰਿਸੀਵ ਕਰਨ ਵਾਸਤੇ।
0: ਅਰੇ ਅਰੇ ਸਾਹਿਬ, ਸਾਡਾ ਤਾਂ ਫਰਜ਼ ਬਣਦਾ ਹੈ ਜੀ ਕਿ ਜਿਹੜੇ ਸਾਡੇ ਪਿਆਰੇ ਪਿਆਰੇ ਕਾਲਰ ਆਉਣ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਪ੍ਰੋਗਰਾਮ ਵਿੱਚ ਅਤੇ ਉਹਨਾਂ ਦਾ ਸਵਾਗਤ ਕਰੀਏ।
1: ਨਹੀਂ, ਸਾਡਾ ਵੀ ਫਰਜ਼ ਬਣਦਾ ਤੁਹਾਨੂੰ ਫੋਨ ਮਿਲਾਉਣ ਵਾਸਤੇ।
0: ਠੀਕ ਹੈ ਜੀ, ਤੁਹਾਡੇ ਵਰਗੇ ਪਿਆਰੇ ਪਿਆਰੇ ਸੋਤਾ ਜਦੋਂ ਕਾਲ ਕਰਦੇ ਹਾਂ ਸਾਡਾ ਹੌਸਲਾ ਡਬਲ ਟ੍ਰਿਪਲ ਚਾਰ ਗੁਣਾ ਹੋ ਜਾਂਦਾ ਅਤੇ ਮਨ ਕਰਦਾ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਈਏ ਜੀ। ਅੱਜ ਤੁਹਾਡੀ ਕਾਲ ਲੱਗੀ ਹੈ ਅਤੇ ਕਿਹੜਾ ਗੀਤ ਸੁਣਾਓਗੇ? ਮਾਹੌਲ ਬਣਿਆ ਹੋਵੇ ਤੇ ਫਿਰ ਗਰਮੀ ਸਰਦੀ ਕੋਈ ਨੀ ਦੇਖਦਾ ਤੇ ਗਿੱਧਾ ਵੀ ਚੱਲਦਾ ਤੇ ਭੰਗੜਾ ਵੀ ਚੱਲਦਾ। ਰਜਗਨੇ ਸਾਹਿਬ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਜਸਵੀਰ ਜੱਸੀ ਦੇ ਸਾਥੀਆਂ ਦੀ ਆਵਾਜ਼ਾਂ 'ਚ ਤੁਹਾਡੇ ਤੱਕ ਪਹੁੰਚ ਰਿਹਾ। ਅਗਰ ਤੁਸੀਂ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਸਾਨੂੰ ਕਾਲ ਕਰੋ 0181 23 41 171। ਇਸ ਗੀਤ ਤੋਂ ਬਾਅਦ ਤੁਹਾਡਾ ਆਰਜੀ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦਾ ਜੀ।

0: ਜਸਬੀਰ ਜੱਸੀ ਦੀ ਆਵਾਜ਼ਾਂ ਵਿੱਚ ਤੁਸੀਂ ਬਹੁਤ ਹੀ ਪਿਆਰਾ ਗੀਤ ਸੁਣਿਆ, ਜਿਹਦੀ ਫਰਮਾਇਸ਼ ਸਾਨੂੰ ਰਸਗਨੀਆ ਸਾਹਿਬ ਨੇ ਕੀਤੀ ਸੀ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ। ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੇ ਵਟਸਐਪ ਮੈਸੇਜਿਸ ਵੀ ਸ਼ਾਮਿਲ ਕਰਨੇ ਨੇ ਔਰ ਖੱਤ ਵੀ ਸ਼ਾਮਿਲ ਕਰਨੇ, ਜਿਹੜੇ ਸਾਡੇ ਸਰੋਤਾ ਬੜੇ ਪਿਆਰ ਨਾਲ ਸਾਨੂੰ ਲਿਖ ਕੇ ਭੇਜਦੇ ਨੇ। ਇੱਕ ਵਾਅਦਾ ਜੀ ਸਾਡੇ ਸਾਰੇ ਸੁਣਨ ਵਾਲਿਆਂ ਨਾਲ, ਤੁਹਾਡੇ ਸਭ ਦਾ ਵਟਸਐਪ ਮੈਸੇਜ ਜ਼ਰੂਰ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਏਗਾ ਔਰ ਨਾਲ ਹੀ ਤੁਹਾਡੀ ਪਸੰਦ ਦਾ ਗੀਤ ਵੀ ਜ਼ਰੂਰ ਹੋ ਸਕਿਆ ਤਾਂ ਪਲੇਅ ਕਰਾਂਗੇ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਰ ਜੀ ਮੈਂ ਜਨਕ ਰਾਜ ਗੁਰਦਾਸਪੁਰ ਤੋਂ ਬੋਲ ਰਿਹਾ ਜੀ।
0: ਕੀ ਹਾਲ ਚਾਲ ਹੈ ਜਨਕ ਰਾਜ ਤੁਹਾਡੇ?
1: ਆਪ ਜੀ ਦੀ ਕਿਰਪਾ ਜੀ, ਪਰਮਾਤਮਾ ਦੀ ਮਿਹਰ ਹੈ ਜੀ।
0: ਚਲੋ ਬਹੁਤ ਅੱਛੀ ਗੱਲ ਹੈ ਜੀ। ਤੇ ਜਨਕ ਰਾਜ ਜੀ, ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਸਾਡੇ ਜਾਂ ਸਿਰਫ ਰਾਤੀ ਸੁਣ ਪਾਉਂਦੇ ਹੋ?
1: ਹਾਂ ਜੀ ਦਿਨੇ ਵੀ ਮੈਂ ਸੁਣਦਾ ਜੀ, ਪਰ ਕਾਲ ਨਹੀਂ ਲੱਗਦੀ ਦਿਨੇ।
0: ਹਾਂ ਥੋੜਾ ਦਿੱਕਤ ਤਾਂ ਰਾਤੀ ਵੀ ਹੈ ਔਰ ਰਾਤੀ ਵੀ ਦਿਨੇ।
1: ਮੈਂ ਤੁਹਾਡੇ ਮਾਧਵ ਰਾਜੂ ਜੀ ਨੂੰ, ਮਨਜੀਤ ਕੌਰ ਜੀ ਨੂੰ,
0: ਉਮੀਦ ਕਰਦਾ ਕਿ ਤੁਹਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਮਿਲ ਗਈ ਹੋਏਗੀ। ਤੇ ਜਨਕ ਰਾਜ ਜੀ ਅੱਜ ਕਿਹੜਾ ਗੀਤ ਸੁਣਵਾਈਏ ਤੁਹਾਨੂੰ? ਕਿਹੜਾ ਗੀਤ ਸੁਣਵਾਈਏ ਅੱਜ?
1: ਸਰ ਜੀ ਭੰਗੜਾ ਪੈਂਦਾ ਜੀ, ਸੰਸਾਰ ਵੀ ਗੱਲ ਤੇ ਮੰਦਰ ਵੀ ਦਾ
0: ਲੇਕਿਨ ਉਸ ਤੋਂ ਪਹਿਲਾਂ ਅਸੀਂ ਕੁਛ ਵਟਸਐਪ ਮੈਸੇਜਿਸ, ਕੁਛ ਖਤ ਸ਼ਾਮਿਲ ਕਰ ਲੈਂਦੇ ਹਾਂ ਜੀ, ਤੇ ਉਸ ਤੋਂ ਬਾਅਦ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ। ਪਹਿਲਾ ਵਟਸਐਪ ਮੈਸੇਜ ਸਾਨੂੰ ਜਿਹੜਾ ਮਿਲ ਰਿਹਾ ਉਹ ਸਾਨੂੰ ਭੇਜ ਰਹੇ ਨੇ ਆਦਰਸ਼ ਨਗਰ ਮਲੋਟ ਤੋਂ। ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਾਲ ਇਹਨਾਂ ਦੇ ਨਿਵਾਨ ਸ਼ਰਮਾ, ਬਹੁਤ ਬਹੁਤ ਸ਼ੁਕਰੀਆ ਜੀ ਵਟਸਐਪ ਮੈਸੇਜ ਭੇਜਣ ਦੇ ਲਈ। ਮਾਡਲ ਟਾਊਨ ਕਰਨਾਲ ਤੋਂ ਜੱਗੀ ਦੂਆ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਕਿਰਨ ਠਾਕੁਰ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਬਹੁਤ ਸਾਰੇ ਸਾਥੀ ਕਹਿੰਦੇ ਨੇ ਕੋਈ ਵੀ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਗਾਂਧੀ ਚੌਂਕ ਰੋਪੜ ਤੋਂ, ਪੰਜਾਬ ਤੋਂ, ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੋ ਵਿਰਕ, ਮੀਤਾ ਵਿਰਕ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਮੁਹੰਮਦਪੁਰ ਸੌਤਰ ਟਾਣੀ ਰਤੀਆਂ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ, ਕੌਸ਼ਲਿਆ ਰਾਣੀ, ਬੱਬੂ, ਕੁਲਦੀਪ ਅਤੇ ਕੀਰਤ, ਇੱਕ ਦਿਨ ਪਿਆਰ ਭਰੀ ਨਮਸਕਾਰ, ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਸਭ ਦੇ ਮੈਸੇਜਿਸ ਔਰ ਸਭ ਦੇ ਖਤ ਜ਼ਰੂਰ ਜ਼ਰੂਰ ਸ਼ਾਮਿਲ ਕਰਾਂਗੇ। ਲੇਕਿਨ ਪਹਿਲਾਂ ਸੁਣਦੇ ਹਾਂ ਜਨਕ ਰਾਜ ਜੀ ਹੁਣਾਂ ਦੀ ਪਸੰਦ ਦਾ ਗੀਤ, ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦੀ ਆਵਾਜ਼ਾਂ ਦੇ ਵਿੱਚ, ਫਿਲਮ ਭੰਗੜਾ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਤੁਸੀਂ ਸੁਣ ਰਹੇ ਸੀ ਜਨਕ ਹੁਣਾਂ ਜਨਕ ਰਾਜ ਜੀ ਹੁਣਾਂ ਦੀ ਪਸੰਦ ਦਾ ਇੱਕ ਪੰਜਾਬੀ ਗੀਤ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਆਵਾਜ਼ਾਂ ਸੀ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦੀ। ਪ੍ਰੋਗਰਾਮ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਆਓ ਦੇਖਦੇ ਹਾਂ ਜੀ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਅਮਿਤ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਦੇਸ ਰਾਜ ਡਰਾਈਵਰ ਤਹਿਸੀਲ ਢਵਾਣਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ।
0: ਵਾਹ ਜੀ, ਦੇਸ ਰਾਜ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਕੀ ਕੰਮ ਕਾਟ ਕਰਦੇ ਹੋ ਦੇਸ ਰਾਜ ਜੀ, ਆਪਣੇ ਬਾਰੇ ਕੁਝ ਦੱਸੋ।
1: ਮੈਂ ਸਕੂਲ ਬੱਸ ਚਲਾਉਣਾ ਜੀ।
0: ਅੱਛਾ, ਤੇ ਸਕੂਲ ਖੁੱਲ ਗਏ ਨੇ ਜੀ, ਹਲੇ ਬੰਦ ਛੁੱਟੀਆਂ ਚੱਲ ਰਹੀਆਂ ਨੇ?
1: ਨਹੀਂ ਜੀ, ਖੁੱਲਣੇ ਹੈਗੇ 1 ਤਰੀਕ ਨੂੰ, ਪਰ ਅੱਗੇ ਵਧਾ ਦੇਣਗੇ ਛੁੱਟੀਆਂ ਜੀ ਹਲੇ।
0: ਅੱਛਾ, ਗਰਮੀ ਕਰਕੇ, ਮੌਸਮ ਗਰਮ ਹੈ ਇਸ ਕਰਕੇ?
1: ਹਾਂਜੀ ਹਾਂਜੀ।
0: ਠੀਕ ਹੈ ਜੀ, ਠੀਕ ਹੈ ਜੀ। ਅਤੇ ਅੱਜ ਕੱਲ੍ਹ ਫਿਰ ਪੂਰਾ ਰੈਸਟ ਹੋ ਰਿਹਾ, ਇੰਜੋਏ ਹੋ ਰਿਹਾ ਮੌਸਮ ਦਾ?
1: ਹਾਂਜੀ ਹਾਂਜੀ ਬਿਲਕੁਲ
0: ਬਿਲਕੁਲ ਜੀ। ਮੌਸਮ ਇੰਨਾ ਲੂ ਵਾਲਾ, ਗਰਮੀ ਵਾਲਾ ਕਿ ਉੱਥੇ ਬੰਦਾ ਜ਼ਿਆਦਾਤਰ ਤਾਂ ਘਰ ਅੰਦਰ ਲੁਕਿਆ ਹੀ ਰਹਿੰਦਾ, ਕਿਉਂਕਿ ਫਿਰ ਬਚਾਅ ਹੈ ਜੀ, ਬਚਾਅ ਹੈ।
1: ਹਾਂਜੀ, ਆਪਾਂ ਕਿਹੜਾ ਬਾਹਰ ਜਾਣਾ ਹੁੰਦਾ ਹੈ।
0: ਅਤੇ ਦਿਨੇ ਸਾਡੇ ਪ੍ਰੋਗਰਾਮ ਸੁਣਦੇ ਹੋ ਰੇਡੀਓ ਸਟੇਸ਼ਨ ਦੇ ਕਿ ਸਿਰਫ ਰਾਤੀ ਸੁਣਨ ਦਾ ਮੌਕਾ ਮਿਲਦਾ?
1: ਨਹੀਂ, ਮੈਂ ਤਾਂ ਰਾਤੀ ਸੁਣਦਾ ਜੀ।
0: ਰਾਤੀ ਸੁਣਦੇ ਹੋ, ਠੀਕ ਹੈ ਜੀ, ਠੀਕ ਹੈ ਜੀ।
1: ਹੁਣ ਸਰ ਜੀ, ਮੈਂ 3 ਵਜੇ ਦਾ ਪ੍ਰੋਗਰਾਮ ਸੁਣਨਾ ਹੈ ਤੇ ਗੀਤ ਲਾਣੇ ਆ ਤੁਸੀਂ, ਵਧੀਆ ਵਧੀਆ।
0: ਠੀਕ ਹੈ ਜੀ, ਬੋਲੋ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਇਸ ਵੇਲੇ?
1: ਸਤਵਿੰਦਰ ਬਿੱਟੀ ਦਾ ਲਾ ਦਿਓ ਜੀ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਬਹੁਤ ਪਿਆਰੇ ਪਿਆਰੇ ਆਪਾਂ ਗੀਤ ਪਲੇ ਕਰਦੇ ਹਾਂ, ਤੁਸੀਂ ਇੰਜੋਏ ਕਰ ਰਹੇ ਹੋ, ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਤੁਹਾਡੀ ਪਸੰਦ 'ਤੇ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਸਤਵਿੰਦਰ ਬਿੱਟੀ ਹੋਣ ਦੀ ਆਵਾਜ਼ਾਂ 'ਚ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ ਜੀ 0181 2342 171 ਔਰ ਵਟਸਐਪ ਦੇ ਲਈ 94 655 36 070।

0: ਠੀਕ ਹੈ ਜੀ, ਠੀਕ ਹੈ ਜੀ। ਅੱਜ ਤੁਹਾਡੀ ਕਾਲ ਲੱਗੀ ਸਰ, ਅਤੇ ਕਿਹੜਾ ਗੀਤ ਸੁਣਵਾਓਗੇ ਸਾਨੂੰ ਸਾਰਿਆਂ ਨੂੰ?
1: ਹਾਂਜੀ ਅਮਿਤ ਭਾਜੀ, ਮਿਹਰਬਾਨੀ, ਸ਼ੁਕਰੀਆ, ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕਰ।
0: ਤੁਸੀਂ ਸੁਣਨਾ ਚਾਹੁੰਦੇ ਹੋ ਗੀਤ ਮੁਹੰਮਦ ਰਫੀ ਦੀ ਆਵਾਜ਼ਾਂ ਦੇ ਵਿੱਚ, ਆ ਜਾਨੀ ਬਲੀ, ਹੈ ਨਾ ਜੀ? ਠੀਕ ਹੈ, ਮਤਲਬ ਗੀਤ ਤੁਹਾਡਾ ਕਿਊ ਕਰ ਲਿਆ ਜੀ, ਕਾਲ ਕਰਨ ਲਈ ਸ਼ੁਕਰੀਆ, ਧੰਨਵਾਦ ਜੀ। ਬੇਟੋ ਜੀ, ਤੁਹਾਡੀ ਪਸੰਦ ਹੈ ਕਿ ਜ਼ਰੂਰ ਸੁਣਾਂਗੇ, ਪਹਿਲਾਂ ਕੁਛ ਵਟਸਐਪ ਮੈਸੇਜਸ ਸ਼ਾਮਿਲ ਕਰ ਲੈਂਦੇ ਹਾਂ। ਅਗਲਾ ਵਟਸਐਪ ਮੈਸੇਜ ਸਾਨੂੰ ਹੁਸ਼ਿਆਰਪੁਰ ਤੋਂ ਭੇਜ ਰਹੇ ਨੇ, ਸ਼ਰਮਾ ਫੈਮਿਲੀ ਦੇ ਮੈਂਬਰ ਨੇ ਜੀ, ਰਾਜੂ ਸ਼ਰਮਾ, ਦੇਸ ਰਾਜ ਸ਼ਰਮਾ, ਪ੍ਰੀਤ ਕਮਲ ਸ਼ਰਮਾ, ਆਰਿਆ ਸ਼ਰਮਾ, ਸੁਹਾਨੀ ਸ਼ਰਮਾ ਦੇ ਬਹੁਤ ਸਾਰੇ ਸਾਥੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ। ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਪੁਰਾਣਾ ਪੰਜਾਬੀ ਗੀਤ। ਲਓ ਜੀ, ਅਸੀਂ ਤਾਂ ਪਹਿਲਾਂ ਹੀ ਕਿਉਂ ਕੀਤਾ ਹੋਇਆ ਮੁਹੰਮਦ ਰਫੀ ਹੋਣਾ ਦੀ ਆਵਾਜ਼ਾਂ 'ਚ, ਜਲਦੀ ਤੋਂ ਤੱਕ ਪਹੁੰਚ ਰਿਹਾ ਜੀ। ਬਸਤੀ ਸ਼ੇਖ ਜਲੰਧਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਬਿੱਲੂ, ਲੱਕੀ, ਸੋਨੂੰ, ਪੱਪੂ, ਤਿੰਨ ਦੇ ਨਾਲ ਪੂਰਾ ਪਰਿਵਾਰ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਡੀ ਸੀ ਕਲੋਨੀ ਹਿਸਾਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਕਥੂਰੀਆ ਪਰਿਵਾਰ ਦੇ ਲੋਕ, ਰਾਜੂ ਕਥੂਰੀਆ, ਪਿੰਕੂ ਕਥੂਰੀਆ, ਨੇਹਾ ਕਥੂਰੀਆ, ਸਜਲ ਕਥੂਰੀਆ ਅਤੇ ਬਹੁਤ ਸਾਰੇ ਸਾਥੀ, ਇਹਨਾਂ ਦਾ ਵੀ ਸਵਾਗਤ ਹੈ ਜੀ। ਇਹ ਸੁਣਨਾ ਚਾਹੁੰਦੇ ਨੇ ਦਲਜੀਤ ਦੁਸਾਂਝ ਦਾ ਕੋਈ ਵੀ ਪੰਜਾਬੀ ਗੀਤ, ਬਿਲਕੁਲ ਜ਼ਰੂਰ ਪਲੇ ਕਰਾਂਗੇ ਜੀ ਪ੍ਰੋਗਰਾਮ ਦੇ ਨਾਲ, ਇਸੇ ਤਰ੍ਹਾਂ ਬਣੇ ਰਹੋ। ਪਰ ਫਿਲਹਾਲ ਅਸੀਂ ਸੁਣਾਂਗੇ ਮੁਹੰਮਦ ਰਫੀ ਦੀ ਆਵਾਜ਼ਾਂ ਦੇ ਵਿੱਚ ਫਿਲਮ ਵਲੈਤੀ ਬਾਬੂ ਦਾ ਗੀਤ, ਜਿਹਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਜਲੰਧਰ ਤੋਂ ਹੁਣੇ ਹੁਣੇ ਕੀਤੀ ਹੈ ਜੀ। ਤੁਸੀਂ ਆਨੰਦ ਮਾਨੋ ਮੁਹੰਮਦ ਰਫੀ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਇਹ ਗੀਤ ਦਾ, ਅਤੇ ਮੈਂ ਇਸ ਗੀਤ ਤੋਂ ਬਾਅਦ ਫਿਰ ਹਾਜ਼ਰ।

0: ਸਤਵਿੰਦਰ ਬਿੱਟੀ ਹੁਣਾਂ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਦੇਸਰਾ ਜੀ ਨੇ ਕੀਤੀ ਸੀ ਹਰਿਆਣਾ ਤੋਂ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੀ ਕਾਲਰ ਦੇ ਨਾਲ। ਹੈਲੋ, ਮੈਂ ਅਮਿਤ ਬੋਲ ਰਿਹਾ ਜੀ, ਤੁਸੀਂ ਕੌਣ ਬੋਲ ਰਹੇ ਹੋ? ਹੈਲੋ
1: ਜੀ, ਹੈਲੋ ਭਾਜੀ, ਨਮਸਕਾਰ ਜੀ। ਅਮਿਤ ਭਾਜੀ,
0: ਕੀ ਹਾਲ ਚਾਲ ਨੇ? ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ,
0: ਜੀ,
1: ਮਜ਼ਾ ਲੈ ਰਹੇ ਹੋ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਤੁਸੀਂ ਕਿੱਧਰੇ ਨਹੀਂ ਜਾਣਾ, ਸਾਡੇ ਨਾਲ ਬਣੇ ਰਹਿਣਾ, ਕਿਉਂਕਿ ਅਸੀਂ ਹੋਰ ਬਹੁਤ ਸਾਰੇ ਪਿਆਰੇ ਪਿਆਰੇ ਗੀਤ ਪਲੇ ਕਰਨੇ, ਉਹੀ ਗੀਤ ਜਿਹੜੇ ਦੀ ਫਰਮਾਇਸ਼ ਸਾਨੂੰ ਤੁਹਾਡੇ ਰੱਬ ਵਰਗੇ ਸਰੋਤਾ ਕਰਨਗੇ ਕਾਲ ਕਰਕੇ। ਔਰ ਅਗਰ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰ ਲਓ ਜੀ, 0181 23 42 171। ਔਰ ਅਗਰ ਤੁਸੀਂ ਆਪਣੀ ਪਸੰਦ ਫਰਮਾਇਸ਼ ਔਰ ਸੰਦੇਸ਼ ਸਾਨੂੰ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਹੈ 94-655-36-077। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਇੱਕ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ।
1: ਹੈਲੋ ਸਾਹਿਬ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਾਹਿਬ ਜੀ, ਮੈਂ ਰਜਵਾਨ ਸਿੰਘ ਬੋਲ ਰਿਹਾ ਜੀ, ਕਿਹੜਾ ਬੰਦਾ ਨਾਲ
0: ਸਾਹਿਬ? ਕੀ ਹਾਲ ਚਾਲ ਹੈ ਜੀ ਤੁਹਾਡੇ?
1: ਬਸ ਚੜ੍ਹਦੀ ਕਲਾ ਜੀ।
0: ਆਪਣੇ ਬਾਰੇ ਤੁਹਾਨੂੰ ਦੱਸੋ, ਕੀ ਕੰਮ ਕਰ ਕਰਦੇ ਹੋ?
1: ਸਾਹਿਬ ਜੀ, ਮੇਰੀ ਹਾਰਡਵੇਅਰ ਦੀ ਦੁਕਾਨ
0: ਹੈ। ਹਾਰਡਵੇਅਰ ਦੁਕਾਨ ਹੈ?
1: ਹਾਂ ਜੀ।
0: ਠੀਕ ਹੈ ਜੀ, ਠੀਕ ਹੈ ਜੀ। ਤੇ ਦਿਨੇ ਵੀ ਮੌਕਾ ਮਿਲਦਾ ਸਾਡੇ ਪ੍ਰੋਗਰਾਮ ਸੁਣਨ ਦਾ? ਕਿਸੇ ਰਾਤੀ
1: ਜੀ ਪੱਕਾ ਜੀ, ਸਾਰੀ ਜੜੀ ਚੱਲਦਾ ਰਹਿੰਦਾ ਰੇ।
0: ਠੀਕ ਹੈ ਜੀ, ਠੀਕ ਹੈ। ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਹਾਂ ਜੀ, ਹਾਂ ਜੀ, ਰਾਜ ਹਾਂ ਤੇਰੀ ਬਾਤ ਦਾ ਸੁਣਾ ਦੇ, ਸਜਦਾ
0: ਸਜਦਾ ਸੁਣਨਾ ਚਾਹੁੰਦੇ ਹੋ?
1: ਹਾਂ ਜੀ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।
1: ਧੰਨਵਾਦ।

ਹੰਸਰਾਜ ਹੰਸ ਦੇ ਇਸੇ ਗੀਤ ਦੀ ਫਰਮਾਇਸ਼ ਨੂੰ ਵਟਸਐਪ 'ਤੇ ਪਟਿਆਲਾ ਤੋਂ ਤ੍ਰਿਪੜੀ ਤੋਂ ਭੇਜ ਰਹੇ ਨੇ ਨਿੱਕੂ, ਬਬਲੂ, ਰੋਹਿਤ ਅਤੇ ਬਹੁਤ ਸਾਰੇ ਸਾਥੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਦੇ ਲਈ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਤੁਸੀਂ ਆਨੰਦ ਲੈ ਰਹੇ ਸੀ ਹੰਸ ਰਾਜ ਹੰਸ ਹੁਣ ਦੀ ਆਵਾਜ਼ਾਂ ਦੇ ਵਿੱਚ ਗੀਤ ਸੱਚਦਾ। ਲਓ ਜੀ, ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਮਨਜੀਤ ਮਨੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੁਛ ਆਪਣੇ ਬਾਰੇ ਦੱਸੋ, ਕੀ ਕੰਮ ਕਰਦੇ ਹੋ? ਹਾਊਸ ਵਾਈਫ ਹੋ ਕੇ ਕੁਛ? ਵਾਹ ਜੀ ਵਾਹ, ਵਾਹ ਜੀ ਵਾਹ। ਤੇ ਦਿਨੇ ਵੀ ਮੌਕਾ ਮਿਲਦਾ ਸਾਡੇ ਪ੍ਰੋਗਰਾਮ ਸੁਣਨ ਦਾ?
1: ਹਾਂ ਜੀ ਹਾਂ ਜੀ, ਮਿਲਦਾ ਜੀ ਮੌਕਾ, ਦਿਨੇ ਸੁਣਦਾ ਪ੍ਰੋਗਰਾਮ।
0: ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਬਲਕਾਰ ਸਿੰਘ ਲਾਲ ਸਰ ਜੀ, ਪੰਜ ਪੀਰ ਮਨਾਵਾ।
0: ਠੀਕ ਹੈ ਜੀ, ਤੁਹਾਡੇ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ 081-3842-171, ਔਰ ਅਗਰ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ 94-655-36-0-77।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਮੈਂ ਤੁਹਾਡਾ ਆਰ ਜੇ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ। ਲਓ ਜੀ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਡ ਖਾਣੇ ਕੀ ਟਾਪ ਮਲੋਟ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਪ੍ਰੀਤ ਕੌਰ ਅਤੇ ਤਰਨਵੀਰ ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਪੁਰਾਣਾ ਪੰਜਾਬੀ ਗੀਤ। ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਮੈਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ ਮੈਸੇਜ ਭੇਜ ਰਹੇ ਨੇ, ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਆਪਣੀ ਹੀ ਫਰਮਾਇਸ਼ ਕਾ, ਆਪਣੀ ਹੀ ਪਸੰਦ ਕਾ ਕੋਈ ਵੀ ਗੀਤ ਸੁਣਵਾ ਦੇ, ਸ਼ੁਕਰੀਆ। ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਟੀਆ, ਇੰਜਲ ਪਾਟੀਆ, ਨਵਨੀਤ ਪਾਟੀਆ ਅਤੇ ਪੱਪੀ ਪਾਟੀਆ। ਲਓ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਪਾਂ ਦੋ ਗੀਤ ਸੁਣਦੇ ਹਾਂ। ਪਹਿਲਾਂ ਸੁਣਾਂਗੇ ਇੰਦਰਜੀਤ ਨਿੱਕੂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ, ਔਰ ਫਿਰ ਉਸ ਤੋਂ ਬਾਅਦ ਮੁਹੰਮਦ ਰਫੀ ਦਾ ਇੱਕ ਪੰਜਾਬੀ ਗੀਤ।

ਪ੍ਰੋਗਰਾਮ ਚੱਲਿਆ ਜੀ ਸੌਗਾਤ। ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ। ਹੁਣ ਕੁਝ ਖਤ ਅਸੀਂ ਸ਼ਾਮਿਲ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ। ਪਹਿਲਾ ਖਤ ਸਾਨੂੰ ਭੇਜ ਜਿਹੜਾ ਮਿਲਿਆ ਉਹ ਮਿਲਿਆ ਜੀ ਚੱਕਲਾ ਬਾਜ਼ਾਰ ਸਮਾਨਾ ਤੋਂ। ਸਾਨੂੰ ਭੇਜ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਹਸਮੁਖ ਅਤੇ ਪੂਰਾ ਖੁਸ਼ਦਿਲ ਪਰਿਵਾਰ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੌਗਾਤ ਵਿੱਚ। ਅਗਲੀ ਚਿੱਠੀ ਜਿਹੜੀ ਅਸੀਂ ਸ਼ਾਮਿਲ ਕਰ ਰਹੇ ਹਾਂ ਸਾਨੂੰ ਭੇਜ ਰਹੇ ਨੇ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ। ਭੇਜਣ ਵਾਲੇ ਸਾਡੇ ਸਰੋਤਾਂ ਨੇ ਸੁਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ ਆਨੰਦ ਅਤੇ ਗੁਰਸ਼ਬਦ। ਇਹ ਕਹਿੰਦੇ ਕੋਈ ਵੀ ਪੰਜਾਬੀ ਗੀਤ ਆਪਣੀ ਪਸੰਦ ਦਾ ਪਲੇ ਕਰਦੇ ਹੋ ਜੀ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਔਰ ਖਤ ਭੇਜਣ ਦੇ ਲਈ। ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਸਭਾ ਕਰੀਮ ਅਤੇ ਜਸਮੀਨ ਅਖਤਰ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।

0: ਬਿਲਕੁਲ ਜੀ, ਅਸੀਂ ਵੀ ਫਲਾਈ ਕਰਕੇ ਫਟਾਫਟ ਪਹੁੰਚਾਂਗੇ ਅਗਰ ਤੁਸੀਂ ਸਾਨੂੰ ਕਾਲ ਕਰੋਗੇ ਜਾਂ ਮੈਸੇਜ ਭੇਜੋਗੇ ਤੁਹਾਡੇ ਗੀਤ ਦੇ ਕੋਲ, ਹੈ ਨਾ ਜੀ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹਾਂ ਜੀ, ਹੁਣ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ, ਕਿਸ ਜਗ੍ਹਾ ਤੋਂ?
1: ਅਸੀਂ ਪਿੰਡ ਪੱਤਰੇਵਾਲ ਤੋਂ ਬੋਲ ਰਹੇ ਜੀ, ਅਮਰੀਕ।
0: ਅਮਰੀਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਸ ਠੀਕ ਹੈ, ਪਰਮਾਤਮਾ ਜੀ ਦਾ।
0: ਚਲੋ, ਅਤੇ ਕੁਛ ਆਪਣੇ ਬਾਰੇ ਦੱਸੋ, ਕੀ ਕੰਮ ਕਾਰ ਕਰਦੇ ਹੋ?
1: ਟੇਲਰ ਦਾ ਕੰਮ
0: ਕਰਦੇ। ਟੇਲਰ ਦਾ ਕੰਮ ਕਰਦੇ ਹੋ, ਬਹੁਤ ਖੁਸ਼ੀ ਦੀ ਗੱਲ ਹੈ ਜੀ, ਬਹੁਤ ਅੱਛਾ ਕੰਮ, ਬਹੁਤ ਇੰਟਰਸਟਿੰਗ ਕੰਮ। ਅਤੇ ਸਾਹਿਬ ਜੀ, ਦਿਨੇ ਵੀ ਪ੍ਰੋਗਰਾਮ ਸੁਣਦੇ ਹੋ ਸਾਡੇ ਜਾਂ ਸਿਰਫ ਰਾਤੀ ਮੌਕਾ ਮਿਲਦਾ?
1: ਅਸੀਂ ਲਗਭਗ ਦਿਨੇ ਵੀ ਸੁਣੀਦੇ
0: ਜੀ,
1: ਰਾਤ ਨੂੰ ਸੁਣ ਲਈ।
0: ਚਲੋ, ਤੇ ਅੱਜ ਕਿਹੜਾ ਗੀਤ ਸੁਣਵਾਓਗੇ?
1: ਹਰਭਜਨ ਸਿੰਘ ਦਾ ਬਾਦ।
0: ਹਰਭਜਨ ਮਾਨ ਦਾ ਗੀਤ ਸੁਣਨਾ ਚਾਹੁੰਦੇ ਹੋ?
1: ਹਰਭਜਨ ਮਾਨ।
0: ਹਰਭਜਨ ਮਾਨ ਦਾ ਗੀਤ, ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ। ਸਾਡਾ ਨੰਬਰ ਹੈ 0181 3842 1 71, ਔਰ ਵਟਸਐਪ ਮੈਸੇਜ ਭੇਜਣ ਵਾਸਤੇ 9465536077। ਇਸ ਗੀਤ ਦੀ ਪਸੰਦ ਸਾਨੂੰ ਅਮਰੀਕ ਜੀ ਨੇ ਭੇਜੀ ਹੈ ਹੁਣੇ ਹੁਣੇ ਫੋਨ ਦੇ ਉੱਤੇ।

0: ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 12:36 ਅਤੇ 45 ਸੈਕਿੰਡ ਹੋਏ ਨੇ। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰੇ 1 ਵਜੇ ਤੱਕ। ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਫਟਾਫਟ ਕਾਲ ਕਰੋ। ਸਾਡਾ ਨੰਬਰ ਹੈ 0181-23-42-171। ਇਹੀ ਨੰਬਰ ਮਿਲਾ ਕੇ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ?
1: ਭੂਸ਼ਨ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾ।
1: ਮਿਹਰਬਾਨੀ ਜੀ।
0: ਹੋਰ ਸੁਣਾਓ, ਕੀ ਹਾਲ ਚਾਲ ਤੁਹਾਡੇ ਸ਼ਹਿਰ ਦੇ?
1: ਸ਼ਹਿਰ ਦੀ ਗਰਮੀ ਪਈ ਜਾਂਦੀ ਹੈ ਜੀ, ਸ਼ਹਿਰ ਦਾ ਹਾਲ ਤੁਹਾਨੂੰ ਪਤਾ ਗਰਮੀ ਦੇ ਨਾਲ ਕਿਹੋ ਜਿਹਾ ਹੁੰਦਾ।
0: ਬਿਲਕੁਲ ਜੀ, ਹਰ ਬੰਦਾ ਸਿਰਫ ਓਨੇ ਬਾਹਰ ਨਿਕਲਦਾ ਜਿੰਨਾ ਕੋਈ ਲੋੜ ਹੈ, ਹੈ ਨਾ ਜੀ?
1: ਹਾਂਜੀ ਹਾਂਜੀ, ਬਿਲਕੁਲ ਐਮਰਜੈਂਸੀ 'ਚ ਨਿਕਲ ਰਿਹਾ ਅੱਜ ਕੱਲ੍ਹ ਦੀ, ਅੱਜ ਦੀ ਘੜੀ।
0: ਔਰ ਉਹਦਾ ਅਸਰ ਕਾਰੋਬਾਰ 'ਤੇ ਵੀ ਪੈ ਰਿਹਾ, ਹਰ ਇੱਕ ਦੇ ਕਾਰੋਬਾਰ ਮੰਦੇ ਠੰਡੇ ਚੱਲ ਰਹੇ ਨੇ।
1: ਬਹੁਤ ਬਹੁਤ ਬਹੁਤ ਜ਼ਿਆਦਾ ਅਸਰ ਹੈ ਜੀ ਗਰਮੀ ਦਾ।
0: ਅਗਰ ਮੈਂ ਇੱਕ ਚੀਜ਼ ਓਬਜ਼ਰਵ ਕੀਤੀ ਸਰ, ਕਿ ਅਗਰ ਬਹੁਤ ਜ਼ਿਆਦਾ ਗਰਮੀ ਹੋ ਜਾਵੇ, ਬਹੁਤ ਜ਼ਿਆਦਾ ਸਰਦੀ ਹੋ ਜਾਵੇ ਜਾਂ ਬਾਰਿਸ਼ ਹੋ ਜਾਵੇ ਬਹੁਤ ਜ਼ਿਆਦਾ, ਤਾਂ ਬਿਲਕੁਲ ਲਾਈਫ ਠੱਪ ਜੀ ਹੋ ਜਾਂਦੀ ਹੈ।
1: ਹਾਂ ਬਿਲਕੁਲ ਠੱਪ ਹੋ ਜੀ।
0: ਚਲੋ, ਅਤੇ ਇਹ ਤਾਂ ਸੀ ਸਾਡੇ ਕਾਰੋਬਾਰ ਦੀ ਗੱਲ। ਹੁਣ ਦੱਸੋ, ਮਨੋਰੰਜਨ ਵਾਸਤੇ ਅਸੀਂ ਕਿਹੜਾ ਗੀਤ ਸੁਣੀਏ ਹੁਣ?
1: ਯਾਰ ਦੀ ਗਲੀ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਤੁਹਾਡਾ। ਲਓ ਜੀ, ਭੂਸ਼ਨ ਕਟਾਰੀਆ ਜੀ ਦੀ ਪਸੰਦ ਦਾ ਗੀਤ ਸੁਣਦੇ ਹਾਂ ਨੂਰਾ ਸਿਸਟਰ ਦੀ ਆਵਾਜ਼ 'ਚ।

0: ਅਸੀਂ ਸੁਣ ਰਹੇ ਸੀ ਨੂਰਾ ਸਿਸਟਰ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ। ਇਸ ਗੀਤ ਦੀ ਫਰਮਾਇਸ਼ ਸਾਨੂੰ ਭੂਸ਼ਣ ਕਟਾਰੀਆ ਜੀ ਨੇ ਕੀਤੀ ਸੀ। ਬਹੁਤ ਪਿਆਰਾ ਗੀਤ ਭੂਸ਼ਣ ਕਟਾਰੀਆ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਇੰਨਾ ਪਿਆਰਾ ਗੀਤ ਸਾਨੂੰ ਸਾਰਿਆਂ ਨੂੰ ਸੁਣਵਾਉਣ ਵਾਸਤੇ। ਅਤੇ ਲਓ ਜੀ ਹੁਣ ਅਸੀਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਠਾਕਰ ਬੋਲ ਰਿਹਾ ਸਰ ਜੀ।
0: ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਸਰ ਜੀ ਤੁਹਾਡਾ ਬਹੁਤ ਬਹੁਤ।
0: ਹੋਰ ਸੁਣਾਓ ਕੀ ਖਬਰ ਨਵਿਤਾ ਜੀ, ਕੀ ਕਹਿਣਾ ਚਾਹੁੰਦੇ ਹੋ?
1: ਗਰਮੀ ਪੈ ਰਹੀ ਹੈ, ਪਰਮਾਤਮਾ ਦੇ ਰੰਗ ਚ ਰੰਗੇ ਹੋਏ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ
0: ਹਾਂ। ਯਕੀਨ ਕਰਨਾ ਹਰ ਇੱਕ ਕਾਲਰ ਨੂੰ ਅਸੀਂ ਇਹੀ ਤਾਂ ਹੀ ਪੁੱਛਦੇ ਹਾਂ ਕਿ ਸ਼ਹਿਰ ਦੇ ਮਿਜਾਜ ਕੀ ਨੇ, ਤਾਂ ਕਿ ਪਤਾ ਕਰ ਸਕੀ ਕਿ ਸਾਡੇ
1: ਸ਼ਹਿਰ ਦੇ ਮਿਜਾਜ ਚ ਸਰ ਜੀ ਗਰਮੀ ਬਹੁਤ ਪੈ ਰਹੀ ਹੈ
0: ਜੀ। ਕਿਤੇ ਰਿਆਤ ਨਹੀਂ, ਸਾਡੇ ਸਿਰਫ ਸ਼ਹਿਰ ਗਰਮੀ ਪੈ ਰਹੀ, ਬਾਕੀ ਸਭ ਬਰਫ ਬਰਫ ਹੋਈ ਪਈ ਹੋਵੇ, ਬੰਦਾ ਪੁੱਛ ਹੀ ਲੈਂਦਾ ਤਾਂ ਹੀ ਕਰਕੇ ਨਾ, ਯਕੀਨ ਨਹੀਂ ਆਉਂਦਾ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਇਸ ਗੀਤ ਦੀ ਫਰਮਾਇਸ਼ ਸਾਨੂੰ ਤਰਮਾਸਾ ਗਰਜ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਸਭ ਨੇ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਦੇਸਰਾਜ ਜੀ ਹਰਿਆਣਾ ਤੋਂ, ਇਹ ਸੁਣਨਾ ਚਾਹੁੰਦੇ ਨੇ ਐਮੀ ਫਰਿਕ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਲਓ ਜੀ, ਦੇਸਰਾਜ ਜੀ ਦੀ ਫਰਮਾਇਸ਼ 'ਤੇ ਪ੍ਰੋਗਰਾਮ ਸੁਗਾਤ ਦੀ ਅਗਲੀ ਪੇਸ਼ਕਸ਼।

ਅਗਲਾ ਮੈਸੇਜ ਭੇਜਣੇ ਨੇ ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਪ੍ਰਧਾਨ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ, ਇਹ ਕਹਿੰਦੇ ਨੇ ਸਾਨੂੰ ਤੁਸੀਂ ਕੋਈ ਵੀ ਗੁਰਮੀਤ ਬਾਵਾ ਦਾ ਪੁਰਾਣਾ ਗੀਤ ਸੁਣਾ ਦਿਉ। ਬਿਲਕੁਲ ਜੀ, ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ। ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਗੁਰਮੀਤ ਬਾਵਾ ਹੁਣਾਂ ਦਾ ਇਹ ਗੀਤ।

ਤੁਸੀਂ ਸੁਣ ਰਹੇ ਸੀ ਗੁਰਮੀਤ ਬਾਬਾ ਹੁਣ ਦੀ ਆਵਾਜ਼ਾਂ ਦੇ ਵਿੱਚ ਜੁਗਨੀ। ਅਤੇ ਲਓ ਜੀ, ਹੁਣ ਘੜੀ ਦੀਆਂ ਸੂਈਆਂ ਕਹਿ ਰਹੀਆਂ ਕਿ ਹੁਣ ਪ੍ਰੋਗਰਾਮ ਸਮਾਪਤੀ ਵੱਲ ਹੈ, ਯਾਨੀ ਕਿ ਪ੍ਰੋਗਰਾਮ ਦਾ ਅੰਤਿਮ ਆਖਰੀ ਗੀਤ। ਲਓ ਜੀ, ਤੁਹਾਡੇ ਤੱਕ ਪਹੁੰਚ ਰਿਹਾ ਜੀ ਹੰਸਰਾਜ ਹੰਸ ਹੋਰਾਂ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ।

ਇਸ ਗੀਤ ਦੇ ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਪਰ ਤੁਸੀਂ ਕਿੱਧਰ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਖੁਸ਼ ਰਹੋ, ਆਬਾਦ ਰਹੋ, ਚਾਹੇ ਚੰਦਰ ਹੋ ਚਾਹੇ ਫਰੀਦਾਬਾਦ ਰਹੋ। ਬਹੁਤ ਸਾਰਾ ਪਿਆਰ, ਬਹੁਤ ਬਹੁਤ ਸ਼ੁਕਰੀਆ। ਜਲਦੀ ਮਿਲਣ ਦੇ ਵਾਅਦੇ ਨਾਲ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ।

ਜਲੰਧਰ ਕੇਂਦਰ ਹੈ। ਸਵੇਰ ਦੇ 1 ਵਜ ਰਹੇ ਨੇ, ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਆਓ ਜੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜਿਸ ਦੇ ਅਧਾਰਿਤ ਪ੍ਰੋਗਰਾਮ ਸੁਗਾਤ, ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਪ੍ਰੋਗਰਾਮ ਪੰਜਾਬੀ ਮੈਲੇਡੀ ਗੀਤ ਦੀ ਅਗਲੀ ਪੇਸ਼ਕਸ਼ ਆਰਿਫ ਲੋਹਾਰ ਅਤੇ ਹਰਸ਼ਦੀਪ ਕੌਰ ਦਾ ਇੱਕ ਯੁਗਲ ਗੀਤ। ਇਸ ਗੀਤ ਤੋਂ ਬਾਅਦ ਸੁਣਾਂਗੇ ਗਿੱਪੀ ਗੇਵਾਲ ਅਤੇ ਸ਼ਿਪਰਾ ਗੋਇਲ ਦੀ ਆਵਾਜ਼ਾਂ ਵਿੱਚ ਇੱਕ ਯੁਗਲ ਗੀਤ। ਔਰ ਉਸ ਤੋਂ ਬਾਅਦ ਸੁਣਾਂਗੇ ਜੈਜ਼ੀ ਬੀ ਅਤੇ ਅਪਾਚੀ ਇੰਡੀਅਨ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ, ਯਾਨੀ ਕਿ ਬਹੁਤ ਸਾਰੇ ਪੰਜਾਬੀ ਗੀਤ ਤੁਹਾਡੀ ਸੇਵਾ 'ਚ ਹਾਜ਼ਰ। ਪੂਰਾ ਪੂਰਾ ਮਨੋਰੰਜਨ, ਬਸ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਪੰਜਾਬੀ ਮੈਲੇਡੀਜ਼ ਗੀਤ ਦੇ ਨਾਲ।
1: ਅਲਫਲਾ ਇਸ਼ਕ ਦੀ ਬੂ

सजदा

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਜੀਉ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ ਜਿਸ 'ਤੇ ਅੱਗੇ ਬੇਨਤੀ ਕਰ ਸਕਾਂ। ਸੋ ਮੈਂ ਹੋਰ ਆਸਰੇ ਪਰਨੇ ਛੱਡ ਕੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ। ਉਹ ਸਦਾ ਹੀ ਬਖਸ਼ਾਂ ਕਰਦਾ, ਭਾਵ ਦਾਤਾਂ ਦਿੰਦਾ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ, ਆਗੰਤ ਪਰੇ ਭੰਡਾਰ। ਵਾਹਿਗੁਰੂ ਜੀ ਸਾਰੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਵੀ ਆਪ ਹੀ ਕਰਦਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। ਜਿਸ ਦਿਨ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੀ ਬੀੜ ਵਿਖੇ ਪਹੁੰਚੇ ਸਨ ਅਤੇ ਬਾਬਾ ਜੀ ਨੂੰ ਮਿੱਸੇ ਪ੍ਰਸ਼ਾਦੇ ਛਕਾਏ ਸਨ, ਬਾਬਾ ਜੀ ਨੇ ਲੰਗਰ ਛਕ ਕੇ ਅਰਦਾਸ ਕਰਦਿਆਂ ਇਹ ਬੋਲ ਕਹੇ ਸਨ, ਹੇ ਮਾਤਾ, ਜਿਵੇਂ ਤੂੰ ਮੈਨੂੰ ਭੋਜਨ ਛਕਾ ਕੇ ਪ੍ਰਸੰਨ ਕੀਤਾ ਹੈ, ਉਵੇਂ ਹੀ ਵਾਹਿਗੁਰੂ ਜੀ ਵੀ ਤੈਨੂੰ ਵੀ ਪ੍ਰਸੰਨ ਕਰਨਗੇ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਇਸ ਸਾਖੀ ਨੂੰ ਆਪਣੇ ਗ੍ਰੰਥ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ, ਬੋਲਿਓ ਬੜ ਉਤਸ਼ਾਹ ਬੜਾਵਤ, ਧੰਨ ਮਾਤ ਆਵਤ ਪਾ ਤੋਹੇ, ਬਲੀ ਵਿਸਾਲ ਖੜਗ ਖਰ ਕਰ ਧਾਰ, ਮੁਗਲਨ ਮਾਰੂ ਗੁਰੂ ਬੜ ਹੋਹੇ, ਗਾਦੀ ਤਜੈ ਤਖਤ ਪਰ ਬੈਠੈਂ, ਅਸ ਲੱਛਣ ਦੀਖਤ ਹੈ ਮੋਹੇ, ਜਥਾ ਸੁਕੰਧ ਕਮੈ ਅਬ ਫੋਰੇ, ਤਿਮ ਮੁਗਲਨ ਕੇ ਫੋਰੈ ਸੀਸ, ਜਿਮ ਖੁਦਿਆਰਥ ਮੁਝ ਤ੍ਰਿਪਤਾਇਸ, ਤਿਮ ਤੂੰ ਤ੍ਰਿਪਤੈਂ ਆਸ ਜੋਥੀਸ, ਪੀਰੀ ਅਰ ਮੀਰੀ ਯੁਗ ਤਾਰੈ, ਨਾਮ ਸੁਹਾਰ ਗੋਬਿੰਦ ਜਗਦੀਸ਼, ਜੋ ਦਾ ਪ੍ਰਗਟੈਂ ਸਦਨ ਤੁਮਾਰੇ, ਜੀਤੈ ਅਨਗਨ ਸ਼ਤਰ ਮਹੀਸ਼, 1651 ਸੰਮਤ, ਮਾਸ ਅਸੌਜ 21 ਜਾਨ, ਬੁੱਢੇ ਬਾਕ ਬਖਾਨਿਓ ਤਿਸ ਦਿਨ, ਸੁਨਤ ਸ਼੍ਰੋਣ ਪਾਨੰਦ ਮਹਾਨ। ਇਸ ਦਿਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਮੁਬਾਰਕ ਬਚਨ ਬਖਸ਼ਿਸ਼ ਕੀਤਾ ਕਿ ਹੇ ਮਾਤਾ, ਤੇਰੇ ਘਰ ਇੱਕ ਮਹਾਨ ਯੋਧਾ ਪੁੱਤਰ ਪੈਦਾ ਹੋਵੇਗਾ, ਜੋ ਮੁਗਲਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਵੇਂ ਮੈਂ ਗੰਢਾ ਭੰਨਿਆ ਹੈ, ਉਹ ਗੱਦੀ ਛੱਡ ਕੇ ਤਖਤ ਦੀ ਸਿਰਜਣਾ ਕਰੇਗਾ, ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਦਾ ਧਾਰਨੀ ਹੋਵੇਗਾ। ਅਣਦਿਨ ਸਾਹਿਬ ਸੇਵੀ ਹੈ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਹੋਏ। ਸੇਵੀਏ ਦਾ ਭਾਵ ਸਿਮਰਨਾ, ਚੇਤੇ ਕਰਨਾ, ਹਰ ਰੋਜ਼ ਉਸ ਦੀ ਯਾਦ ਵਿੱਚ ਜੁੜਨਾ, ਉਸ ਨਾਲ ਸਾਂਝ ਪਾਉਣ ਦਾ ਸਹੀ ਤਰੀਕਾ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ, ਦੁੱਖਾਂ ਵਿੱਚੋਂ ਆਖਰ ਉਹੀ ਬਚਾਉਂਦਾ ਹੈ। ਹੇ ਜਿੰਦੇ, ਧਿਆਨ ਨਾਲ ਸੁਣ, ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ। ਪ੍ਰਭੂ ਦੇ ਨਾਮ ਦੀ ਆਸ ਰੱਖਣ ਦੀ ਤਾਕੀਦ ਗੁਰਬਾਣੀ ਕਰਦੀ ਹੈ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਮੁਬਾਰਕ ਬਚਨ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਇਹ ਆਸਰਾ ਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਉੱਤੇ ਉਸਦੀ ਕਿਰਪਾ ਹੁੰਦੀ ਹੈ। ਰਾਗ ਗੌੜੀ ਅੰਗ 193 'ਤੇ ਗੁਰੂ ਅਰਜਨ ਦੇਵ ਜੀ ਦਾ ਪਿਆਰਾ ਬਚਨ ਹੈ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ, ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੇ ਆਵੈ ਕਾਮ, ਰਹੋ ਰਹਿਣ ਦਿਨ ਸੁਗੁਣ ਗਾਓ ਅਨੰਤਾ, ਗੁਰਪੂਰੇ ਕਾ ਨਿਰਮਲ ਮੰਤਾ, ਛੋੜ ਉਪਾਵ ਏਕ ਟੇਕ ਰਾਖ, ਮਹਾਂਪਦਾਰਥ ਅੰਮ੍ਰਿਤ ਰਸ ਚਾਖ, ਬਿਖਮ ਸਾਗਰ ਤੇਈ ਜਨ ਤਰੇ, ਨਾਨਕ ਜਾਂ ਕੋ ਕਿਰਪਾ ਕਰੇ। ਸ਼ਬਦ ਵਿੱਚ ਦੂਸਰਾ ਰਹਾਓ ਹੈ, ਦਿਆਲ ਤੇਰੇ ਨਾਮ ਤਰਾਂ ਸਦ ਕੁਰਬਾਨੈ ਜਿਉਂ ਰਹਾਓ। ਹੇ ਦਿਆਲ ਪ੍ਰਭੂ, ਮਿਹਰ ਕਰ, ਆਪਣਾ ਨਾਮ ਦੇ ਤਾਂ ਕਿ ਮੈਂ ਤੇਰੇ ਨਾਮ ਦੀ ਰਾਹੀਂ ਮੈਂ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ, ਮੈਂ ਤੇਥੋਂ ਸਦਕੇ ਜਾਂਦਾ ਹਾਂ। ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਈ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਂ ਹੀ ਮੌਜੂਦ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਜਿਸ ਜੀਵ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਉਸਦਾ ਸਿਮਰਨ ਕਰਦਾ ਹੈ। ਤੁਦਬਾਜ ਪਿਆਰੇ ਕੇਵਰ ਹਾਂ, ਹੇ ਪਿਆਰੇ ਪ੍ਰਭੂ

0: ਤੇਰੀ ਯਾਦ ਤੋਂ ਬਿਨਾਂ ਮੈਂ ਵਿਆਕਲ ਹੋ ਜਾਂਦਾ ਹਾਂ। ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸਦਕਾ ਮੈਂ ਤੇਰੇ ਨਾਲ ਜੁੜਿਆ ਰਹਾਂ। ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਹੇ ਪਿਆਰੇ ਤੈਥੋਂ ਬਿਨਾਂ ਹੋਰ ਕੋਈ ਨਹੀਂ ਜਿਸ ਪਾਸ ਜਾ ਕੇ ਮੈਂ ਅਰਜੋਈ ਕਰ ਸਕਾਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ, ਦੁੱਖਾਂ ਦੇ ਸਮੁੰਦਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਕਰਦਾ। ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ, ਉਸ ਮਾਲਕ ਤੋਂ ਹੀ ਖਿਣ ਖਿਣ ਸਦਕੇ ਹੁੰਦਾ ਹੈ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਹੇ ਮੇਰੇ ਮਾਲਕ, ਮੈਂ ਤੇਰੇ ਨਾਮ ਤੋਂ ਖਿਣ ਖਿਣ ਕੁਰਬਾਨ ਜਾਂਦਾ ਹਾਂ।
1: ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਲੇਰ ਸਿੰਘ ਜੋਸ਼। ਜਿਸ ਦਾਤਾਰ ਪ੍ਰਭੂ ਦਾ ਦਿੱਤਾ ਹੋਇਆ ਅਸੀਂ ਸਾਰੇ ਜੀਵ ਅੰਨ ਪਾਣੀ ਭੋਜਨ ਛਕਦੇ ਹਾਂ, ਜਿਸ ਦੇ ਦਿੱਤੇ ਹੋਏ ਇਹ ਪਿੰਡ ਅਤੇ ਪ੍ਰਾਣ ਹਨ, ਤਾਂ ਤੇ ਫਿਰ ਰਾਤ ਦਿਨ ਉਸੇ ਪ੍ਰਭੂ ਦੇ ਹੀ ਗੁਣ ਗਾਇਨ ਕਰਨੇ ਚਾਹੀਦੇ ਹਨ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਸਰਵਣ ਕਰਦੇ ਹਾਂ ਭਾਈ ਜਗੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦਾ ਗਾਇਆ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐੱਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

Vai!

सतगुरु सतगुर गोबिंद जियो बलहे छलन सबल।

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਿਰੰਗ ਹਸਤ ਕਮਲ ਮਾਥੇ ਪਰ ਧਰਿੰਗ ਅਲੱਖ ਰੂਪ ਜੀ ਲਿਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇ ਨਿਸਤਾਰੋ ਗੁਰੂ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੇ ਬਨਵਾਰੀ।

ਤੂੰ ਸਤਿਗੁਰੁ ਚਹੁੰ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਧੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲੋਐ ਅਗੰਮ ਨਿਗਮ ਉਦਰਣ ਜਰਾ ਜਮੈ ਅਰਵੈ ਗੁਰ ਅਮਰਦਾਸ ਥਿਰ ਥੱਪਿਆ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੇ ਨਾ ਸੱਲ ਕਵ।

ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਓ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇੜ ਸਕੈ ਈਸਵਮ ਗਿਆਨ ਧਿਆਨ ਤਰਤ ਹੀ ਚਾਹੇ ਜਿਓ ਸਤ ਸਾਚ।

ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨਿਹਕਲੰਕ ਬਜੀ ਡੰਕ ਚੜੂ ਦਲ ਅਰਵਿੰਦ ਜੀਓ ਰਾਮ ਰਵਨ ਦੁਰਤ ਦਵਨ।

ਸੁਰ ਨਾਰਿਆ ਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਆ ਸੁਰੇ ਨਰ ਗੰਗ ਨਰੇ ਖੋ ਜੰਤ ਫਿਰੇ। ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ, ਕਰਨ ਕਾਰਨ ਸਮਰੱਥ ਸਦਾ ਸੋਈ ਸਰ।

जे लग भौ जल तरना बिनत करो अरदास सुनो जे ठाकुर पावे देहो दर्श।

ਧਨਾਸਰੀ ਮਹੱਲਾ ਪੰਜਵਾ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ।

ਧਰਤੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰਦੇਵ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ

ਸੰਗਤਾਂ ਸੱਚ ਖੰਡਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ ਸਤਿਗੁਰੂ ਜੀ ਆ ਕਿਰਪਾ ਕਰਨੀ ਮਿਹਰਾਮਤ ਕਰਨੀ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਂ ਦਰ

ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਨਾ ਜਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਾਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ

ਸਰਬੰਤ ਲਾਹੇ ਬੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

0: ਨਾਨਕ ਮੇਰੇ ਸਰੀਰ ਕਾ ਇਕ ਰਥੀ ਕਰਤਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ ਸਤਿਯੁਗ ਰਥ ਸੰਤੋਖ ਕਾ ਧਰਮ ਗੈਰਥਵਾਹੁ ਤ੍ਰਿਤੇ ਰਥ ਜਤੇ ਕਾ ਜੋਰ ਅਗੈ ਰਥਵਾਹੁ ਦੁਆਪਰ ਰਥ ਪੇਕਾ ਸਤ ਗੈ ਰਥਵਾਹੁ ਕਲ ਯੁਗ ਰਥ ਗਣ ਕਾ ਕੂੜ ਗੈ ਰਥਵਾਹੁ ਮਹਲਾ ਪਹਿਲਾ
1: ਸਾਮ ਕੈ ਸਿਤੰਬਰ ਸੁਆਮੀ ਸਚਮੇ ਆਚੈ ਸਾਚ ਰਹੇ ਸਭ ਕੋ ਸਚ ਸਮਾਵੈ ਰਿਗ ਕਹਿ ਰਹੇ ਭਰਪੂਰ ਰਾਮ ਨਾਮ ਦੇਵਾ ਮੈਂ ਸੂਰਤ ਨਾਏ ਲੈ ਅਪ੍ਰਸ਼ਟ ਜਾਹੇ ਨਾਨਕ ਤੂੰ ਮੁਖੰਤਰ ਪਾਹੇ ਰੁਜਮੈ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦ ਭਇਆ ਪਾਰ ਜਾਤ ਗੋ ਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਰਾ ਥਰਬਨ ਹੁਆ ਨਾਉ ਖੁਦਾਈ ਅਲੋਹ ਭਇਆ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਦਿਸਦਾਏ ਤੋ ਨਾਨਕ ਮੁਖੰਤਰ ਪਾਏ ਪੜ ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਦੁਸ਼ਣ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਸ਼ੋਰ ਦੂਜਾ ਲੱਗੇ।

ਪੌੜੀ ਸਤਿਗੁਰੂ ਮਿੱਟੋ ਮਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਪ੍ਰਦੇਸ਼ ਗਿਆਨ ਅੰਜਨ ਦੀਆ ਨਿਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ।

ਜੁਗ ਸੰਧਿਆ ਬਾਦੰ ਸਿਲ ਪੂਰਸ ਬਗਲ ਸਮਾਦੰ ਮੁਖ ਝੂਠ ਬਪੂਖਣ ਸਾਰੰ ਤ੍ਰੈ ਪਹਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੇ ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬਰਮੰ ਕਰਮੰ ਸਭ ਫੂਕਟ ਨਿਸ਼ਚੋ ਕਰਮ ਕਹੋ ਨਾਨਕ ਨੇ ਚੋ ਤਿਆਵੇ ਸਤਿਗੁਰ ਵਾਟ ਨ

ਲੱਖ ਜਾਰੀਆਂ ਲੱਖ ਪੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਦਿਨ ਸਜੀ ਨਾਲ ਤਗਕ ਪਾਹੋਂ ਕੱਤੀਆਂ ਬਾਹਮਣ ਵੱਟੇ ਆਏ ਕੋਈ ਬੱਕਰਾ ਰਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ।

ਪਵੈਨ ਦਾੜੀ ਤਗਨ ਪਿਆਰੀ ਤਗਨ ਹੱਥੀ ਤਗਨ ਜੇਵ ਤਗਨ ਅੱਖੀ ਵੇ ਤਗਾ ਆਪੇ ਵਤੈ ਵੜਤਾ ਗਿਆ ਵਰਾ ਖਟੈ ਲੈ ਪਹਾੜ ਕਰੇ ਵੇ ਆਹੋ ਕਟਕਾ ਗੁਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਵਿਡਾਨ ਮਨ ਆਂਦਾ ਨਾ ਉਸ ਜਹਾਨ ਪੌੜੀ ਸਾਹਿਬ ਹੋਏ ਦਇਆਲ।

ਮਾਨਸ ਖਾਣੇ ਕਰੇ ਨਿਵਾਰ ਛੁਰੀ ਵਗਾਇਣ ਤਨ ਗਲ ਤਾਗ ਤਨ ਕਰ ਬ੍ਰਾਹਮਣ ਪੂਰਾ ਨਾਦ ਉਹਨਾਂ ਪਿਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਿਆ ਹਾਰ ਸਰਮ ਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪਰਵਾਨ ਮਲੇਸ਼ ਤਾਂ ਲੈ ਪੂਜੈ ਪ੍ਰਾਣ ਭਾਖਿਆ ਕਾ ਕੁੱਠ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਇਹੋ ਆਲਾ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਦੀਆਂ ਹੀ ਹੈ ਸੱਚ ਹੋਵੇ ਤਾਂ ਸੱਚ ਭਾਈ।

0: ਵੇਖ ਨਾ ਪਾਇਦਾ, ਵੇਖ ਨਾ ਪਾਇਦਾ, ਵੇਖ ਨਾ ਪਾਇਦਾ।
1: ਪੌੜੀ ਚਿਤਿੰਦਰ ਸਾਹਿਬ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵੜਿਆਈ ਆਪੇ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਣੀ ਸਰੇ ਸਰ ਧੰਦੇ ਲਾਏਂਦਾ, ਨਦਰ ਪੱਠੀ ਜੇ ਕਰੇ।

ਪਲਾਣੇ ਪੌਣ ਵੇ ਘਰੰਗੇ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ਼ ਕਰਮਨ ਪਾਮ ਦੇ ਅਰ ਪੁੱਜੇ ਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ ਤੁਮਰ ਨਮਸਾਰਿਆ।

0: ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਬਣਾ ਉਤਰੈ ਗਿਆਨ ਉਤਾਰੇ ਤੋਇ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤ ਕੂੜ ਅੱਖੀ ਸੂਤਕ ਵੇਖਣਾ ਪਰਤਰੇ ਪਰ ਤਨ ਰੂਪ ਕੰਨੀ ਸੁਤ ਕਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬਦੇ ਜਮਪੁਰ ਜਾਏ ਮਹੱਲਾ ਪਹਿਲਾ
0: ਸਭੋ ਸੂਤਕ ਪਰਮ